0: ਦੇ ਨਾਲ ਲੋਕਾਈ ਦੇ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰ ਸਕਦੇ ਹੋ, ਯਾਨੀ ਕਿ ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾਉਣਾ ਸ਼ਾਇਦ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ, ਅਤੇ ਇਸੇ ਕਰਕੇ ਆਪਾਂ ਉਹਨਾਂ ਨੂੰ ਜਾਣ ਤੋਂ ਬਾਅਦ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਅਤੇ ਅੱਜ ਇੱਕ ਐਸੀ ਸ਼ਖਸੀਅਤ ਦੇ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਵਰਨ ਸਿੰਘ ਭੰਗੂ ਸਾਨੂੰ ਸਦੀਵੀਂ ਵਿਛੋੜਾ ਦੇ ਕੇ ਚਲੇ ਗਏ। ਖੈਰ, ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਸਾਂਝ ਪਾਈ ਅਤੇ ਹੋਰ ਵੀ ਵਧੇਰੇ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਰਹਾਂਗੇ। ਉਹਨਾਂ ਦੇ ਫਰਜ਼ੰਦ ਸਾਡੇ ਕੋਲ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ। ਬਾਕੀ ਭੰਗੂ ਜੀ, ਬੜੇ ਮਾਣ ਵਾਲੀ ਗੱਲ ਆ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਣਾ ਜਿੱਥੇ ਸਵਰਨ ਸਿੰਘ ਭੰਗੂ ਹੋਰਾਂ ਵਰਗੇ ਇਨਸਾਨ ਜਿਨ੍ਹਾਂ ਨੇ ਆਪਣਾ ਜੀਵਨ ਦਾ ਵੱਡਾ ਹਿੱਸਾ ਲੋਕਾਂ ਦੇ ਲਿਖੇ ਲਾ ਦਿੱਤਾ, ਕਿੱਦਾਂ ਕਿਵੇਂ ਕਿਹੜੇ ਕਿਹੜੇ ਕਾਰਜ ਉਹਨਾਂ ਨੇ ਕੀਤੇ, ਕਿਹੜੀਆਂ ਕਿਹੜੀਆਂ ਸੰਸਥਾਵਾਂ ਅਤੇ ਕਿਵੇਂ ਕਿਵੇਂ ਉਹਨਾਂ ਨੇ ਰਨ ਕੀਤੀਆਂ, ਇਹ ਸਾਰਾ ਕੁਛ ਆਪਾਂ ਜਾਣਾਂਗੇ ਅੱਜ ਦੇ ਦਿਨ ਗੱਲਬਾਤ ਭੰਗੂ ਸਾਹਿਬ ਦੇ ਨਾਲ ਆਪਾਂ ਕਰਾਂਗੇ। ਭੰਗੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਸੀਂ ਸਮਾਂ ਕੱਢਿਆ, ਬੜਾ ਦੁੱਖ ਹੋਇਆ ਅੰਕਲ ਹੋਰਾਂ ਬਾਰੇ ਸੁਣ ਕੇ।
1: ਹਾਂਜੀ, ਸਾਰਿਆਂ ਤੋਂ ਪਹਿਲਾਂ ਰਣਜੋਤ ਵੀਰੇ ਤੁਹਾਡਾ ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਸੁਣਨ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਮਹਿਸੂਸ ਕਰਦਾ ਜੀ ਕਿ ਜਿੰਨੇ ਰਿਸ਼ਤੇ ਸਾਡੇ ਚਾਹੁਣ ਵਾਲੇ ਸੀ ਜਾਂ ਉਹ ਰਿਸ਼ਤੇ ਵੀ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਵੀ ਮਿਲੇ ਸੀ, ਇਸ ਖਬਰ ਤੋਂ ਬਾਅਦ ਉਹਨਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਿਆ ਜੀ।
0: ਬਿਲਕੁਲ, ਇੱਕ ਕਈ ਸ਼ਖਸੀਅਤਾਂ ਇੱਦਾਂ ਹੁੰਦੀਆਂ ਵਾਰ ਵਾਰ ਤੁਹਾਡੀਆਂ ਅੱਖਾਂ ਅੱਗੇ ਘੁੰਮਦੀਆਂ ਰਹਿੰਦੀਆਂ। ਮੈਂ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇੱਕ ਸਮੇਂ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਆਪਣਾਪਨ ਜਿੱਦਾਂ ਆਪਣੇ ਪਰਿਵਾਰ ਦਾ ਇੱਕ ਜੀ ਹੁੰਦਾ, ਅਤੇ ਇੱਕ ਖੁੱਲ੍ਹੀ ਜਿਹੀ ਸ਼ਖਸੀਅਤ, ਮਤਲਬ ਜਿਹਨੂੰ ਮਿਲ ਕੇ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਯਾਰ ਮਤਲਬ ਇੱਦਾਂ ਵੀ ਹੁੰਦਾ ਬੰਦਾ। ਸੋ ਉੱਦਾਂ ਦੀ ਇੱਕ ਸ਼ਖਸੀਅਤ ਜਿਹਦੇ ਬਾਰੇ ਜਿਹੜੇ ਜਿਹੜੇ ਮਿਲੇ ਨੇ ਮੇਰੇ ਵਰਗੇ, ਉਹਨਾਂ ਨੂੰ ਵੀ ਸੁਣ ਕੇ ਖਬਰ 'ਤੇ ਬੜਾ ਇੱਕ ਵਾਰੀ ਜਿੱਦਾਂ ਝੰਜੋੜਿਆ ਜਾ ਗਿਆ, ਅਤੇ ਤੁਹਾਡੇ 'ਤੇ ਪਰਿਵਾਰ ਦੇ ਵਿੱਚ ਉਹ ਚੀਜ਼ ਵਾਪਰੀ ਹੈ। ਸੋ ਮੈਂ ਜਿਹੜੇ ਜਿਹੜੇ ਵੀ ਸਾਡੇ ਜਾਣਨ ਚਾਹੁਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਜਦੋਂ ਗੱਲ ਹੁੰਦੀ ਹੈ ਅਤੇ ਉਹ ਬੜੇ ਮਾਣ ਦੇ ਨਾਲ ਉਸ ਸ਼ਖਸੀਅਤ ਨੂੰ ਯਾਦ ਕਰਦੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਹੀ ਕਹੂੰਗਾ ਕਿ ਬੜੇ ਕਰਮ ਵਾਲੇ ਹੋ ਤੁਸੀਂ ਐਸੇ ਘਰ ਦੇ ਵਿੱਚ ਪੈਦਾ ਹੋਏ। ਸੋ ਅੱਜ ਆਪਾਂ ਉਹਨਾਂ ਦੇ ਬਾਰੇ ਹੀ ਗੱਲਾਂ ਬਾਤਾਂ ਕਰਨੀਆਂ। ਕਹਿੰਦੇ ਨੇ ਕਿ ਜਦੋਂ ਕੋਈ ਚੰਗਾ ਕਰਕੇ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹਦੀ ਚੰਗਿਆਈ ਦੂਰੋਂ ਦੂਰੋਂ ਤੁਹਾਡੇ ਤੱਕ ਪਹੁੰਚਦੀ ਹੈ। ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਕੀਤਾ ਸਾਡੇ ਵੱਡਿਆਂ ਨੇ, ਅਸੀਂ ਉਹਦਾ ਹੀ ਕੀਤਾ ਆਪਾਂ ਖਾ ਰਹੇ ਹੁੰਦੇ ਹਾਂ। ਜੇਕਰ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਤੁਹਾਡੇ ਨਾਲੋਂ ਬਿਹਤਰ ਮੈਨੂੰ ਲੱਗਦਾ ਹੋਰ ਕੋਈ ਨਹੀਂ ਜਾਣ ਸਕਦਾ ਹੋਊਗਾ। ਜਦੋਂ ਤੁਸੀਂ ਸੋਝੀ ਸੰਭਾਲੀ, ਕਿਵੇਂ ਦਾ ਵੇਖਿਆ ਤੁਸੀਂ ਅੰਕਲ ਜੀ ਨੂੰ, ਕਿਵੇਂ ਉਹਨਾਂ ਦੀ ਰੂਟੀਨ ਸੀ ਉਸ ਸਮੇਂ?
1: ਹਾਂਜੀ, ਬੜਾ ਨਾ ਮੁਸ਼ਕਿਲ ਹੋ ਜਾਂਦਾ ਇਹਨਾਂ ਚੀਜ਼ਾਂ ਬਾਰੇ ਅਸਲ 'ਚ ਗੱਲਾਂ ਕਰਨੀਆਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀ ਇੰਟਰੋਡਕਸ਼ਨ 'ਚ ਕਿਹਾ ਕਿ ਇੱਦਾਂ ਦੇ ਵੀ ਦੁਨੀਆਂ ਦੇ ਉੱਤੇ ਦੋ ਹੀ ਤਰੀਕੇ ਦੇ ਲੋਕ ਆਉਂਦੇ ਨੇ, ਜਾਂ ਤਾਂ ਡੈਡੀ ਵੀ ਕਹਿੰਦੇ ਹੁੰਦੇ ਸੀ ਜਾਂ ਹੀਰੋ ਬਣ ਕੇ ਵਿਚਰਿਆ ਜਾਂ ਵਿਲਨ ਬਣ ਕੇ ਵਿਚਰਿਆ। ਸੋ ਇਹ ਬੰਦੇ ਦੀ ਸਮਝ 'ਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਅਤੇ ਪਿੱਛੇ ਆਪਣੇ ਲੈਗਸੀ ਛੱਡ ਕੇ ਜਾਣੀ ਹੈ ਜਾਂ ਪਿੱਛੇ ਆਪਣੇ ਆਪਣੇ ਬਾਕੀ ਰਿਸ਼ਤਿਆਂ ਲਈ ਕੋਈ ਇੱਦਾਂ ਦਾ ਕੰਮ ਖਰਾਬ ਕਰਕੇ ਜਾਣਾ ਹੈ ਨਾ। ਸੋ ਉਹਨਾਂ ਦੇ ਸਗੋਂ ਉਹਨਾਂ ਦੇ ਸ਼ਬਦ ਯਾਦ ਆ ਰਹੇ ਨੇ, ਉਹ ਕਹਿੰਦੇ ਬੰਦੇ ਦਾ ਕਿਰਦਾਰ ਐਡਾ ਵੱਡਾ ਹੋਣਾ ਚਾਹੀਦਾ ਕਿ ਜਦੋਂ ਸੁਸਾਇਟੀ ਦੇ ਵਿੱਚੋਂ ਕਿਤੇ ਤੁਹਾਨੂੰ ਜਾਣਾ ਪੈ ਜਾਏ ਜਾਂ ਤੁਸੀਂ ਚਲੇ ਜਾਓ ਤਾਂ ਇੱਕ ਵੈਕਿਊਮ ਕ੍ਰੀਏਟ ਹੋਣਾ ਹੋਇਆ ਹੋਇਆ ਮਹਿਸੂਸ ਹੋਣਾ ਚਾਹੀਦਾ ਪਿੱਛੇ ਸੁਸਾਇਟੀ ਨੂੰ
0: ਕਿ ਕੋਈ ਗਿਆ
1: ਵੀ ਕੋਈ ਗਿਆ। ਇਹ ਸਮੇਂ ਸਮੇਂ 'ਤੇ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਲੋਕ ਨਾਇਕਾਂ ਨੂੰ, ਦੇਸ਼ ਭਗਤਾਂ ਨੂੰ, ਸ਼ਹੀਦ ਆਜਮ ਭਗਤ ਸਿੰਘ ਹੋਣਾਂ ਦੀਆਂ ਜੀਵਨੀਆਂ, ਇਹਨਾਂ ਇਹਨਾਂ ਸਾਰਿਆਂ ਕਲਾਕ੍ਰਿਤਾਂ ਸਾਡੇ ਘਰ ਮੈਂ ਸ਼ੁਰੂ ਤੋਂ ਹੀ ਦੇਖੀਆਂ ਨੇ। ਮਤਲਬ ਇੱਕ ਲਿਟਰੇਚਰ ਸਾਡੀਆਂ ਕੰਧਾਂ 'ਤੇ ਵੀ ਲਿਟਰੇਚਰ ਉੱਦਾਂ ਦਾ ਮੈਂ ਚਿਪਕਿਆ ਦੇਖਿਆ, ਕਿਤਾਬਾਂ ਵੀ ਉੱਦਾਂ ਦੀਆਂ ਘਰ ਦੇਖੀਆਂ ਨੇ। ਸੋ ਉਹ ਮਾਹੌਲ ਮੈਂ ਸ਼ੁਰੂ ਤੋਂ ਹੀ, ਉਹ ਸ਼ਖਸੀਅਤ ਮੇਰੀ ਸਮਝ ਬਣਨ ਤੋਂ ਵੀ ਪਹਿਲਾਂ ਮੈਂ ਆਪਣੀਆਂ ਅੱਖਾਂ ਰਾਹੀਂ ਉਹ ਚੀਜ਼ਾਂ ਓਬਜ਼ਰਵ ਕੀਤੀਆਂ ਨੇ ਵੀ ਫਾਦਰ ਸਾਹਿਬ ਕਾਪੀ ਪੈਨ ਲੈ ਕੇ ਬਹਿੰਦੇ ਸੀ, ਲਿਖਦੇ ਸੀ ਕੁਛ, ਮੈਨੂੰ ਨਹੀਂ ਸੀ ਪਤਾ ਕੀ ਲਿਖਦੇ ਨੇ, ਪਰ ਮੈਂ ਆਪਣੇ ਪਿਤਾ ਜੀ ਦੇ ਹੱਥ 'ਚ ਪੈੱਨ, ਪੈਨਸਲ, ਕਾਪੀ ਹਮੇਸ਼ਾ ਹੀ ਦੇਖੀ ਆ, ਡੈਰੀ ਉਹਨਾਂ ਦੀ ਜੇਬ ਦੇ ਵਿੱਚ।
0: ਮੈਂ ਲਾਸਟ ਟਾਈਮ ਵੀ ਜਦੋਂ ਗੱਲ ਹੋਈ ਸੀ ਅਤੇ ਉਹਨਾਂ ਨੇ ਦੱਸਿਆ ਵੀ ਉਹ ਹਰ ਰੋਜ਼ ਜੋ ਵੀ ਹੋਇਆ ਬੀਤਿਆ ਉਹ ਜਾ ਕੇ ਅਤੇ ਲਿਖਦੇ ਨੇ ਇਕੱਲੀ ਇਕੱਲੀ ਚੀਜ਼।
1: ਬਹੁਤ ਹਾਂਜੀ ਬਹੁਤ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਮੈਂ ਆਪਾਂ ਕਿਸੇ ਨੂੰ ਦੱਸਦੇ ਹਾਂ, ਹਾਲਾਂਕਿ ਉਹ ਸਾਨੂੰ ਵੀ ਕਹਿੰਦੇ ਰਹਿੰਦੇ ਸੀ ਵੀ ਡੈਰੀ ਲਿਖਣ ਦੀ ਆਦਤ ਪਾਓ। ਮੈਂ ਆਪ ਵੀ ਕਈ ਵਾਰੀ ਸ਼ੁਰੂ ਕੀਤੀ ਹੈ, ਪਰ ਉਹ ਇੰਨੀ ਡਿਸਿਪਲਿਨਡ ਚੀਜ਼ ਹੈ ਡੈਰੀ ਲਿਖਣਾ, ਉਹ ਤੁਸੀਂ ਸ਼ੁਰੂ ਕਰ ਲੈਂਦੇ ਹੋ ਬਹੁਤ ਜ਼ੋਰਦਾਰ ਤਰੀਕੇ ਨਾਲ, ਪੰਜ ਦਿਨ ਦਸ ਦਿਨ ਮਹੀਨਾ ਲਿਖ ਕੇ ਥੋਤੋਂ ਉਹ ਆਦਤ ਕੰਟੀਨਿਊ ਨਹੀਂ ਰਹਿੰਦੀ। ਪਰ ਮੇਰੇ ਫਾਦਰ ਸਾਹਿਬ ਦੀ ਜੇ ਤੁਸੀਂ ਅੱਜ ਦੇ ਡੇਟ ਦੇ ਵਿੱਚ ਵੀ ਫਰਜ਼ ਦੇ ਤੌਰ 'ਤੇ 2005 ਦੀ ਕਿਸੇ ਤਰੀਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹ ਹਰ ਸਾਲ ਇੱਕ ਨਵਾਂ ਰਜਿਸਟਰ ਲਾ ਲੈਂਦੇ ਸੀ ਵੱਡਾ ਸਾਰਾ। ਹਾਂਜੀ, ਆਡੀ ਰੀਤੀ ਰਿਵਾਜ ਤੋਰੇ ਹੋਏ ਸੀ, ਸਾਈਕਲ ਵੀ ਹਰ ਹਰ ਇੱਕ ਜਨਵਰੀ ਨੂੰ ਨਵਾਂ ਲੈ ਲੈਣਾ, ਪੁਰਾਣਾ ਦੇ ਦੇਣਾ ਲੇਬਰ ਚੌਂਕ 'ਚ ਜਾ ਕੇ ਕਿਸੇ ਲੋੜਵੰਦ ਨੂੰ
0: ਡੋਨੇਟ ਕਰ ਦੇਣਾ।
1: ਹਾਂਜੀ, ਉਹ ਵੀ ਉਹਦੇ ਨਾਲ ਆਪ ਵੀ ਮੇਰੀ ਸਵਾਰੀ ਨਵੀਂ ਆ ਗਈ, ਅਤੇ ਇੱਦਾਂ ਹੀ ਰਜਿਸਟਰ ਵੀ 1 ਜਨਵਰੀ ਹੋ ਗਈ ਅੱਜ, ਉੱਤੇ ਲਿਖ ਲੈਣਾ ਵੀ ਹਾਂ ਅੱਜ ਤੋਂ ਅਗਲੇ ਸਾਲ ਲਈ ਤੂੰ ਮੇਰਾ ਸਾਥੀ ਹੈ। ਤੂੰ ਹਰ ਰੋਜ਼ ਸੌਣ ਤੋਂ ਪਹਿਲਾਂ ਡੈਰੀ ਜ਼ਰੂਰੀ ਸੀ ਉਹਨਾਂ ਦੀ, ਕਿਹਨੂੰ ਮਿਲੇ, ਕਿਵੇਂ ਮਿਲੇ, ਕੀ ਐਕਸਪੀਰੀਅੰਸ ਰਿਹਾ, ਉਹ ਨੋਟਡ ਡਾਊਨ ਆ ਇਕੱਲਾ ਇਕੱਲਾ ਵਿਦ ਡੇਟ।
0: ਮੈਂ ਨਾ ਜਿੱਦਣ ਇਹ ਘਟਨਾ ਵਾਪਰੀ ਹੈ ਅਤੇ ਮੈਂ ਪੜ੍ਹਿਆ ਥੋੜ੍ਹੀ ਡਿਟੇਲ ਵੀ ਕਿ ਜਿੱਦਾਂ ਜਿੱਦਾਂ ਉਹ ਸੋਸ਼ਲ ਮੀਡੀਆ 'ਤੇ ਆ ਰਿਹਾ ਅਤੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ। ਮੈਂ ਕਿਹਾ ਉਹ ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ ਤਾਂ ਉਹ ਸਾਈਕਲ 'ਤੇ ਆਪਣਾ ਸਫ਼ਰ ਪੂਰਾ ਕਰਕੇ ਚਲੇ ਗਏ ਆਪਣੇ ਸਾਥੀ ਦੇ ਨਾਲ ਹੀ, ਅਤੇ ਮੈਂ ਸੋਚਦਾ ਸੀ ਵੀ ਜਿੱਦਾਂ ਬਾਗੀ ਭੰਗੂ ਇੱਥੇ ਸੁੱਖ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸੋਹਣਾ ਕਮਾਉਂਦਾ ਅਤੇ ਆਂਟੀ ਦਾ ਵੀ ਸੋਹਣਾ ਨਾਂ ਫਿਲਮਾਂ ਦੇ ਵਿੱਚ ਵੱਡਾ ਰੁਤਬਾ ਆ, ਆਪਾਂ ਕਹੀਏ ਵੀ ਬੋਲੀਵੁੱਡ ਤੱਕ ਉਹਨਾਂ ਦਾ ਨਾਂ ਹੈ, ਅਤੇ ਜੇ ਤੁਸੀਂ ਚਾਹੋ ਜਾਂ ਉਹ ਚਾਹੁਣ ਤਾਂ ਕਿਹੜਾ ਵੀ ਉਹ ਗੱਡੀ 'ਤੇ ਨਹੀਂ ਆ ਜਾ ਸਕਦੇ, ਪਰ ਫਿਰ ਵੀ ਉਹਨਾਂ ਨੇ ਸਾਰੀ ਉਮਰ ਵੇਖ ਲਓ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਉਹਨਾਂ ਨੇ ਬਿਤਾ ਦਿੱਤੀ। ਸੋ ਇਹ ਸਾਦਗੀ ਅੱਜ ਕੱਲ੍ਹ ਘੱਟ ਹੀ ਲੋਕਾਂ 'ਚ ਲੱਭਦੀ ਹੈ।
1: ਜਿਹੜੇ ਮੈਨੂੰ ਲੱਗਦਾ ਵੀ ਜੇ ਆਪਣੇ ਸਮਾਜ ਦੇ ਵਿੱਚ ਜਾਂ ਹੋਰ ਵੀ ਜਿੰਨੀਆਂ ਵੀ ਕਮਿਊਨਿਟੀਜ਼ ਨੇ, ਜਦੋਂ ਆਪਾਂ ਇਹਨਾਂ ਵਿੱਚ ਬਹੁਤ ਅਲੱਗ ਜਾਂ ਮਹਾਨ ਵਿਚਰੇ ਹੋਏ ਲੋਕਾਂ ਬਾਰੇ ਪੜ੍ਹਦੇ ਹਾਂ ਨਾ, ਤਾਂ ਉਹਨਾਂ 'ਚ ਇੱਕ ਚੀਜ਼ ਬੜੀ ਕਾਮਨ ਹੁੰਦੀ ਆ, ਉਹ ਸਿੰਪਲੀਸਿਟੀ, ਕੁਦਰਤ ਨਾਲ ਜੁੜਿਆ ਹੋਣਾ, ਭਾਵੇਂ ਉਹ ਪੰਜਾਬੀ ਹੋਵੇ ਭਾਵੇਂ ਕੋਈ ਚਾਈਨੀਜ਼ ਕਮਿਊਨਿਟੀ ਤੋਂ ਹੋਵੇ। ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਨੇ, ਗੋਰੇ ਵੀ ਨੇ, ਆਪਾਂ ਇਹਨਾਂ ਨਾਲ ਵਿਚਰਦਿਆਂ ਨੂੰ ਕਿੰਨੇ ਸਾਲ ਹੋ ਗਏ, ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਕਾਮਨ ਜ਼ਰੂਰ ਹੋਣਗੀਆਂ। ਆਪਣੀ ਸਿਹਤ ਨਾਲ ਪਿਆਰ ਕਰਨਾ, ਹੈ ਨਾ, ਸਾਈਕਲ ਵਰਗੀ ਚੀਜ਼ ਨੂੰ ਇੰਨਾ, ਉਹਦੇ ਉੱਤੇ ਲਿਖਿਆ ਵੀ ਬੜਾ ਸੋਹਣਾ ਹੋਇਆ ਸੀ ਉਹਨਾਂ ਨੇ ਵੀ, ਨਾਲੇ ਤਾਂ ਮੇਰੀ ਸਵਾਰੀ ਹੈ
0: ਇਹ,
1: ਉੱਤੋਂ ਇਹ ਮੇਰੀ ਸਿਹਤ ਲਈ ਵਰਦਾਨ ਹੈ ਵੀ ਇਹ ਮੇਰਾ ਸਾਥੀ ਹੈ।
0: ਅੱਛਾ, ਸਾਈਕਲ 'ਤੇ ਲਿਖਿਆ ਹੈ,
1: ਟੋਕਰੀ ਦੇ ਉੱਤੇ ਬਾਹਰ ਫਰੰਟ ਦੇ ਉੱਤੇ ਉਹ ਇੱਕ ਲਿਖਾ ਕੇ, ਮੈਂ ਲਿਖਣ ਦਾ ਤਾਂ ਇੰਨਾ ਹੀ ਜ਼ਿਆਦਾ ਉਹ ਸੀ ਨਾ, ਉਹ ਚੀਜ਼ਾਂ ਦਾ ਮੋਟੋ ਵੀ ਬਣਾ ਕੇ ਲਾਇਆ ਹੋਇਆ ਸੀ ਇੱਕ ਸਾਈਕਲ ਦੇ ਮੂਹਰੇ ਟੋਕਰੀ 'ਤੇ।
0: ਵਾਹ, ਮਤਲਬ ਸਪੈਸ਼ਲੀ ਇਹ ਗੱਲ ਉਦੋਂ ਵੱਡੀ ਹੋ ਜਾਂਦੀ ਹੈ ਜਦੋਂ ਹੁਣ ਸਾਈਕਲ 'ਤੇ ਤਾਂ ਉੱਥੇ ਬਹੁਤ ਲੋਕ ਨੇ ਪਰ ਸ਼ਾਇਦ ਉਹ ਅਫੋਰਡ ਨਹੀਂ ਕਰ ਸਕਦੇ, ਇਸ ਕਰਕੇ ਸਾਈਕਲ 'ਤੇ ਨੇ, ਪਰ ਕੋਈ ਆਪਣੀ ਸਾਰਾ ਕੁਛ ਸੁੱਖ ਸੁਵਿਧਾਵਾਂ, ਅੱਜ ਕੱਲ੍ਹ ਆਪਾਂ ਅੱਡੀਆਂ ਚੁੱਕ ਚੁੱਕ ਕੇ, ਕਰਜ਼ਾ ਚੁੱਕ ਚੁੱਕ ਕੇ ਵੀ ਆਪਾਂ ਵੱਡੀ ਤੋਂ ਅਤੇ ਹੋਰ ਵੱਡੀ ਗੱਡੀ ਵੱਲ ਨੂੰ ਹੱਥ ਪਾ ਲੈਂਦੇ ਆਪਾਂ। ਸੋ ਉੱਥੇ ਇਹ ਚੀਜ਼ ਫਿਰ ਸਮਝਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਾਂ ਫਿਰ ਉਹ ਚੀਜ਼ ਤੁਹਾਨੂੰ ਵੱਡੇ ਮਾਇਨੇ ਛੱਡ ਕੇ ਜਾਂਦੀ ਹੈ ਜਦੋਂ ਤੁਸੀਂ ਇਸ ਲਿਹਾਜ਼ ਦੇ ਨਾਲ ਸੋਚੋ ਵੀ ਯਾਰ ਉਹ ਬੰਦਾ, ਆਪਾਂ ਉੱਤੇ ਦੀ ਸੋਚਦੇ ਹਾਂ, ਪਰ ਇਹ ਸਾਦਗੀ ਉਹ ਆ ਜਿਹੜੀ ਆਪਾਂ ਥੱਲੇ ਦਾ ਸੋਚਦੇ ਹਾਂ ਜਿਹਦੇ ਵਿੱਚ ਤੁਹਾਡੀ ਸਿਹਤ ਵੀ ਲੁਕੀ ਹੈ ਅਤੇ ਇੱਕ ਸਮਾਜ ਨੂੰ ਸਿਹਤ ਵੀ। ਮੈਂ ਪਿਛਲੀ ਵਾਰ ਵੀ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਵੇਖ ਕੇ ਹੋਰ ਬੜੇ ਇਸ ਪਾਸੇ ਨੂੰ ਆਉਂਦੇ ਆ, ਨਹੀਂ ਤਾਂ ਜੇ ਮੈਂ ਕਾਰ 'ਤੇ ਹੋਊਂਗਾ ਤਾਂ ਬੜੇ ਜਣੇ ਹੋਰ ਕਾਰ 'ਤੇ ਚੜ੍ਹਨਗੇ।
1: ਬਿਲਕੁਲ,
0: ਇਹ ਕਿੱਡਾ ਵੱਡਾ ਇੰਪੋਰਟੈਂਟ ਮੈਸੇਜ ਆ, ਅੱਜ ਕੱਲ੍ਹ ਹੋ ਤਾਂ ਹੋ ਹੀ ਰਿਹਾ ਸਾਡੇ ਆਸੇ ਪਾਸੇ।
1: ਮੈਰਿਜ ਪੈਲੇਸ 'ਚ ਵਿਆਹ ਸੀ ਕਿਸੇ ਰਿਸ਼ਤੇਦਾਰੀ 'ਚ, ਮੈਨੂੰ ਐਤਕੀ ਕਿਸੇ ਨੇ ਦੱਸਿਆ, ਜਮੀ ਮੇਰੇ ਲਈ ਨਵੀਂ ਗੱਲ ਸੀ ਇਹ। ਉਹ ਜਦੋਂ ਜਾਣ ਲੱਗੇ ਨਾ ਤਾਂ ਕਹਿੰਦਾ ਅੰਕਲ ਮੈਂ ਤੁਹਾਨੂੰ ਛੱਡਿਆ ਹੋਣਾ, ਮੇਰੇ ਡੈਡੀ ਨੂੰ ਕਿਹਾ ਉਹਨਾਂ ਨੇ ਵਿਆਹ ਤੋਂ, ਉਹ ਕਹਿੰਦੇ ਵੀ ਬੱਸ ਅੱਡੇ ਤੱਕ ਛੱਡਿਆ ਹੋਣਾ ਜਾਂ ਕਿਵੇਂ। ਡੈਡੀ ਕਹਿੰਦੇ ਨਹੀਂ ਨਹੀਂ, ਉਹ ਬੜੀ ਜ਼ਿੱਦ ਕਰਨ ਲੱਗੇ, ਮੈਂ ਤੁਹਾਨੂੰ ਛੱਡਿਆ ਹੋਣਾ ਅੰਕਲ, ਗੱਡੀ ਸੀ ਕਿਸੇ ਕੋਲ, ਮੈਂ ਤੁਹਾਨੂੰ ਛੱਡਿਆ ਹੋਣਾ। ਜਦੋਂ ਬੱਸ ਇੰਨੀ ਦੇਰ 'ਚ ਬੱਸ ਆ ਕੇ ਰੁਕ ਗਈ ਮੈਰਿਜ ਪੈਲੇਸ 'ਚ, ਦੇਖੇ 5-7 ਬੰਦੇ ਹੋਰ ਖੜੀ ਸਵਾਰੀਆਂ ਖੜੀਆਂ, ਨਾਲੇ ਤਾਂ ਬੱਸ ਚੜ੍ਹੇ, ਨਾਲੇ ਉਹਨੂੰ ਕਹਿੰਦੇ ਤੇਰੀ ਗੱਡੀ ਤੋਂ ਮਹਿੰਗੀ ਹੈ। ਮਤਲਬ ਸਿਰਫ ਇਸ ਗੱਲ ਕਰਕੇ ਕਿ ਵੀ ਸਿੰਪਲੀਸਿਟੀ, ਕਦੇ ਉਹਨਾਂ ਨੂੰ ਆਹ ਜ਼ਰੀਏ ਕੀ ਹੋਣ ਜਾਂ ਕਿਵੇਂ ਹੋਣ ਜਾਂ ਬਹੁਤ ਲਗਜ਼ਰੀ, ਇਹਨਾਂ ਚੀਜ਼ਾਂ ਨੇ ਕਦੇ ਉਹਨਾਂ ਨੂੰ ਲੁਭਾਇਆ ਨਹੀਂ ਹੈਗਾ, ਸਗੋਂ ਉਹ ਇਹੀ ਹੋਕਾ ਦਿੰਦੇ ਰਹੇ ਨੇ ਅੰਡ ਤੱਕ ਕਿ ਸਿੰਪਲ ਜਿੰਨਾ ਰਹੋਗੇ, ਜਿੰਨਾ ਜੁੜੇ ਰਹੋਗੇ ਧਰਤੀ ਨਾਲ, ਜਿੰਨੀ ਸਮਝ ਆਪਣੀ ਵਰਤ ਲਉਂਗੇ ਵੱਧ ਤੋਂ ਵੱਧ। ਅਸਲ 'ਚ ਉਹ ਐਂ ਕਹਿੰਦੇ ਹੁੰਦੇ ਸੀ ਕੁਦਰਤ ਨੇ ਮਨੁੱਖ ਨੂੰ ਬਹੁਤ ਕਮਾਲ ਦੀ ਦਾਤ ਦਿੱਤੀ ਹੋਈ ਆ ਦਿਮਾਗ, ਅਤੇ ਆਪਾਂ ਨੂੰ ਇਹੀ ਚੀਜ਼ ਪਸ਼ੂਆਂ ਨਾਲੋਂ ਵੱਖਰਾ ਕਰ ਦਿੰਦੀ ਆ। ਅਦਰਵਾਈਜ਼ ਤਾਂ ਸਾਹ ਉਹ ਵੀ ਲੈਂਦੇ ਨੇ, ਸਿਸਟਮ ਸਾਰਾ ਉਹ ਵੀ ਚੱਲੀ ਜਾਂਦਾ, ਦਿਮਾਗ ਦਾ ਹੀ ਤਾਂ ਖੇਡ ਆ ਸਾਰਾ, ਸਮਝ ਦਾ ਹੀ ਤਾਂ ਖੇਡ ਆ ਨਾ।
0: ਬਿਲਕੁਲ,
1: ਤਾਂ ਉਹ ਸਮਝ ਕਹਿੰਦੇ ਜੇ ਮਨੁੱਖ ਇਹਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾ ਲਏ। ਉਦਾਹਰਨਾਂ ਬਹੁਤ ਸੀਗੀਆਂ ਉਹਨਾਂ ਕੋਲ, ਜਿਵੇਂ ਬਾਬੇ ਨਾਨਕ ਤੋਂ ਉਦਾਹਰਨਾਂ ਸ਼ੁਰੂ ਕਰ ਲੈਂਦੇ ਸੀ ਉਹ, ਵੀ ਉਹਨਾਂ ਨੂੰ ਵੀ ਕੀ ਲੋੜ ਸੀ, ਵੀ ਸਾਡਾ ਬਾਬਾ ਕਿਤੇ ਮੁਲਾਇਮ ਬਾਡੀ ਵਾਲਾ ਜਾਂ ਮੁਲਾਇਮ ਸਕਿਨ ਵਾਲਾ ਥੋੜ੍ਹੀ ਸੀ, ਉਹਨੇ ਤਾਂ ਇੰਨੀਆਂ ਉਦਾਸੀਆਂ ਕੀਤੀਆਂ, ਉਹਨੇ ਤਾਂ ਪੈਰਾਂ 'ਚ ਪਾਟੀਆਂ ਵਿਆਈਆਂ ਹੋਣਗੀਆਂ, ਉਹਨੇ ਤਾਂ ਕਿੱਥੇ ਕਿੱਥੇ ਜਾ ਕੇ ਸਮਝਾਂ ਦਿੱਤੀਆਂ, ਵੀ ਆਪਾਂ ਸਿੱਖੀਏ ਉਹਨਾਂ ਤੋਂ, ਵੀ ਕਿਹੋ ਜਿਹੇ ਲੋਕਾਂ ਤੋਂ ਆਪਾਂ ਸਿੱਖਿਆ ਲੈ ਕੇ ਗਾਂਹ ਜ਼ਿੰਦਗੀ ਜਿਉਣੀ ਹੈ,
0: ਕਿੱਦਾਂ ਦਾ ਹੋਣਾ ਚਾਹੀਦਾ,
1: ਕਿੱਦਾਂ ਇੱਕ ਮਨੁੱਖ ਨੂੰ ਕਿੱਦਾਂ ਦਾ ਹੋਣਾ ਚਾਹੀਦਾ।
0: ਬਿਲਕੁਲ, ਆਪਾਂ ਜਦੋਂ ਅੱਜ ਕੱਲ੍ਹ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ, ਹਾਲਾਂਕਿ ਸਾਈਕਲ 'ਤੇ ਚਲੋ ਇੱਕ ਛੋਟਾ ਜਿਹਾ ਮੈਂ ਕਹੂੰਗਾ ਵੀ ਪਾਰਟ ਆ ਜਾਂਦਾ ਉਹਦੇ 'ਚ, ਪਰ ਜਿਹੜੀ ਡੋਨੇਸ਼ਨ ਆ ਉਹਦੇ ਲਈ ਹਰ ਇੱਕ ਬੰਦੇ ਦੇ ਮਹਿਨੇ ਅਲੱਗ ਅਲੱਗ ਨੇ। ਉਹ ਮੈਂ ਇੱਕ ਕਹਾਣੀ ਪੜ੍ਹਦਾ ਹਾਂ ਅਤੇ ਉਹਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਵੀ ਜਿਹੜੇ ਬੰਦੇ ਕੋਲ 1,000 ਆ ਉਹਦੇ ਲਈ 100 ਡੋਨੇਟ ਕਰਨਾ ਬੜਾ ਸੌਖਾ, ਜਾਂ ਜਿਹਦੇ ਕੋਲ 100 ਆ ਉਹਦੇ ਕੋਲੋਂ 10 ਡੋਨੇਟ ਕਰਨੇ ਉਹਦੇ ਲਈ ਬਹੁਤ ਸੌਖੇ ਨੇ, ਪਰ ਜਦੋਂ ਕਰੋੜ ਆ ਜੇ ਉਹਦੇ 'ਚੋਂ 1,00,000 ਡੋਨੇਟ ਕਰਨਾ ਬੜਾ ਔਖਾ। ਸੋ ਜਿੱਦਾਂ ਜਿੱਦਾਂ ਵੱਧਦਾ ਆ ਉੱਦਾਂ ਉੱਦਾਂ ਡੋਨੇਸ਼ਨ ਦੀ ਪਰਿਭਾਸ਼ਾ ਤੁਹਾਡੀ ਬਦਲਦੀ ਜਾਂਦੀ ਹੈ। ਸੋ ਆਪਣਾ ਸਾਰਾ ਕੁਛ ਹੀ ਇੱਥੇ ਦੇ ਜਾਣਾ, ਜਿੱਦਾਂ ਜ਼ਮੀਨ ਵੀ ਆਪਣੀ ਸੰਸਥਾ ਦੇ ਨਾਂ ਕਰ ਜਾਣੀ, ਜਦਕਿ ਆਪਾਂ ਅੱਜ ਕੱਲ੍ਹ ਵੇਖਦੇ ਹਾਂ ਵੀ ਹਰ ਕੋਈ ਹੋਰ ਅਤੇ ਹੋਰ ਆਪਣਾ ਨਾਲ ਲੱਗਦੀ ਪੈਲੀ ਦੀਆਂ ਵੱਟਾਂ ਵੱਢ ਵੱਢ ਕੇ ਅਤੇ ਨਾਲ ਵਿੱਚ ਰਲਾਉਣ 'ਚ ਲੋਕ ਜਿੱਥੇ ਡਟੇ ਰਹਿੰਦੇ ਆ ਉੱਥੇ ਇਸ ਤਰੀਕੇ ਦਾ ਇੱਕ ਜੀਵਨ ਬਤੀਤ ਕਰਨਾ। ਸੋ ਉਹਨੂੰ ਕਿੱਦਾਂ ਤੁਸੀਂ ਵੇਖਦੇ ਹੋ, ਕਿੱਦਾਂ ਉਸ ਚੀਜ਼ ਤੋਂ ਬਾਅਦ ਜਾਂ ਉਹਨੂੰ ਮੈਨੇਜ ਕਿੱਦਾਂ ਕਰਦੇ ਹੋ? ਪਰਿਵਾਰ ਦੇ ਵਿੱਚ ਕੁਛ ਤਾਂ ਗੱਲ ਹੁੰਦੀ ਹੋਊਗੀ ਵੀ ਤੁਸੀਂ ਜਿਹੜੀ ਕੋਈ ਜ਼ਮੀਨ ਆ ਉਹ ਵੀ ਤੁਸੀਂ ਦੇ ਛੱਡੀ ਆ ਸੰਸਥਾ ਨੂੰ।
1: ਵੀਰ ਜੀ, ਇਹ ਨਾ ਸ਼ੁਰੂ ਤੋਂ ਹੀ ਅਸਲ 'ਚ ਦੇਖਦੇ ਆਏ ਹਾਂ, ਸਾਨੂੰ ਸਮਝ ਪਹਿਲਾਂ ਤੋਂ ਹੀ ਆ ਗਈ ਸੀ ਕਿ ਇਹ ਕੋਈ ਆਮ ਵਰਤਾਰਾ ਨਹੀਂ ਹੋ ਰਿਹਾ ਜੋ ਵੀ ਹੋ ਰਿਹਾ ਹੈ। ਕੋਈ ਇੱਕ ਦਿਨ ਤਾਂ ਇਹ ਕਹਿ ਲਈਏ ਵੀ ਕੋਈ ਕਰਾਮਾਤ ਤਾਂ ਵਾਪਰੀ ਨਹੀਂ। ਇਹੋ ਜਿਹੀਆਂ ਉਦਾਹਰਨਾਂ ਸਾਡੇ ਕੋਲ ਸ਼ੁਰੂ ਤੋਂ ਹੀ ਆਉਂਦੀਆਂ ਰਹੀਆਂ ਨੇ ਵੀ ਡੈਡੀ ਨੇ ਕਿਹੋ ਜਿਹਾ ਰਾਹ ਫੜਿਆ ਹੋਇਆ, ਕਿੱਦਾਂ ਦੀਆਂ ਗੱਲਾਂ ਨੇ। ਜਦੋਂ ਸੰਸਥਾ, ਜਿਹੜੀ ਆਪਾਂ ਸੰਸਥਾ ਦਾ ਜ਼ਿਕਰ ਵੀ ਕਰਦੇ ਹਾਂ, ਜਦੋਂ ਸੰਸਥਾ ਦੀ ਗੱਲ ਵੀ ਹੋਈ, ਉਹ ਸੰਸਥਾ ਵੀ ਅਸਲ 'ਚ ਤਾਂ ਪੂੰਜੀ ਨਾਲ ਹੀ ਸ਼ੁਰੂ ਹੋਣੀ ਸੀ। ਕੋਈ ਵੀ ਕੰਮ ਹੈ ਭਾਵੇਂ ਲੋਕ ਸੇਵਾ ਦਾ ਹੀ ਹੈ, ਉਹ 'ਚ ਪੂੰਜੀ ਤਾਂ ਜ਼ਰੂਰੀ ਹੈ, ਪੂੰਜੀ ਨਿਵੇਸ਼ ਤਾਂ ਹੋਣਾ ਉਹਦੇ ਵਿੱਚ। ਪਰ ਉਹੀ ਜਿਹੜੀ ਤੁਸੀਂ ਕਹਿੰਦੇ ਹੋ, ਜੇ 100 ਹੋਵੇ ਕਿਸੇ ਕੋਲ, ਉਹ 1 ਰੁਪਇਆ ਦਿੰਦਾ, 1,000 ਵਾਲਾ 100 ਦਿੰਦਾ, ਇਹਨਾਂ ਕੋਲ ਜੋ ਸੀ ਇਹਨਾਂ ਨੂੰ ਐਂ ਲੱਗਿਆ ਵੀ ਯਾਰ ਵੀ ਮੈਂ ਨਾ, ਕਿਉਂਕਿ ਇਹਨਾਂ ਨੇ ਉਹ ਦੌਰ ਹੰਢਾਏ ਹੋਏ ਨੇ ਪੁਰਾਣੇ, ਇਹ ਇੱਕ ਜ਼ਿੰਦਗੀ ਦੀ ਇੱਕ ਸਮਝ ਇੱਦਾਂ ਦੀ ਡਿਵੈਲਪ ਕਰ ਲਈ ਸੀ ਆਪਣੀ ਜ਼ਿੰਦਗੀ ਨੂੰ, ਐਂ ਕਹਿੰਦੇ ਮੈਂ ਤਾਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਇੱਕ ਮੈਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਮੈਂ ਕੁਦਰਤ ਲਈ, ਮੈਂ ਸਮਾਜ ਲਈ ਬੈਕ ਕੀ ਕਰ ਸਕਦਾ। ਇਹਨਾਂ ਨੇ ਮੇਰੇ ਮੰਮੀ ਨਾਲੋਂ ਸਲਾਹ ਕੀਤੀ ਉਦੋਂ ਵੀ, ਗੁਰਪ੍ਰੀਤ ਜਿਹੜਾ ਇਹ ਥਾਂ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਘਰ ਕਹਿ ਦਿੰਦੇ ਹਾਂ, ਮੇਰਾ ਬਚਪਨ ਜਿੱਥੇ ਬੀਤਿਆ ਸੀ, ਹੈ ਨਾ, ਵੀ ਉਹ ਘਰ ਨੂੰ ਵੀ ਮੈਂ ਚਾਹੁੰਦਾ ਵੀ ਇਸ ਜਿਹੜੇ ਕਾਰਜ ਲਈ ਮੈਂ ਜ਼ਿੰਦਗੀ ਆਪਣੀ ਲੇਖੇ ਲਾਈ ਆ, ਵੀ ਮੈਂ ਇਸ ਸਾਰੀ ਜ਼ਮੀਨ ਨੂੰ ਵੀ ਮੈਂ ਉਸ ਕਾਰਜ ਲਈ ਹੀ ਦੇਣਾ ਚਾਹੁੰਦਾ, ਵੀ ਤਾਂ ਕਿ ਉੱਧਰ ਨੂੰ ਸਹਾਈ ਹੋਵੇ, ਇਹਦੇ ਵਿੱਚ ਆਉਣ ਵਾਲੀ ਕੋਈ ਆਮਦਨ, ਇਹਦੇ ਵਿੱਚ ਆਉਣ ਵਾਲਾ ਕੋਈ ਵੀ ਸੁੱਖ ਹੈ ਜਿਹੜਾ, ਉਹ ਉੱਧਰ ਨੂੰ ਹੀ ਲੱਗੇ। ਸੋ ਇਹਨਾਂ ਨੇ ਜੀ ਬੜੀ ਸਮਝ ਮੁਤਾਬਕ ਬਹੁਤ ਟਾਈਮ ਨਾਲ ਹੀ ਡਿਸੀਜਨ ਲੈ ਲਏ ਸੀ। ਤੁਹਾਡੀ ਗੱਲ ਤੋਂ ਛੋਟੀ ਜਿਹੀ ਗੱਲ ਮੇਰੇ ਯਾਦ ਆ ਗਈ, ਮੇਰਾ ਆਪਣਾ ਜਦੋਂ ਵਿਆਹ ਹੋਇਆ ਸੀ ਤਾਂ ਮੇਰੇ ਵਿਆਹ ਦੇ ਉੱਤੇ ਜਿਹੜਾ ਆਪਾਂ ਨੂੰ ਸ਼ਗਨ ਪੈਂਦਾ, ਛੋਟੀ ਜਿਹੀ ਗੱਲ ਆ, ਹੁਣ ਤੁਸੀਂ ਦੇਖ ਲਓ ਸ਼ਗਨ ਪੈ ਗਿਆ ਜੀ, ਉਹਨਾਂ ਨੇ ਦੇਖ ਲਿਆ ਬੱਚਿਆਂ ਨੂੰ ਸ਼ਗਨ ਪੈ ਗਿਆ, ਸਾਡੇ ਨਾਲ ਦੋਨਾਂ ਜੀਆਂ ਨਾਲ ਸ਼ਾਮ ਨੂੰ ਇਹ ਗੱਲ ਕੀਤੀ ਵੀ ਬੱਚਿਓ, ਉਹਨੂੰ ਸ਼ਾਇਦ ਪਤਾ ਸੀ ਵੀ ਇਹਨਾਂ ਦੇ ਦਿਮਾਗ 'ਚ ਸ਼ਾਇਦ ਨਹੀਂ ਆਉਣਾ ਸੀ ਵੀ ਆਮ ਸੀਗੇ, ਉਹ ਕਹਿੰਦੇ ਬੱਚਿਓ ਜੇ ਤੁਹਾਡੀ ਇਜਾਜ਼ਤ ਹੋਵੇ, ਸਭ ਤੋਂ ਇਜਾਜ਼ਤ ਲੈ ਕੇ ਬਕਾਇਦਾ, ਕੀ ਆਪਾਂ ਇਹ ਜਿਹੜਾ ਤੁਹਾਡੇ ਕੋਲ ਅੱਜ ਮਾਇਆ ਆਈ ਹੈ, ਅੱਡ ਅੱਡ ਲੋਕਾਂ ਨੇ ਦਿੱਤੀ ਹੈ, ਇਹ ਮਾਇਆ ਆਪਾਂ ਕਿਸੇ ਚੰਗੇ ਕੰਮ ਲਈ ਲਾ ਦਈਏ।
0: ਅੱਛਾ,
1: ਸਾਨੂੰ ਇਹ ਗੱਲ ਸ਼ਾਮ ਨੂੰ, ਅਸੀਂ ਤਾਂ ਬੇਸਮਝ ਜਾਂ ਸਾਨੂੰ ਕਹਿ ਲਓ ਨਹੀਂ ਪਤਾ ਇਹਨਾਂ ਗੱਲਾਂ ਦਾ, ਹੈ ਨਾ, ਉਹ ਤਾਂ ਖੁਮਾਰੀ ਹੋਰ ਹੁੰਦੀ ਵਿਆਹ ਵਾਲੇ ਦਿਨ ਦੀ ਤਾਂ, ਅਤੇ ਅਸੀਂ ਕਿਹਾ ਵੀ ਕਿਵੇਂ, ਕਹਿੰਦੇ ਵੀ ਆਪਾਂ ਇਹ ਗਰੀਬ ਬੱਚਿਆਂ ਦੀਆਂ ਪੜ੍ਹਾਈ ਜਾਂ ਕੋਈ ਕਿਤਾਬਾਂ ਜਾਂ ਉਹਨਾਂ ਦੇ ਕੱਪੜੇ ਜਾਂ ਕੁਛ ਵੀ ਉੱਧਰ ਨੂੰ ਅਸੀਂ ਉਹ ਗਠੜੀ ਨਾਲ ਦੀ ਨਾਲ ਸਪੁਰਦ ਕਰਤੀ ਜੀ ਉਹਨਾਂ ਦੇ। ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਕੋਈ ਕੰਮ ਵੱਡਾ ਕੀਤਾ ਛੋਟਾ ਕੀਤਾ, ਪਰ ਮੈਂ ਅੱਜ ਤੁਹਾਡੇ ਨਾਲ ਗੱਲ ਕਰਦਾ ਰਿਅਲਾਈਜ਼ ਕਰਦਾ ਵੀ ਕਈ ਵਾਰੀ ਕਿਸੇ ਨੂੰ ਲਾਉਣਾ ਹੀ ਹੁੰਦਾ, ਕਈ ਵਾਰੀ ਕਿਸੇ ਦਾ ਹੱਥ ਫੜ ਕੇ ਆਪਾਂ ਯੋਗਦਾਨ ਪਾਉਣਾ ਹੀ ਹੁੰਦਾ, ਸਾਡੇ ਹਿੱਸੇ ਨਹੀਂ ਸੀ ਆਉਣੀ ਉਹ ਗੱਲ।
0: ਸੋ ਤੁਸੀਂ ਸ਼ੁਰੂ ਤੋਂ ਘਰ ਦੇ ਵਿੱਚ ਵੇਖਿਆ ਹੀ ਹੋ, ਤੁਹਾਨੂੰ
1: ਉਦਾਹਰਨ ਦਿੱਤੀ,
0: ਔੜ ਨਹੀਂ ਆ ਤੁਹਾਡੇ ਲਈ ਉਹ ਚੀਜ਼ਾਂ,
1: ਔੜ ਨਹੀਂ ਹੈ
0: ਨਾ, ਕਿਉਂਕਿ ਆਪਾਂ ਆਮ ਇਹ ਚੀਜ਼ ਨਿੱਕੀ ਨਹੀਂ ਹੈ, ਕਿਉਂਕਿ ਤੁਹਾਡੇ ਲਈ ਆਮ ਇਹ ਵਰਤਾਰਾ ਵਾ, ਅਤੇ ਆਪਾਂ ਆਪਣੇ ਆਪਣੇ ਲਿਹਾਜ਼ ਦੇ ਨਾਲ ਜਿਹੜੇ ਸੁਣਨ ਵਾਲੇ ਵੇਖਣ ਵਾਲੇ ਆ ਉਹਨਾਂ ਨੂੰ ਜੇਕਰ ਉਹ ਵੇਖਣ ਤਾਂ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ, ਕਿਉਂਕਿ ਉੱਥੋਂ ਹੀ ਕਰ ਕਰਾ ਕੇ ਉੱਥੋਂ ਹੀ ਤਾਂ ਖਰਚੇ ਪੂਰੇ ਕਰਨੇ ਹੁੰਦੇ ਆ, ਜਿਹੜੇ ਲਾਏ ਹੁੰਦੇ ਆ ਉਸੇ 'ਚੋਂ ਕੱਢ ਕੱਢ ਕੇ ਅਤੇ ਉਹ ਤੁਸੀਂ ਪੇ ਕਰਨੇ ਹੁੰਦੇ ਆ। 100 ਤਰ੍ਹਾਂ ਦੇ ਜਿਹੜੇ ਤੁਸੀਂ ਆਪਣੇ ਥਾਂ ਥਾਂ ਖਰਚੇ ਪਾਏ ਹੁੰਦੇ, ਪਰ ਉਹਦੇ ਵਿੱਚੋਂ ਇੱਦਾਂ ਦੀ ਕੋਈ ਸੋਚ ਰੱਖਣੀ, ਹਰ ਕੋਈ ਚਾਹੁੰਦਾ ਵੀ ਪਹਿਲਾਂ ਮੇਰਾ ਘਰ ਪੂਰਾ ਹੋਵੇ ਅਤੇ ਫਿਰ ਦਾਨ ਪੁੰਨ ਬਾਅਦ ਵਿੱਚ ਆਪਾਂ ਵੇਖ ਲਾਂਗੇ। ਸੋ ਇਸ ਵਜ੍ਹਾ ਕਰਕੇ ਆਪਾਂ ਉਸ ਸ਼ਖਸੀਅਤ ਦੀ ਅੱਜ ਬੈਠੇ ਗੱਲ ਕਰ ਰਹੇ ਹਾਂ, ਅਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਉਹਨਾਂ ਨੂੰ ਮਿਲੇ ਹਾਂ, ਆਪਾਂ ਉਹਨਾਂ ਨੂੰ ਜਾਣਦੇ ਹਾਂ, ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਹੀ। ਕਿਉਂਕਿ ਇੱਕ ਚੀਜ਼ ਜ਼ਰੂਰ ਤੁਹਾਨੂੰ ਜ਼ਿੰਦਗੀ 'ਚ ਮਹਿਸੂਸ ਹੁੰਦੀ ਰਹਿੰਦੀ ਹੈ ਵੀ ਤੁਹਾਡੇ ਆਸ ਪਾਸ ਇੱਦਾਂ ਦੇ ਕਰੈਕਟਰ ਰੱਬ ਤੁਹਾਨੂੰ ਮਿਲਾਉਂਦਾ ਜ਼ਰੂਰ ਹੈ, ਜਿਨ੍ਹਾਂ ਤੋਂ ਕੁਛ ਨਾ ਕੁਛ ਸਿੱਖ ਕੇ ਤੁਸੀਂ ਮਾੜਾ ਮੋਟਾ ਆਪਣੇ ਅੰਦਰ ਤੁਸੀਂ ਲਿਆ ਸਕਦੇ ਹੋ ਆਪਣੇ ਆਚਰਣ ਦੇ ਵਿੱਚ, ਨਹੀਂ ਤਾਂ ਚਾਰ ਚੁਫੇਰੇ ਸਾਨੂੰ ਜੋ ਦੀਦਾ ਵਾ ਉਹ ਤਾਂ ਅਸੀਂ ਕਰ ਹੀ ਰਹੇ। ਸੰਸਥਾ ਦੀ ਜਿਹੜੀ ਭੰਗ ਸਾਹਿਬ ਗੱਲ ਕੀਤੀ ਹੈ, ਇਹ ਕਦੋਂ ਕੁ ਇਹ ਸ਼ੁਰੂ ਹੋਇਆ, ਕਿਹੜੀ ਉਮਰ ਦੇ ਵਿੱਚ? ਮੇਰੇ ਖਿਆਲ ਨਾਲ ਪਹਿਲਾਂ ਤਾਂ ਪੱਤਰਕਾਰੀ 'ਚ ਸੀਗੇ ਅੰਕਲ
1: ਜੀ। ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਜੀ। ਰੋਪੜ ਡਿਸਟ੍ਰਿਕਟ ਦੇ ਅਜੀਤ ਅਖਬਾਰ ਦੇ ਪ੍ਰਤੀਨਿਧ ਵੀ ਰਹੇ ਨੇ, ਮੁੱਖ ਹਾਂਜੀ ਰਹੇ ਨੇ, ਉੱਥੇ ਦਫ਼ਤਰ ਦੇ ਵਿੱਚ ਬਹਿੰਦੇ ਸੀਗੇ। ਸੋ ਸਕੂਲ ਅਸਲ 'ਚ ਸਕੂਲ ਦੇ ਨਾਲ ਨਾਲ ਹੀ ਉਹ ਕੰਮ ਚੱਲ ਹੀ ਰਿਹਾ ਸੀ, ਬਾਅਦ 'ਚ ਉਹ ਛੱਡਤਾ ਸੀਗਾ। ਲਗਭਗ 10 ਸਾਲ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਆ, ਅਤੇ ਉਹਦੇ ਵਿੱਚ ਵੀ ਕਿਉਂਕਿ ਜਿਹੋ ਜਿਹੀ ਸਮਝ ਸੀਗੀ ਉਹਦੇ ਵਿੱਚ ਵੀ, ਕਿਉਂਕਿ ਪੱਤਰਕਾਰੀ ਦੇ ਵਿੱਚ ਵੀ ਜਿੰਨਾ ਹੈ, ਜਿਹਨੂੰ ਸੌ ਕਾਲ ਆਪਾਂ ਪੀਲੀ ਪੱਤਰਕਾਰੀ ਕਹਿ ਦਈਏ ਜਾਂ ਮੈਗਜ਼ੀਨਾਂ ਦਾ ਰੌਲਾ ਜਾਂ ਸਪਲੀਮੈਂਟਾਂ ਦਾ ਰੌਲਾ, ਉਹ ਚੀਜ਼ਾਂ ਵੀ ਮੈਂ ਅੱਖੀਂ ਦੇਖੀਆਂ ਉਹਨੂੰ, ਵੀ ਇਹ ਕਿਰਦਾਰ 'ਚ ਉਹ ਮਨਫੀ ਸੀਗੀਆਂ ਉਹ ਚੀਜ਼ਾਂ। ਇਹਨਾਂ ਨੇ ਤਾਂ ਬਹੁਤ ਆਪਣੇ ਕਹਿ ਲਓ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਪੱਤਰਕਾਰੀ ਕੀਤੀ ਹੈ, ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ। ਉਹਦੇ ਕਰਕੇ ਸਮੇਂ ਸਮੇਂ 'ਤੇ ਮੁਸ਼ਕਲਾਂ ਵੀ ਆਈਆਂ, ਪਰ ਉਹਨਾਂ ਨੂੰ ਲੱਗਦਾ ਸੀ ਪਾਰਸਲ ਹੈ ਤਾਂ ਆਉਣਾ ਹੀ ਹੈ ਜਦੋਂ ਆਪਾਂ। ਸੋ ਉਹ ਕੀਤਾ ਜੀ ਉਦੋਂ 97 ਦੇ ਵਿੱਚ ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਕਹਿ ਲਓ ਵੀ, ਇਹ ਸੰਸਥਾ 97 'ਚ ਸ਼ੁਰੂ ਹੋਈ ਹੈ 1997 ਦੇ ਵਿੱਚ।
0: ਮੈਂ ਚਾਹੁੰਦਾ ਥੋੜ੍ਹਾ ਜਿਹਾ ਆਪਾਂ ਪਹਿਲਾਂ ਸੰਸਥਾ ਬਾਰੇ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਇਹਨਾਂ ਦੇ ਵੱਲੋਂ ਇੱਕ ਸਕੂਲ ਸ਼ੁਰੂ ਕੀਤਾ ਗਿਆ ਹੈ। ਸਕੂਲ ਵੈਸੇ ਇਸ ਸੰਸਥਾ ਦੇ ਲਈ ਬੜਾ ਹੀ ਛੋਟਾ ਜਿਹਾ ਇੱਕ ਸ਼ਬਦ ਹੈ, ਹੁਣ ਤਾਂ ਇਹਦੇ ਵਿੱਚ ਬਹੁਤ ਕੁਛ ਸਮਾ ਗਿਆ ਇਸ ਸੰਸਥਾ ਦੇ ਵਿੱਚ, ਅਤੇ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਾਂ ਪਹਿਲਾਂ ਖੋਲ੍ਹ ਦਈਏ, ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੰਸੈਪਟ ਕੀ ਆ।
1: ਓਕੇ, ਬੇਸਿਕਲੀ ਦੇਖੋ ਜੀ, ਸ਼ਬਦ ਤਾਂ ਸਕੂਲ ਹੀ ਆ, ਹੈ ਨਾ, ਸਕੂਲ ਆ, ਬਟ ਇਕੱਲਾ ਸਕੂਲ ਨਾ ਹੋ ਕੇ ਉਹ ਕਿਵੇਂ ਵੱਖ ਹੈ ਬਾਕੀ ਸਕੂਲਾਂ ਨਾਲੋਂ, ਉਹ ਸੰਸਥਾ ਕਿਵੇਂ ਵੱਖ ਹੈ। ਡੈਡੀ ਉਹਨੂੰ ਕਹਿੰਦੇ ਹੁੰਦੇ ਸੀ, ਇਹ ਮੇਰੀ ਸਰਗਰਮ ਚਿੰਤਨ ਦੀ ਛੋਟੀ ਸਲਤਨਤ ਹੈ, ਵੀ ਮੈਂ ਇਹਦੇ ਵਿੱਚ ਬੈਠ ਕੇ ਫਿਊਚਰ ਦੇ ਇਨਸਾਨਾਂ ਨੂੰ ਦੇਖਦਾ, ਨਾ ਕਿ ਮੈਂ ਬੱਚਿਆਂ ਨੂੰ ਦੇਖਦਾ। ਉਹਨਾਂ ਮਾਂ ਬਾਪ ਦੀ ਕਿਰਤ ਕਮਾਈ 'ਚੋਂ ਜਿਹੜੀ ਰੁਪਈਆ ਫੀਸ ਆਉਂਦੀ ਆ, ਉਹ ਕਿਵੇਂ ਤਨਖਾਹਾਂ ਦੇ ਰੂਪ 'ਚ ਜਾਂਦੀ ਹੈ, ਜਾਂ ਉਹ ਸੰਸਥਾ ਦੀ ਜਾਂ ਸਮਾਜ ਦੀ ਬਿਹਤਰੀ ਲਈ ਲੱਗਦੀ ਆ, ਵੀ ਮੈਂ ਉਹ ਚੀਜ਼ ਦਾ ਗਵਾਹ ਹੈ, ਇੱਟ ਇੱਟ ਮੇਰੀ ਅੱਖ ਹੱਥਾਂ 'ਚੋਂ ਨਿਕਲੀ ਹੋਈ ਆ। ਸੋ ਉਸ ਸੰਸਥਾ ਦਾ ਨਾਂ ਹੈਗਾ ਜੀ ਰੂਰਲ ਇੰਸਟੀਚਿਊਟ ਫੋਰ ਕਰੀਅਰ ਕੋਰਸਿਸ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਮਾਨਤਾ ਪ੍ਰਾਪਤ 1997 ਦੇ ਵਿੱਚ।
0: ਓਕੇ,
1: ਪਿੰਡ ਇਹ ਹੈਗਾ ਬਸੀ ਗੁਜਰਾਂ ਅਤੇ ਜ਼ਿਲ੍ਹਾ ਰੋਪੜ। ਰੋਪੜ ਅਤੇ ਲੁਧਿਆਣੇ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ 'ਤੇ ਪਿੰਡ ਪੈ ਜਾਂਦਾ ਇਹ। ਸੋ ਜਦੋਂ ਵੀ ਆਪਾਂ ਰੋਪੜ ਤੋਂ ਚਮਕੌਰ ਸਾਹਿਬ ਵੱਲ ਨੂੰ ਨਹਿਰੂ ਨਹਿਰ ਜਾਂਦੇ ਹਾਂ ਤਾਂ ਅਗਲਾ ਹੀ ਪੁਲ ਧੌਲਰਾਂ ਦਾ ਪੁਲ ਆ, ਉਹਦੇ ਨਾਲ ਹੀ ਇਹ ਸੰਸਥਾ ਬਸੀ ਗੁਜਰਾਂ ਪਿੰਡ ਦੇ ਵਿੱਚ 97 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਗਿਆ ਸੀ। ਗੁਰਦੁਆਰੇ ਦੇ ਵਿੱਚ ਸਿਰਫ 4 ਕਮਰੇ, ਆਰਜ਼ੀ ਤੌਰ 'ਤੇ ਇਹ ਸੰਸਥਾ ਸ਼ੁਰੂ ਹੋ ਗਈ ਸੀ। ਸੋ ਮੈਂ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ 'ਚ ਇਹ ਦੱਸਣਾ ਚਾਹੁੰਦਾ ਕਿ ਇਹ ਸੰਸਥਾ ਦਾ ਫੈਸਲਾ ਇਹਨਾਂ ਨੇ ਦੋਸਤਾਂ ਮਿੱਤਰਾਂ ਨੇ ਇਸ ਤਰੀਕੇ ਨਾਲ ਲਿਆ ਸੀ ਕਿਉਂਕਿ ਇਹਨਾਂ ਨੇ ਨਾ ਇਹਨਾਂ ਨੂੰ ਲੱਗਿਆ ਕਿ ਸਮਾਜ ਦੇ ਵਿੱਚ ਇਹੋ ਜਿਹਾ ਕੀ ਕੀਤਾ ਜਾਵੇ ਜਿਹਦੇ ਕਰਕੇ ਕਿ ਸਮਾਜ ਦੀ ਭਲਾਈ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ, ਅਸੀਂ ਕੀ ਪੇ ਬੈਕ ਕਰ ਸਕਦੇ ਹਾਂ ਸੁਸਾਇਟੀ ਨੂੰ। ਉਹਦੇ ਅੰਦਰ ਇਹਨਾਂ ਨੇ ਇੱਕ 15 ਜਾਂ 10 ਕੁਐਸਚਨ ਦਾ ਇੱਕ ਕੁਐਸਚਨੇਅਰ ਤਿਆਰ ਕਰਕੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਵਿੱਚ, ਲਗਭਗ 15 ਤੋਂ 20 ਸਕੂਲਾਂ ਦੇ ਵਿੱਚ ਉਹ ਸਰਕੂਲੇਟ ਕਰਤਾ।
0: ਓਕੇ,
1: ਉਹ ਉਹਦੇ ਕਰਕੇ ਜੀ ਉਹ ਬੱਚਿਆਂ ਨੇ ਉਹ ਕੁਐਸਚਨਾਂ ਦੇ ਆਨਸਰ ਦਿੱਤੇ। ਕੁਐਸਚਨ ਬੜੇ ਸਿੰਪਲ ਸੀਗੇ ਕਿ ਤੁਸੀਂ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਇੱਕ ਦਿਨ ਲਈ, ਤੁਸੀਂ ਕੀ ਕਰੋਗੇ, ਤੁਹਾਡੇ ਘਰ ਦਾ ਮਾਹੌਲ ਪੜ੍ਹਾਈ ਲਈ ਕਿਵੇਂ ਹੈ, ਤੁਹਾਡੀ ਮਾਤਾ ਜੀ ਦਾ ਨਾਮ ਕੀ ਹੈ, ਤੁਹਾਡੇ ਪਿਤਾ ਜੀ ਤੁਹਾਡੀ ਪੜ੍ਹਾਈ 'ਚ ਕਦੇ ਤੁਹਾਨੂੰ ਪੁੱਛਦੇ ਨੇ ਤੁਹਾਡੇ ਕਿੰਨੇ ਨੰਬਰ ਆਏ ਨੇ, ਬੇਸਿਕ ਜੇ ਕੁਐਸਚਨ ਸੀਗੇ। ਪਰ ਉੱਥੋਂ ਬੱਚੇ ਦਾ ਆਈ ਕਿਊ ਲੈਵਲ ਜਾਂ ਬੱਚੇ ਜਾਂ ਬੱਚੇ ਕੀ ਕਰਨਾ ਚਾਹੁੰਦੇ ਨੇ ਉਹ ਪਤਾ ਲੱਗਦਾ,
0: ਵੱਡੇ ਹੋ ਕੇ ਕੀ ਬਣਨਾ
1: ਚਾਹੁੰਦੇ ਨੇ। ਮੈਂ ਉਹ ਘਰੇ ਨਾ ਥੱਬਿਆਂ ਦੇ ਥੱਬੇ ਆਨਸਰ ਸ਼ੀਟਾਂ ਦੇਖੀਆਂ ਨੇ, ਥੱਬਿਆਂ ਦੇ ਥੱਬੇ ਉਹ ਇਹਨਾਂ ਨੇ ਪੜ੍ਹੀਆਂ ਨੇ ਦਿਨ ਰਾਤ।
0: ਤੁਸੀਂ ਪੜ੍ਹਦੇ ਹੁੰਦੇ ਸੀ ਉਦੋਂ?
1: ਹਾਂਜੀ,
0: ਤੁਸੀਂ ਪੜ੍ਹਦੇ ਹੁੰਦੇ?
1: ਮੈਂ ਤਾਂ ਉਦੋਂ ਸ਼ਿਵਾਲਿਕ ਸਕੂਲ ਰੋਪੜ ਸੀ, ਕਿਉਂਕਿ ਹਜੇ ਸੰਸਥਾ ਹੋਂਦ 'ਚ ਨਹੀਂ ਸੀ ਆਈ, ਮੈਂ 5ਵੀਂ 6ਵੀਂ
0: ਉਹ ਜਿਹੜੇ ਪਰਚੇ ਆ
1: ਪਰਚੇ, ਹਾਂਜੀ ਮੈਂ ਵੀ ਵਿੱਚੋਂ ਕਦੇ ਐਂ ਦੇਖ ਲੈਣਾ ਵੀ ਇਹ ਕੀ ਚੱਲ ਰਿਹਾ, ਹਨਾ, ਪਰ ਉਹ ਉਮਰ ਹੀ ਇੱਦਾਂ ਦੀ ਹੁੰਦੀ ਹੈ 5ਵੀਂ 6ਵੀਂ ਵਾਲੀ। ਅਤੇ ਉਦੋਂ ਮੇਰੇ ਮੰਮੀ ਉਹਨਾਂ ਸਰਕਾਰੀ ਟੀਚਰ ਸੀਗੇ, ਮੰਮੀ ਅੱਡ ਜੋਬ 'ਚ ਨੇ, ਥੀਏਟਰ ਚੱਲ ਰਿਹਾ ਉਹਨਾਂ ਦਾ ਨਾਲ, ਡੈਡੀ ਉਹਨਾਂ ਨੇ ਇਹ ਰਾਹ ਅਪਣਾਇਆ ਹੋਇਆ ਸੀਗਾ। ਅਤੇ ਜਦੋਂ ਉਸ ਇਹਨਾਂ ਨੇ ਪੇਪਰ ਸਾਰੇ ਪੜ੍ਹਨ ਦੀ ਉਹ 'ਚੋਂ ਨਿਕਲੇ ਇਹ ਪ੍ਰੋਸੈਸ ਦੇ ਵਿੱਚੋਂ, ਜਦੋਂ ਆਨਸਰ ਆਏ ਇਹਨਾਂ ਕੋਲ, ਤਾਂ ਇਹਨਾਂ ਨੂੰ ਇਹ ਲੱਗਿਆ ਕਿ ਸਮਾਜ ਦੇ ਵਿੱਚ ਐਕਚੁਅਲੀ ਐਜੂਕੇਸ਼ਨ 'ਤੇ ਹੀ ਕੰਮ ਹੋਣਾ ਮਸਟ ਹੈ। ਐਜੂਕੇਸ਼ਨ ਹੀ ਤਾਂ ਹੈ ਨਹੀਂ, ਸਾਮੀਆਂ ਬਣਾ ਰਹੇ ਹਾਂ ਬੱਚਿਆਂ ਨੂੰ ਆਪਾਂ, ਫੀਸਾਂ ਆ ਗਈਆਂ, ਤਨਖਾਹਾਂ ਦੇਤੀਆਂ, ਉਹੀ ਰਟਾਇਆ ਸਿਸਟਮ ਬੱਚਿਆਂ ਨੂੰ ਆਪਾਂ ਪੜ੍ਹਾ ਰਹੇ ਹਾਂ, ਮਾਪਿਆਂ ਦਾ ਕੋਈ ਫਿਕਰ ਨਹੀਂ ਹੈਗਾ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ, ਵੀ ਇਹਨਾਂ ਨੂੰ ਸਿਰਫ ਇੱਕ ਬੱਚੇ ਹੀ ਸਮਝਿਆ ਜਾਂਦਾ, ਇਹਨਾਂ ਨੂੰ ਕੋਈ ਫਿਊਚਰ ਦੇ ਇਨਸਾਨ ਵਜੋਂ ਤਾਂ ਦੇਖ ਹੀ ਨਹੀਂ ਰਿਹਾ, ਵੋਟਾਂ ਬਣਾ ਰਿਹਾ ਸਿਸਟਮ ਇਹਨਾਂ ਨੂੰ। ਇੱਦਾਂ ਦੀ ਗੱਲ ਜਦੋਂ ਆਈ ਨਾ, ਇਹਨਾਂ ਨੇ ਇੱਕ ਕਿਤਾਬ ਛਾਪੀ, ਡਾਕਟਰ ਕੁਲਦੀਪ ਨੇ ਆਪਣੇ ਪ੍ਰੋਫੈਸਰ ਨੇ ਪਟਿਆਲੇ ਤੋਂ, ਉਹਨਾਂ ਨਾਲ ਅਤੇ ਡੈਡੀ ਨੇ ਮਿਲ ਕੇ ਉਹ ਕਿਤਾਬ ਕੰਪਾਈਲ ਕੀਤੀ, ਜਿਹੜੀ ਕਿਤਾਬ ਦਾ ਨਾਂ ਸੀ ਸਾਡੀ ਵੀ ਸੁਣੋ।
0: ਓਕੇ
1: ਬੱਚਿਆਂ ਵੱਲੋਂ ਕਿਤਾਬ ਸੀ ਸਾਡੀ ਵੀ ਸੁਣੋ
0: ਸੋ ਉਸੇ ਬਿਹਾਫ ਦੇ ਉੱਤੇ ਉਹ ਜਿਹੜੇ
1: ਉਹਦਾ ਕਰਕਸ ਸੀਗਾ ਉਹ ਸਾਰੇ ਆਨਸਰ ਸ਼ੀਟਾਂ ਦਾ ਕਰਕਸ ਸੀ ਵੀ ਬੱਚੇ ਕੀ ਕਹਿੰਦੇ ਨੇ ਬੱਚੇ ਸਾਡੀ ਵੀ ਸੁਣੋ ਉਹ ਕਿਤਾਬ ਉਹਦਾ ਕਈ ਐਡੀਸ਼ਨ ਆ ਚੁੱਕੇ ਨੇ ਸਾਡੀ ਵੀ ਸੁਣੋ ਦਾ ਨਾਮ
0: ਹਾਲੇ ਵੀ ਉਪਲਬਧ ਹੈ
1: ਬਿਲਕੁਲ ਹੈ ਬਿਲਕੁਲ ਹੈ ਹਾਂਜੀ ਤੇ ਉਹ ਕਿਤਾਬ ਦੇ ਵਿੱਚੋਂ ਜਦੋਂ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਜੇ ਹੁਣ ਸਾਨੂੰ ਪ੍ਰੋਬਲਮ ਪਤਾ ਲੱਗ ਗਈ ਤਾਂ ਸੋਲੂਸ਼ਨ ਕਰਨ ਲਈ ਹੁਣ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੀਦਾ ਫਿਰ ਇਹ ਸੰਸਥਾ ਦਾ ਆਉਣਾ ਇਸ ਥੋਟ 'ਚ ਹੋਇਆ
0: ਓਕੇ
1: ਹਾਂਜੀ
0: ਕਾਫੀ ਇੰਟਰਸਟਿੰਗ ਆ ਚੀਜ਼ ਅੱਛਾ ਉਸ ਤੋਂ ਬਾਅਦ ਜਿਹੜੀ ਸੰਸਥਾ ਦੇ ਲਈ ਜ਼ਮੀਨ ਲੈਣੀ ਉਹ ਵੀ ਕਾਫੀ ਇੰਟਰਸਟਿੰਗ ਹੀ ਚੀਜ਼ ਕਿੱਦਾਂ ਉਹ ਲੋਕ ਨਾਲ ਜੁੜਦੇ ਗਏ ਕਿਉਂਕਿ ਇਨੀਸ਼ੀਅਲੀ ਇੱਕ ਸਕ੍ਰੈਪ ਤੋਂ ਚੀਜ਼ਾਂ ਸ਼ੁਰੂ ਕਰਨੀਆਂ ਬੜੀਆਂ ਅੱਜ ਤੇ ਆਪਾਂ ਮੰਨਦੇ ਹਾਂ ਉਦੋਂ ਤੇ ਹੋਰ ਵੀ ਜ਼ਿਆਦਾ ਔਖੀਆਂ ਸੀ
1: ਬਹੁਤ ਮੁਸ਼ਕਿਲ ਸੀ
0: ਉਹ ਵੀ ਸਫ਼ਰ ਦੱਸੋ
1: ਬਹੁਤ ਮੁਸ਼ਕਿਲ ਸੀ ਉਸ ਪਿੰਡ ਦੇ ਵਿੱਚ ਜਦੋਂ ਜਾ ਕੇ ਇਹ ਥੋਟ ਰੱਖਿਆ ਗਿਆ ਕਿ ਆਪਾਂ ਇੱਕ ਇੱਥੇ ਸਾਇੰਸ ਐਜੂਕੇਸ਼ਨ ਦੀ ਇੱਕ ਸੰਸਥਾ ਚਲਾਉਣਾ ਚਾਹੁੰਦੇ ਹਾਂ ਤਾਂ ਪਿੰਡ ਦੇ ਵਿੱਚ ਜਿੱਦਾਂ ਦੀ ਅਨਪੜ੍ਹਤਾ ਵੀ ਹੁੰਦੀ ਹੈ ਜਾਂ ਕੋਈ ਬਹੁਤ ਘੱਟ ਲੋਕ ਅਗਾਂਹ ਵਧੂ ਹੁੰਦੇ ਨੇ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਕੋਈ ਅਲੱਗ ਸਾਮੀ ਆ ਗਈ ਜਾਂ ਇੱਕ ਅਲੱਗ ਇੱਦਾਂ ਦੇ ਲੋਕ ਆ ਗਏ ਜਿਨ੍ਹਾਂ ਨੇ ਇੱਕ ਦੁਕਾਨ ਹੀ ਖੋਲ੍ਹਣੀ ਆ ਪਹਿਲਾਂ 10 ਖੁੱਲੀਆਂ 11ਵੀਂ ਇਹ ਖੋਲ੍ਹ ਲੈਣਗੇ ਪਰ ਉਹ ਹੌਲੀ ਹੌਲੀ ਉਹਨਾਂ ਨੂੰ ਕਿਸੇ ਇੱਕ ਬੰਦੇ ਦੇ ਮਨ ਮਿਹਰ ਪਈ ਵੀ ਯਾਰ ਬੰਦਾ ਮੈਨੂੰ ਕਿਸੇ ਹੁੰਦਾ ਨਾ ਜੀ ਕੋਈ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹ ਅੱਖ ਤਾਂ ਹੁੰਦੀ ਹੈ ਜਿਹੜੀ ਤੁਹਾਨੂੰ ਉਹ ਐਂਗਲ ਤੋਂ ਦੇਖਦੀ ਹੈ ਉਹ ਕਿਸੇ ਇੱਕ ਬੰਦੇ ਨੇ ਇਹੀ ਕਹਿ ਲਓ ਉਂਗਲੀ ਫੜਾਈ ਵੀ ਮੈਨੂੰ ਬਈ ਤੇਰੀਆਂ ਗੱਲਾਂ 'ਚ ਥੋੜ੍ਹਾ ਜਿਹਾ ਸੱਚ ਦਿਖਦਾ ਵੀ ਮੈਂ ਤੈਨੂੰ ਉਹ ਕਿਸੇ ਬਾਬਾ ਜੀ ਨੇ ਅਮਰ ਸਿੰਘ ਤੁੰਗ ਹੁਣ ਤਾਂ ਹੈ ਨਹੀਂ ਗੇ ਮੈਂ ਤਾਂ ਬਾਬਾ ਕਹਿੰਦੇ ਸੀ ਉਹਨਾਂ ਨੂੰ ਪਿੰਡ 'ਚ ਉਹਨਾਂ ਨੇ 10 ਪੈਸੇ ਦੀ ਸਾਈ ਦਿੱਤੀ ਸੀਗੀ ਵੀ ਭੰਗੂ ਸਾਹਿਬ ਤੈਨੂੰ ਇੱਕ ਕਿੱਲਾ ਉੱਥੇ ਦੇਣਾ ਬਕਾਇਦਾ ਆਏ ਨਹੀਂ ਕਿ ਫ੍ਰੀ ਪੈਸੇ ਉਹਦੇ ਦਿੱਤੇ ਗਏ ਪਰ ਉਹਦਾ ਹੀ ਏਡਾ ਵੱਡਾ ਆਸਾਨ ਡੈਡੀ ਨੇ ਮੰਨਿਆ ਸਾਰੀ ਉਮਰ ਆਪਣੇ ਸੰਸਥਾ ਦੇ ਵਿੱਚ ਉਹਨਾਂ ਦਾ ਬਕਾਇਦਾ ਇੱਕ ਲੱਗਿਆ ਹੋਇਆ ਪੋਸਟਰ ਵਗੈਰਾ
0: ਓਕੇ
1: ਹਾਂ ਵੀ ਇਹਨਾਂ ਨੇ ਸਾਡੇ 'ਤੇ ਉਦੋਂ ਦਇਆ ਕੀਤੀ ਇਹਨਾਂ ਨੇ ਸਾਡੇ 'ਤੇ ਯਕੀਨ ਕੀਤਾ ਤੇ ਉਹਨੂੰ ਅਸਲ 'ਚ ਵੈਸੇ ਤਾਂ ਉਹ ਰੋਈਆਂ ਵਾਲੀ ਜ਼ਮੀਨ ਆਈ ਉੱਥੇ ਕੋਈ ਬਾਹਲੀ ਫਸਲ ਨਹੀਂ ਹੁੰਦੀ ਰੇਤਾ ਹੀ ਆ ਉਹਨੂੰ ਜੰਗਲ 'ਚ ਮੰਗਲੀ ਲਾਇਆ ਹੋਇਆ ਜਦੋਂ ਵੀ ਹੁਣ ਸਰੋਤੇ ਵੀ ਜਦੋਂ ਪੰਜਾਬ 'ਚ ਆਉਣਗੇ ਉੱਥੇ ਆਉਣਗੇ ਆਪਣੀ ਗੱਲ ਸੁਣਨ ਤੋਂ ਬਾਅਦ ਤੁਸੀਂ ਵੀ ਜਦੋਂ ਆਉਣਾ ਪਰਸਨਲ ਤੌਰ 'ਤੇ ਉੱਥੇ ਜਦੋਂ ਆਉਣਾ ਤੁਹਾਨੂੰ ਮਹਿਸੂਸ ਹੋਣਾ ਕਿ ਤਾਂ ਕਮਾਲ ਹੀ ਹੋਈ ਪਈ ਹੈ ਜੰਗਲ 'ਚ ਹੀ ਮੰਗਲ ਲੱਗਿਆ ਹੋਇਆ
0: ਅੱਛਾ ਜੀ ਆਪਾਂ ਥੋੜ੍ਹਾ ਆਸਾਨੀ ਨਾਲ ਸਮਝਣਾ ਹੋਵੇ ਕਿਉਂਕਿ ਅੱਗੇ ਚੱਲ ਕੇ ਆਪਾਂ ਜਿਹੜੀ ਹੋਰ ਵੀ ਕਨਵਰਸੇਸ਼ਨ ਅੱਗੇ ਤੋਰਨੀ ਆ ਤੇ ਮੈਨੂੰ ਯਕੀਨ ਆ ਵੀ ਬੜਿਆਂ ਦਾ ਸੁਣਨ ਵਾਲਿਆਂ ਦਾ ਦਿਲ ਕਰਨਾ ਵੀ ਆਪਾਂ ਜਾ ਕੇ ਵੇਖ ਕੇ ਤੇ ਆਈਏ ਕੀਤਾ ਕੀ ਆ ਉੱਥੇ ਤੇ ਜੇ ਆਪਾਂ ਮੋਟੇ ਸ਼ਬਦਾਂ 'ਚ ਸਮਝਣਾ ਹੋਵੇ ਕੋਈ ਦੂਰੋਂ ਨੇੜਿਓਂ ਵੀ ਕੋਈ ਆ ਰਿਹਾ ਵਾ ਤੇ ਚੰਡੀਗੜ੍ਹ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ ਚੰਡੀਗੜ੍ਹ ਮੋਹਾਲੀ ਤੋਂ ਕਿੰਨਾ ਕੁ ਟਾਈਮ ਲੱਗੂਗਾ
1: ਬਾਏ ਰੋਡ ਚੰਡੀਗੜ੍ਹ ਮੋਹਾਲੀ ਮੋਹਾਲੀ ਤੋਂ ਸਪੈਸ਼ਲੀ ਜੇ ਗੱਲ ਕਰਾਂ ਤਾਂ 40 ਕੁ ਮਿੰਟ ਦੀ ਡਰਾਈਵ ਹੈ
0: ਸੋ ਬਹੁਤੀ ਦੂਰ ਨਹੀਂ
1: ਨਹੀਂ ਨਹੀਂ ਮੋਹਾਲੀ ਤੋਂ ਜਦੋਂ ਆਪਾਂ ਜੇ ਸਿੱਧਾ ਸਿੱਧਾ ਕਹਿ ਰਹੀਏ ਮੋਹਾਲੀ ਤੋਂ ਕਿਸੇ ਨੇ ਲੁਧਿਆਣੇ ਜਾਣਾ ਮੇਨ ਰੋਡ ਆ ਉਹਦੇ ਉੱਤੇ ਆ ਗਿਆ ਖਮਾਣੋ ਸਮਰਾਲਾ ਬਸ ਉਹ ਤੋਂ ਅੰਦਰ ਨੂੰ ਆਉਣਾ ਤੁਸੀਂ ਸਿਰਫ 10-12 ਮਿੰਟ
0: ਓਕੇ
1: ਹਾਂਜੀ ਸਮਰਾਲੇ ਤੋਂ ਹੱਦ 15 ਮਿੰਟ ਦੀ ਡਰਾਈਵ ਹੋਊਗੀ ਅੰਦਰ ਨੂੰ ਤੇ ਜੇ ਇੱਧਰੋਂ ਰੋਪੜ ਵਾਲੇ ਪਾਸੇ ਆਉਣਾ ਕਿਸੇ ਨੇ ਕੋਈ ਜਲੰਧਰ ਜਾਂ ਫਗਵਾੜੇ ਜਾਂ ਨਵੇਂ ਸ਼ਹਿਰ ਏਰੀਏ ਤੋਂ ਜਿਹੜੇ ਚੰਡੀਗੜ੍ਹ ਨੂੰ ਜਾਂਦੇ ਨੇ ਉਹ ਰੋਪੜ ਤੋਂ ਸਰਹੰਦ ਨਹਿਰ ਦੇ ਨਾਲ ਨਾਲ ਜੇ ਹੋ ਜਾਣ ਤਾਂ ਰੋਪੜ ਤੋਂ ਵੀ 15 ਮਿੰਟ ਦੀ ਡਰਾਈਵ ਹੈ ਸੋ ਆਪਾਂ ਇੱਕ ਪੋਕਿਟ ਇਹੋ ਜਿਹੀ 'ਚ ਬੈਠੇ ਹਾਂ ਜਿਹੜੀ ਕਿ ਸਾਰੀ ਆ ਮੈਟਰੋ ਸਿਟੀ ਲੁਧਿਆਣਾ ਅੱਧਾ ਘੰਟਾ 40 ਮਿੰਟ ਕਹਿ ਲਓ ਮੋਹਾਲੀ ਤੋਂ ਵੀ 40 ਲੁਧਿਆਣੇ ਤੋਂ ਵੀ 40 ਰੋਪੜ ਤੋਂ 15
0: ਤੇ ਕਿਵੇਂ ਦਾ ਉੱਥੇ ਮਾਹੌਲ ਚੱਲ ਹੈ ਮਤਲਬ ਆਲ ਟਾਈਮ ਕੋਈ ਨਾ ਕੋਈ ਹੁੰਦਾ ਵਾ ਜਾਂ ਮੰਨ ਲਓ ਕੋਈ ਦੇਰ ਸਵੇਰ ਵੀ ਜਾਂਦਾ ਵਾ ਤੇ ਕਿਵੇਂ ਜਾਂ ਫਿਰ ਪਹਿਲਾਂ ਪੁੱਛ ਗਿੱਛ ਕਰਕੇ ਫੋਨ ਕਰਕੇ ਜਾਣਾ ਪੈਂਦਾ
1: ਨਹੀਂ ਜੀ ਦੇਖੋ ਮੇਰੇ ਡੈਡੀ ਦੇ ਹੁੰਦੇ ਤਾਂ ਕਦੇ ਇਹ ਕੁਐਸਚਨ ਆਇਆ ਹੀ ਨਹੀਂ ਹੈਗਾ ਅਸਲ 'ਚ ਉਹਨਾਂ ਨੇ ਨਾ ਆਪਣੇ ਬਿਜ਼ਨਸ ਆਵਰ ਨਹੀਂ ਦੇਖੇ ਕਦੇ ਵੀ ਮੈਂ 8 ਵਜੇ ਜਾਣਾ 2 ਵਜੇ ਆ ਜਾਣਾ ਸਗੋਂ ਛੁੱਟੀ ਵੇਲੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਹੁਣ ਤੁਸੀਂ ਮੈਨੂੰ ਛੱਡ ਚੱਲੇ ਮੇਰਾ ਜੀ ਨਹੀਂ ਲੱਗਣਾ ਸੋ ਆਪਣੀ ਸੰਸਥਾ ਜਦੋਂ ਤੁਸੀਂ ਆਓਗੇ ਨਾ ਹੁਣੇ ਮੈਨੂੰ ਗੱਲ ਯਾਦ ਆ ਗਈ ਆਪਾਂ ਲਿਖਿਆ ਹੁੰਦਾ ਪੜ੍ਹਦੇ ਹਾਂ ਆਪਾਂ ਜੀ ਆਇਆਂ ਨੂੰ ਜੀ ਆਇਆਂ ਨੂੰ ਲਿਖਿਆ ਹੁੰਦਾ ਨਾ ਜੀ ਆਇਆਂ ਨੂੰ ਜਦੋਂ ਤੁਸੀਂ ਸੰਸਥਾ ਦੇ ਅੰਦਰੋਂ ਬਾਹਰ ਨੂੰ ਆਉਣਾ ਨਾ ਜੀ ਤਾਂ ਲਿਖਿਆ ਜੀ ਜਾਂਦਿਆਂ ਨੂੰ
0: ਅੱਛਾ
1: ਹਾਂ ਉਹ ਡੈਡੀ ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਵੀ ਹੁਣ ਤੁਸੀਂ ਚੱਲੇ ਹੋ ਹੁਣ ਤੁਸੀਂ 4 ਦੀਵਾਰੀ ਜਦੋਂ ਚੱਲੇ ਹੋ ਸੰਸਥਾ ਦਾ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ ਹੁਣ ਤੁਸੀਂ ਕੱਲ੍ਹ ਨੂੰ ਫਿਰ ਇੱਕ ਨਵੀਂ એનર્ਜੀ ਨਾਲ ਆਉਣਾ ਪਰ ਤੁਹਾਨੂੰ ਜੀ ਜਾਂਦਿਆਂ ਨੂੰ ਸੋ ਉਹ ਸੰਸਥਾ 'ਚ ਇਸ ਟਾਈਮ ਰੌਣਕ ਹੀ ਹੁੰਦੀ ਹੈ ਜੀ ਸ਼ਾਮ ਨੂੰ ਉੱਥੇ ਬੱਚੇ ਖੇਡਣ ਵਾਲੇ ਵੀ ਆਉਂਦੇ ਨੇ ਦੋਨਾਂ ਤਿੰਨਾਂ ਪਿੰਡਾਂ ਦੇ ਨੇੜੇ ਤੇੜੇ ਹੋ ਲਗਭਗ 50-60 ਬੱਚੇ ਇਸ ਟਾਈਮ ਰੋਜ਼ ਸ਼ਾਮ ਨੂੰ ਸੌਕਰ ਤੇ ਵਾਲੀਬਾਲ ਖੇਡਦੇ ਨੇ ਤੇ ਉਹ ਦੋਨੇ ਸੰਸਥਾਵਾਂ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਲੁੱਕ ਆਫਟਰ ਕਰਨ ਲਈ ਉੱਥੇ ਇੱਕ ਸ਼ੈਫ ਕੁੱਕ ਕਹਿ ਲਓ ਉਹ ਉੱਥੇ 24/7 ਜਿਹੜਾ ਸੰਸਥਾ ਦੇ ਵਿੱਚ ਹੀ ਰਹਿ ਰਿਹਾ ਕੰਟੀਨ ਦੇ ਨੇ ਉਹ ਚਲਾਉਂਦਾ ਤੇ ਰਾਤ ਨੂੰ ਉਹ ਇੱਕ ਤਰੀਕੇ ਦੇ ਵਾਰਡਨ ਦਾ ਕੰਮ ਵੀ ਕਰਦਾ
0: ਓਕੇ
1: ਹਾਂਜੀ ਸੋ ਮੈਂ ਵੀ ਹੁਣ ਪਿਛਲੇ ਕਹਿ ਲਓ ਮੈਂ ਇੱਥੇ ਹਫ਼ਤੇ ਹੀ ਹੋਇਆ ਇਹਨੂੰ ਤੇ ਅਸੀਂ ਸਵੇਰੇ ਮੈਂ ਮਾਤਾ ਜੀ ਨਾਲ ਜਿਹੜੀ ਰੁਟੀਨ ਸੈੱਟ ਹੋਈ ਹੈ 8-9 ਵਜੇ ਚਲੇ ਗਏ ਸ਼ਾਮ ਉੱਥੋਂ ਛੁੱਟੀ ਤੋਂ ਬਾਅਦ ਵੀ ਆਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਮਹਿਸੂਸ ਕਰਦੇ ਹਾਂ ਅਸੀਂ 5-6-7 ਵਜੇ ਆ ਹੀ ਦਿੰਦੇ ਹਾਂ ਉੱਥੋਂ ਤੁਰਦੇ ਸੋ ਉਸ ਸੰਸਥਾ 'ਚ ਜਦੋਂ ਵੀ ਕੋਈ ਆਊਗਾ ਉੱਥੇ ਤੁਹਾਨੂੰ ਕੋਈ ਨਾ ਕੋਈ ਵੈਲਕਮ ਕਰਨ ਵਾਲਾ ਮਿਲੂਗਾ ਹੀ ਮਿਲੂਗਾ ਮੋਸਟ ਪ੍ਰੋਬਬਲੀ ਮੈਂ ਹੀ ਮਿਲੂਗਾ
0: ਸੋ ਕਈ ਕਹਿੰਦੇ ਨੇ ਵੀ ਜਿੱਥੇ ਜਿਹੜੇ ਕਾਰੋਬਾਰ ਜਿਹੜੇ ਕਿਸੇ ਜਗ੍ਹਾ ਥਾਂ ਜਿਹੜੇ ਕਿਸੇ ਖੇਤ ਦੇ ਵਿੱਚ ਕਿਸੇ ਨੇ ਹੱਕ ਹਲਾਲ ਦਾ ਪਸੀਨਾ ਡੋਲਿਆ ਹੋਵੇ ਉੱਥੇ ਬੰਦੇ ਨੂੰ ਉਹਦੀ ਐਨਰਜੀ ਮਹਿਸੂਸ ਹੁੰਦੀ ਹੈ ਅਤੇ ਉਹ ਜਿਹੇ ਬਹੁਤ ਸਾਰੇ ਲੋਕਾਂ ਦੀ ਐਨਰਜੀ ਮਹਿਸੂਸ ਹੁੰਦੀ ਹੈ।
1: ਬਿਲਕੁਲ
0: ਉੱਦਾਂ ਦਾ ਇੱਕ ਮੈਂ ਵੀ ਸੁਣਿਆ ਵੀ ਬੜਾ ਵਧੀਆ ਉੱਥੇ ਜਿਹੜਾ ਵੀ ਜਾਂਦਾ ਉਹਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਬਿਲਕੁਲ ਕਿਸੇ ਚਿੰਤਾ ਮੁਕਤ ਥਾਂ 'ਤੇ ਕਿਤੇ ਮੈਂ ਆ ਗਿਆ ਵਾਂ। ਜਦਕਿ ਅੱਜ ਕੱਲ੍ਹ ਆਪਾਂ ਜੇ ਸਕੂਲਾਂ ਦੇ ਵਿੱਚ ਜਾਈਏ ਤਾਂ ਇੱਕ ਅਜੀਬ ਜਿਹਾ ਇੱਕ ਸਫੋਕੇਟਿੰਗ ਜਿਹਾ ਮਾਹੌਲ ਆ, ਇੱਧਰ ਨੂੰ ਜਾਣਾ, ਸੱਜੇ ਮੁੜਨਾ, ਖੱਬੇ ਮੁੜਨਾ, ਇੱਥੋਂ ਪੁੱਛਣਾ, ਉੱਥੇ ਕਰਨਾ, ਬੱਚਾ ਬਾਹਰ ਨਹੀਂ ਜਾ ਸਕਦਾ, ਅੰਦਰ ਨਹੀਂ ਆ ਸਕਦਾ, ਸੋ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ।
1: ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਿਵੇਂ ਪਿੱਛੇ ਜੇ ਇਹਨਾਂ ਦੇ ਜਾਣ ਦੀ ਵੀ ਜਿਹੜੀ ਉਹ ਕਿਰਿਆ ਹੋਈ ਆ ਉਹ ਸੰਸਥਾ 'ਚ ਹੋਈ ਆ, ਮੋਸਟਲੀ ਤਾਂ ਕੈਮਰਿਆਂ ਦੀ ਅੱਖ ਨੇ ਉਹ ਦਿਖਾਈ ਸੰਸਥਾ ਦੀ ਚਾਰ ਦੀਵਾਰੀ, ਪਰ ਫਿਰ ਵੀ ਮੈਂ ਕਹੂੰਗਾ ਕਿਉਂਕਿ ਉੱਥੇ ਹੁਣ ਸ਼ਮਿਆਨੇ ਲੱਗੇ ਹੋਏ ਸੀ, ਨਹੀਂ ਉੱਦਾਂ ਦਿਖਿਆ ਜਿਹੜਾ ਹੁਣ ਤੁਸੀਂ ਆਉਣਾ, ਕਿਸੇ ਨੇ ਵੀ ਆਉਣਾ, ਉਹਨੂੰ ਉਹਨਾਂ ਨੂੰ ਉਹ ਮਹਿਸੂਸ ਹੋਣਾ ਉੱਥੇ ਆ ਕੇ ਕਿ ਕਿਸ ਤਰ੍ਹਾਂ ਦੀ ਐਨਰਜੀ ਨਾਲ ਇਹ ਸੰਸਥਾ ਸ਼ੁਰੂ ਹੋਈ ਆ ਅਤੇ ਚੱਲ ਰਹੀ ਆ। ਮੈਨੂੰ ਲੱਗਦਾ ਸਮੇਂ ਸਮੇਂ 'ਤੇ ਨਾ ਇਹਨਾਂ ਦਾ ਫਿਕਰ ਵੀ ਡੈਡੀ ਹੁਣਾਂ ਦਾ ਇਹੀ ਰਹਿੰਦਾ ਸੀ ਕਿ ਬੱਚਿਆਂ ਨਾਲ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਕਿਵੇਂ ਜਲਦੀ ਤੋਂ ਜਲਦੀ ਮਿਲਾਇਆ ਜਾਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਕੀਤਾ
0: ਕੁਛ ਵਧੀਆ।
1: ਜਿਵੇਂ ਪਿੱਛੇ ਜੇ ਹੁਣ UPSC ਕਲੀਅਰ ਕੀਤਾ ਪੰਜਾਬ ਦੀਆਂ ਦੋ ਕੁੜੀਆਂ ਨੇ, ਬਹੁਤ ਯੰਗ ਕੁੜੀਆਂ ਨੇ, 24-25 ਸਾਲ ਉਮਰ, ਉਹ ਡੈਡੀ ਅੱਜ 4 ਅਗਸਤ ਆਈ, ਅੱਜ 2 ਮਹੀਨੇ ਹੋ ਗਏ ਡੈਡੀ ਨੂੰ ਗਿਆ ਨੂੰ, ਅੱਜ ਦੇ ਦਿਨ ਦੀ ਗੱਲ ਘਟਨਾ ਹੈ। ਮੈਨੂੰ ਤੁਸੀਂ ਐਂ ਲਾ ਲਓ ਵੀ ਜੇ 4 ਜੂਨ ਦੀ ਇਹ ਘਟਨਾ, ਸਿਰਫ ਉਦੋਂ 4-5 ਦਿਨ ਪਹਿਲਾਂ ਉਹ ਕੁੜੀਆਂ ਸੰਸਥਾ 'ਚ ਆਈਆਂ ਸੀਗੀਆਂ, ਉਹਨਾਂ ਕੁੜੀਆਂ ਨੂੰ ਮਿਲਾਉਣਾ ਬੱਚਿਆਂ ਨਾਲ, IAS ਆਫਿਸਰ ਕੋਈ ਆਇਆ, ਕੋਈ ਰੋਪੜ ਡਿਸਟ੍ਰਿਕਟ ਦਾ ਚੰਗਾ STM ਆ, ਕੋਈ ਚੰਗਾ IAS ਅਧਿਕਾਰੀ, IPS ਅਧਿਕਾਰੀ ਹੈ, ਕਿਸੇ ਨੂੰ ਕਿੱਥੋਂ ਲੈ ਕੇ ਆਉਣਾ ਬੱਚਿਆਂ ਤੱਕ ਮਿਲਾਉਣ ਲਈ, ਹਨਾ, ਕੋਈ ਮਤਲਬ ਈਵਨ ਆਰਟਿਸਟ ਜਿੰਨੇ ਵੀ ਆਪਣੇ ਹੋ ਗਏ ਚੰਗੇ ਆਰਟਿਸਟ ਜਿਨ੍ਹਾਂ ਦੀ ਸਮਝ ਦਾ ਦਾਇਰਾ ਉਦਾਂ ਦਾ ਹੈ, ਜਿਹੜੇ ਬੱਚਿਆਂ ਨਾਲ ਗੱਲ ਕਰ ਸਕਦੇ ਆ, ਸਮਝਾ ਸਕਦੇ ਆ, ਰਾਹ ਦੱਸ ਸਕਦੇ ਆ, ਜਿੰਨੇ ਵੀ ਤੁਸੀਂ ਨਾਂ ਲੈ ਲਓ ਸਾਰੇ ਸੰਸਥਾ ਦੇ ਵਿੱਚ ਪਹੁੰਚੇ ਹੋਏ ਆ। ਤੇ ਹੁਣ ਵੀ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਇੱਦਾਂ ਦੇ ਲੋਕ ਜਿਹੜੇ ਲਾਈਕ ਮਾਈਂਡਡ ਹੋਣ, ਜਿਹੜੇ ਬੱਚਿਆਂ ਦੇ ਅੰਦਰ ਕੋਈ ਇੱਦਾਂ ਦੀ ਭਾਵਨਾ ਜਗਾ ਸਕਣ ਕਿ ਫਿਊਚਰ 'ਚ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਹੈ ਜੇ ਤੁਸੀਂ ਪੜ੍ਹਾਈ 'ਤੇ ਧਿਆਨ ਦੇ ਦਿਓ।
0: ਬਿਲਕੁਲ, ਇਹ ਵਧੀਆ ਲੱਗ ਰਿਹਾ ਸੁਣ ਕੇ ਵੀ ਸਾਡੇ ਕੋਲ ਇੱਦਾਂ ਦੇ ਵੀ ਸਕੂਲ ਹੈਗੇ ਨੇ ਅਤੇ ਸਾਡੇ ਪੰਜਾਬ 'ਚ ਹੀ ਨੇ ਅਤੇ ਸਾਨੂੰ ਨਹੀਂ ਪਤਾ।
1: ਬਿਲਕੁਲ,
0: ਕਿਉਂਕਿ ਉੱਥੇ ਆਪਾਂ ਬਹੁਤ ਸਾਰਾ ਪ੍ਰਚਾਰ ਜਿਹੜਾ ਇਹੋ ਹੀ ਸੁਣਦੇ ਹਾਂ ਵੀ ਇੱਥੇ ਫੀਸ ਵਾਹਵਾ ਜ਼ਿਆਦੀ ਆ, ਇੱਥੇ ਬੜਾ ਸੋਹਣੀ ਡਰੈੱਸ ਪਾ ਕੇ ਸੱਦੇ, ਇਹਨਾਂ ਨੇ ਬੱਸਾਂ ਲਾਈਆਂ ਨੇ, ਇਹਨਾਂ ਦੀ ਬ੍ਰਾਂਚਾਂ ਬੜੀਆਂ ਨੇ ਅਤੇ ਇਸ ਕਰਕੇ ਬਹੁਤ ਵਧੀਆ ਨੇ ਅਤੇ ਆਪਾਂ ਇੱਥੇ ਹੀ ਨਿਆਣੇ ਪੜ੍ਹਾਉਣੇ। ਸੋ ਇੱਦਾਂ ਦਾ ਇੱਕ ਵਿਚਾਰ ਚੱਲਦਾ ਰਹਿੰਦਾ ਵਾ ਆਪਣੇ ਮਨਾਂ ਦੇ ਵਿੱਚ। ਥੋੜ੍ਹਾ ਜਿਹਾ ਫਿਰ ਆਪਾਂ ਪਿੱਛੇ ਜਾਂਦੇ ਹਾਂ, ਸ਼ੁਰੂਆਤ ਹੋ ਗਈ ਸਕੂਲ ਦੀ, ਜ਼ਮੀਨ ਮਿਲ ਗਈ, ਫਿਰ ਉੱਥੇ ਤਾਂ ਕੰਮ ਖਤਮ ਨਹੀਂ ਹੋ ਜਾਂਦਾ?
1: ਨਹੀਂ ਨਹੀਂ, ਜ਼ਮੀਨ ਜਦੋਂ ਮਿਲੀ ਹੈ ਨਾ ਜੀ, ਉਦੋਂ ਬਾਅਦ ਤਾਂ ਸਗੋਂ ਇਹਦਾ ਇਨਫਰਾਸਟ੍ਰਕਚਰ ਦੇ ਮਸਲੇ ਆ ਗਏ ਕਿ ਹੁਣ ਇੱਥੇ ਸਕੂਲ ਪਾਉਣਾ, ਬਿਲਡਿੰਗਾਂ ਪਾਉਣੀਆਂ, ਫਿਰ ਅਗੇਨ ਉਹਦੇ ਲਈ ਪੈਸਾ ਚਾਹੀਦਾ। ਪੈਸਾ ਚਾਹੀਦਾ ਕਿਵੇਂ? ਹੁਣ ਜੇ ਤਾਂ ਆਪਣੇ ਕੋਲ ਧਨ ਕਬੇਰ ਹੋਈਏ, ਜਿਵੇਂ ਆਪਾਂ ਮੰਨ ਲਓ ਫਰਜ਼ ਦੇ ਤੌਰ 'ਤੇ ਆਪਾਂ ਅਡਾਨੀ ਅੰਬਾਨੀ ਹੀ ਹੋਈਏ ਜਾਂ ਟਾਟੇ ਬਿਰਲੇ ਹੋਈਏ, ਫਿਰ ਤਾਂ ਕਹਿ ਦਿੰਦੇ ਵੀ ਆਹ ਚੱਕ ਕੇ ਇੱਧਰ ਪੈਸੇ ਲਾਉਣੇ ਆ। ਆਪਣੇ ਕੋਲ ਤਾਂ ਕੋਈ ਜਾਇਦਾਦ ਸੰਪੱਤੀ ਉੱਦਾਂ ਦੀ ਹੈ ਨਹੀਂ ਸੀ,
0: ਸਿਰਫ ਇੱਕ ਵਿਜ਼ਨ
1: ਵਿਜ਼ਨ ਸੀਗਾ ਕਿ ਇੱਦਾਂ ਦਾ ਕੁਛ ਕਰਨਾ ਚਾਹੁੰਦੇ ਹਾਂ। ਫਿਰ ਉੱਦਾਂ ਦੇ ਲੋਕਾਂ ਨਾਲ ਘੇਰਾ ਵੱਡਾ ਹੋਇਆ, ਵਿਸ਼ਾਲ ਹੋਇਆ, ਲੋਕ ਆਏ ਜੁੜੇ, ਕਿਸੇ ਨੇ 5 ਲੱਖ ਦੀ ਮਦਦ ਕੀਤੀ, ਕਿਸੇ ਨੇ 1300 ਬੋਰੀਆਂ ਸਟਾਤੀਆਂ, ਕਿਸੇ ਮਿਸਤਰੀ ਨਾਲ ਵੀ ਆਧਾਰ ਕੀਤੇ ਵੀ ਬਾਈ ਤੂੰ ਲੈਂਟਰ ਪਾ ਦੇ ਇੱਥੇ ਆਪਾਂ ਸਕੂਲ ਪਾਉਣਾ, ਹੈ ਨਾ। ਮਤਲਬ ਹਰ ਬੰਦੇ ਨੇ ਉਸ ਉਹ ਇੱਦਾਂ ਦਾ ਕਾਫਲਾ ਜੁੜਦਾ ਗਿਆ ਜਿਹੜਾ ਨੇ ਉਸ ਸਮੇਂ ਡੈਡੀ ਦੀ ਸੋਚ ਨੂੰ ਸਮਝ ਕੇ ਆਪਣੀ ਜਿੰਨੀ ਵੀ ਕੋਈ ਵਿੱਤ ਮੁਤਾਬਕ ਹੈਲਪ ਕਰ ਸਕਦਾ, ਕੋਈ 10 ਰੁਪਈਏ 'ਚੋਂ 50 ਪੈਸੇ ਵੀ ਦੇ ਸਕਦਾ ਉਹਦੇ ਵੀ ਤੁਹਾਨੂੰ ਭਾਗ। ਮਤਲਬ ਉੱਥੇ ਲਿਖਿਆ ਕੰਧ 'ਤੇ ਇਹ ਹੋਇਆ ਆਪਣੇ ਸਕੂਲ 'ਚ ਜਦੋਂ ਤੁਸੀਂ ਐਂਟਰ ਹੋਵੋਗੇ ਕਿ ਇਹਨਾਂ ਲੋਕਾਂ ਨੇ ਸਾਨੂੰ ਖਰੀਦ ਹੀ ਲਿਆ ਵੀ ਸਾਨੂੰ ਸਾਡੇ 'ਤੇ ਉਸ ਵੇਲੇ ਐਡਾ ਅਹਿਸਾਨ ਕੀਤਾ।
0: ਮੇਰੇ ਖਿਆਲ ਨਾਲ ਉਹ ਪੈਸੇ ਸਾਰੇ ਜਿਹੜੇ ਸੰਸਥਾ ਨੇ ਬਾਅਦ ਚ ਰਿਟਰਨ ਵੀ ਕੀਤੇ,
1: ਰਿਟਰਨੇਬਲ ਅਮਾਊਂਟ ਸੀਗੇ ਉਹ ਦਿੱਤੇ, ਹਾਂਜੀ, ਪਰ ਉਸ ਵੇਲੇ ਤਾਂ ਰਿਟਰਨੇਬਲ ਅਮਾਊਂਟ ਵੀ ਮਿਲਣੀ,
0: ਉਸ ਸਮੇਂ ਕਿਸੇ ਦਾ ਭਰੋਸਾ ਕਰਨਾ ਤੁਹਾਡੇ
1: 'ਤੇ, ਅਸਲ 'ਚ ਗੱਲ ਇਹ ਸੀ ਉਹ ਕਿਰਦਾਰ ਨੂੰ ਜਾਣ ਕੇ ਹੀ ਕੋਈ ਬੰਦਾ 1 ਰੁਪਈਆ ਦਿੰਦਾ, ਨਹੀਂ ਤਾਂ ਨਹੀਂ ਹੋ ਸਕਦਾ ਪੋਸੀਬਲ।
0: ਮੇਰੇ ਖਿਆਲ ਨਾਲ ਜ਼ਿੰਦਗੀ 'ਚ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਆਪਾਂ ਇੱਕ ਦਿਨ ਰੇਡੀਓ 'ਤੇ ਗੱਲ ਕਰਦੇ ਹਾਂ ਵੀ ਤੁਹਾਡੀ ਕਮਾਈ
1: ਕਮਾਈ,
0: ਤੁਸੀਂ ਜੇ ਕਿਸੇ ਦਾ ਵਿਸ਼ਵਾਸ ਯਕੀਨ ਕਿਸੇ ਦਾ ਇੱਦਾਂ ਦਾ ਰੁਤਬਾ ਤੁਸੀਂ ਕਮਾ ਲਿਆ ਅਤੇ ਫਿਰ ਕੋਈ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਨੂੰ ਦੇ ਵੀ ਦਿੰਦਾ ਪੈਸੇ।
1: ਓਕੇ, ਤੁਹਾਡੀ ਗੱਲ ਦੀ ਐਕਸਟੈਂਸ਼ਨ ਆ, ਕਿਸੇ ਨੇ ਲਿਖਿਆ ਕਿ ਮੈਂ ਸਰਦਾਰ ਸਵਰਨ ਸਿੰਘ ਭੰਗੂ ਨੂੰ ਜਿਉਂਦੇ ਜੀ ਨਹੀਂ ਮਿਲ ਸਕਿਆ, ਮੈਂ ਮਿਲ ਹੀ ਨਹੀਂ ਸਕਿਆ, ਪਰ ਕਹਿੰਦਾ ਮੈਨੂੰ ਇਹ ਸਮਝ ਆਉਂਦਾ ਵੀ ਉਹ ਬੰਦੇ ਸਿਰਫ ਆਪਣਾ ਕਾਰਜ ਕਰਨ 'ਚ ਹੀ ਲੱਗੇ ਰਹੇ, ਉਹਨਾਂ ਨੇ ਕਦੇ ਆਪਣੇ ਆਪ ਨੂੰ ਮੂਹਰੇ ਖਿੱਚ ਕੇ ਤਾਂ ਲਿਆਉਂਦਾ ਹੀ ਨਹੀਂ ਵੀ ਮੈਨੂੰ ਵੀ ਮਿਲੋ, ਮੈਂ ਵੀ ਇੱਦਾਂ ਦਾ ਬੰਦਾ ਹਾਂ ਸਪੈਸ਼ਲ, ਆਪਣੇ ਆਪ ਨੂੰ ਕਦੇ ਮੂਹਰੇ ਤਾਂ ਰੱਖਿਆ ਹੀ ਨਹੀਂ। ਕਿਸੇ ਨੇ ਕਿਹਾ ਵੀ ਤੇਰੇ ਮਦਰ ਨੂੰ ਤਾਂ ਲੋਕ ਜਾਣਦੇ ਆ, ਫਿਲਮਾਂ 'ਚ ਨੇ, ਨਾਟਕ ਕੀਤੇ ਨੇ, ਇੱਕ ਉਹਨਾਂ ਦਾ ਆਪਣਾ ਇਤਿਹਾਸ ਹੈ, ਹਨਾ, ਚਿਹਰਾ ਹੁਣ ਤਾਂ ਦੇਸ਼ ਦੁਨੀਆ ਨੇ ਦੇਖ ਲਿਆ
0: ਸਾਰਿਆਂ ਨੂੰ ਪਤਾ,
1: ਤੇ ਵੀ ਪਰ ਤੇਰੇ ਡੈਡੀ ਨੂੰ ਲੋਕ ਇੰਨਾ ਨਹੀਂ ਸੀ ਜਾਣਦੇ, ਇਲਾਕਾ ਜਾਣਦਾ ਸੀ, ਪਰ ਜਦੋਂ ਉਹ ਚਲੇ ਗਏ, ਜਦੋਂ ਉਹ ਫਿਜ਼ੀਕਲੀ ਸਾਡੇ ਕੋਲੋਂ ਚਲੇ ਗਏ, ਹੁਣ ਉਹਨਾਂ ਨੂੰ ਵਿਸ਼ਵ ਦੁਨੀਆ ਗਲੋਬਲੀ ਲੋਕ ਇੰਨਾ ਜਾਣਦੇ ਆ, ਮੈਨੂੰ ਇੰਨੇ ਅਨਨੋਨ ਬੰਦਿਆਂ ਦੇ ਮੈਸੇਜ ਫੋਨ ਆਉਂਦੇ ਆ ਵੀ ਅਸੀਂ ਜਾਣਦੇ ਨਹੀਂ ਸੀ ਤੇਰੇ ਡੈਡੀ ਨੂੰ।
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਟਿਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ ਹੈ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186-180-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਵਾਕਈ ਬਹੁਤ ਘੱਟ ਲੋਕ ਜਿਨ੍ਹਾਂ ਨੂੰ, ਤੇ ਬਹੁਤਿਆਂ ਨੂੰ ਜਾਣ ਤੋਂ ਬਾਅਦ ਹੀ ਪਤਾ ਲੱਗਾ, ਜੇ ਜਾਣਦੇ ਵੀ ਤੇ ਮੈਂ ਕਹੂੰਗਾ ਵੀ ਥੋੜਾ ਜਿਹਾ ਸਾਡੇ ਵਰਗੇ ਜਾਣਦੇ ਸੀ, ਬਾਕੀ ਹੁਣ ਬਹੁਤਾ ਜਿਹੜਾ ਵਾ ਉਹ ਜਿੱਦਾਂ ਜਿੱਦਾਂ ਲੋਕਾਂ 'ਚ ਇੱਥੇ ਵੀ ਵਿਚਰੀ ਦਾ, ਤੇ ਹਰ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ। ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ, ਕਿਉਂਕਿ ਆਪਾਂ ਬਹੁਤ ਪੁਰਾਣਾ ਇੱਕ ਦੂਸਰੇ ਨੂੰ ਜਾਣਦੇ, ਅਤੇ ਬੜੀਆਂ ਗੱਲਾਂ ਆਪਾਂ ਸ਼ਾਇਦ ਇਸ ਕਰਕੇ ਵਿੱਚੋਂ ਹੋ ਸਕਦਾ ਹੈ ਕਿ ਨਵੇਂ ਸੁਣਨ ਵਾਲਿਆਂ ਦੇ ਲਈ ਆਪਾਂ ਸਕਿੱਪ ਜਾਂ ਤੇਜ਼ ਕਰੀ ਜਾਂਦੇ ਹੋਈਏ ਕਿ ਚਲੋ ਆ ਤਾਂ ਸਾਰੇ ਜਾਣਦੇ ਹੀ ਆ, ਪਰ ਨਾਲ ਦੀ ਨਾਲ ਜਿੱਥੇ ਮੈਂ ਰਿਲਾਈਜ਼ ਕਰਦਾ ਕਿ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸ ਦਈਏ, ਮੈਡਮ ਗੁਰਪ੍ਰੀਤ ਭੰਗੂ ਪੰਜਾਬੀ ਸਿਨੇਮੇ ਦਾ ਇੱਕ ਵੱਡਾ ਨਾਂ, ਪੰਜਾਬੀ ਦਾ ਹੀ ਨਹੀਂ, ਆਪਾਂ ਬਾਲੀਵੁੱਡ 'ਚ ਵੀ ਵੇਖਿਆ ਉਹਨਾਂ ਨੂੰ, ਬੜੀਆਂ ਸੋਹਣੀਆਂ ਫਿਲਮਾਂ ਉਹਨਾਂ ਨੇ ਕੀਤੀਆਂ, ਉਹ ਇਹਨਾਂ ਦੇ ਮਦਰ ਨੇ, ਬਾਗੀ ਭੰਗੂ ਦੇ ਮਦਰ ਨੇ। ਅਤੇ ਇੱਕ ਚੀਜ਼ ਜਿਹੜੀ ਮੈਂ ਹੋਰ ਵਿੱਚ ਐਡ ਔਨ ਕਰਦਾ ਆਪਣੇ ਸਰੋਤਿਆਂ ਦੇ ਲਈ ਕਿ ਸਰਦਾਰ ਸਵਰਨ ਸਿੰਘ ਭੰਗੂ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ, ਮੇਰੇ ਮਨ 'ਚ ਵੀ ਇੱਕ ਸਮੇਂ ਇਹ ਸਵਾਲ ਆਇਆ ਸੀ, ਅਤੇ ਤੁਹਾਡੇ ਵੀ ਸੁਣਨ ਵਾਲਿਆਂ ਵੇਖਣ ਵਾਲਿਆਂ ਦੇ ਆ ਸਕਦਾ ਕਿ ਸਰਕਾਰ ਨੇ ਨਹੀਂ ਕੋਈ ਮਦਦ ਕੀਤੀ, ਕੋਈ ਹੋਰ ਕਿਸੇ ਕਿਸਮ ਦਾ ਕੋਈ ਵੱਡੀ ਕੰਪਨੀ ਨੇ ਆ ਕੇ ਮਦਦ ਕੀਤੀ ਹੋਵੇ ਇਸ ਦੇ ਵਿੱਚ। ਅਤੇ ਉਹਨਾਂ ਦਾ ਜਵਾਬ ਇਹ ਸੀ, ਉਹਨਾਂ ਦਾ ਵਿਜ਼ਨ ਇਹ ਸੀ ਕਿ ਸਰਕਾਰ ਦੀ ਮਦਦ ਨਹੀਂ ਲੈਣੀ, ਜੇ ਰਾਜਨੀਤੀ ਵਿੱਚ ਆ ਗਈ ਤਾਂ ਫਿਰ ਇਹ ਪ੍ਰੋਜੈਕਟ ਉਹ ਨਹੀਂ ਰਹਿਣਾ ਜੋ ਸੋਚਿਆ, ਫਿਰ ਉਹਨਾਂ ਦੇ ਹਿਸਾਬ ਦੇ ਨਾਲ ਕਈ ਵਾਰੀ ਚਲਾਉਣਾ ਪੈਂਦਾ। ਸੋ ਐਸੇ ਇੱਕ ਵਿਜ਼ਨ ਦੀ, ਐਸੇ ਇੱਕ ਦੂਰ ਅੰਦੇਸ਼ੀ ਇਨਸਾਨ ਦੀ ਆਪਾਂ ਗੱਲ ਕਰ ਰਹੇ ਹਾਂ। ਮੁੱਖ ਦੀ ਗੱਲ ਇਹ ਕਿ ਇਸ ਸੰਸਥਾ ਦੇ ਵਿੱਚ ਕਿਸੇ ਵੀ ਸਰਕਾਰੀ ਮਦਦ ਦੇ ਲਈ ਵੈਲਕਮ ਕੀਤਾ ਹੀ ਨਹੀਂ ਜਾਂਦਾ। ਬਾਕੀ ਤੁਸੀਂ ਜੇ ਕੁਛ ਭੰਗੂ ਸਾਹਿਬ ਐਡ ਔਨ ਕਰਨਾ ਚਾਹੋ ਤਾਂ।
1: ਬਿਲਕੁਲ ਜੀ, ਇੱਦਾਂ ਦੀ ਕੋਈ ਸਹਾਇਤਾ ਸਰਕਾਰ ਵੱਲੋਂ ਨਾ ਤਾਂ ਆਈ ਹੈ, ਨਾ ਹੀ ਆਪਾਂ ਕਦੇ ਲਈ ਹੈ, ਨਾ ਹੀ ਅਪਰੋਚ ਕੀਤਾ। ਸੋ ਮੇਨ ਗੱਲ ਇਹ ਸੀ ਕਿ ਇਹ ਸੰਸਥਾ ਲੋਕਾਂ ਲਈ, ਉਹਨਾਂ ਸਮਾਜ ਦੇ ਉਸ ਵਰਗ ਨੂੰ ਹੀ, ਅਸਲ 'ਚ ਇਹਨੂੰ ਸੁਪਨਾ ਹੀ ਕਹਿ ਲਓ ਖੋਲ੍ਹਣ ਦਾ ਇਹ ਸੀ ਨਾ ਕਿ ਜਦੋਂ ਵੀ ਆਪਾਂ ਵੀਰੇ ਕੋਈ ਨਵਾਂ ਬਿਜ਼ਨਸ ਕਰਨ ਦੀ ਗੱਲ ਕਰਦੇ ਹਾਂ, ਜਾਂ ਕੋਈ ਸਕੂਲ ਖੋਲ੍ਹਣਾ ਕਿਸੇ ਨੇ, ਜਾਂ ਕਿਸੇ ਨੇ ਕੋਈ ਕਾਰਵਾਸ਼ ਖੋਲ੍ਹਣਾ, ਜਾਂ ਆਪਾਂ ਲੋਕੇਸ਼ਨ ਦੇਖਦੇ ਹਾਂ, ਆਪਾਂ ਕਹਿੰਦੇ ਹਾਂ ਮੈਟਰੋ ਸਿਟੀ ਵੱਲ ਨੂੰ ਜਾਇਆ ਜਾਵੇ। ਮੈਂ ਜਿੱਥੇ ਬੈਠਾ, ਜੇ ਮੈਂ ਅੱਜ ਦੀ ਡੇਟ 'ਚ ਕੋਈ ਸਕੂਲ ਖੋਲ੍ਹਾਂ ਉੱਥੇ ਪੰਜਾਬ 'ਚ ਰਹਿ ਕੇ, ਮੈਂ ਕਹੂੰ ਯਾਰ ਖਰੜ ਦੇ ਨੇੜੇ ਹੋਈਏ, ਮੋਹਾਲੀ ਦੇ ਨੇੜੇ ਹੋਈਏ, ਚੰਡੀਗੜ੍ਹ ਦੇ ਨੇੜੇ ਕਿਵੇਂ ਹੋਈਏ,
0: ਲੋਕਾਂ ਨੇ ਆਉਣਾ ਜਾਣਾ ਸੌਖਾ।
1: ਇਹਨਾਂ ਨੇ ਤਾਂ ਹੀ ਇਹ ਤਾਂ ਵਿੱਚ ਨੂੰ ਚਲੇ ਗਏ, ਇਹ ਤਾਂ ਪਿੰਡ 'ਚ ਚਲੇ ਗਏ, ਉਹ ਪਿੰਡ 'ਚ ਚਲੇ ਗਏ ਜਿੱਥੇ ਕੋਈ ਸਾਇੰਸ ਐਜੂਕੇਸ਼ਨ ਦਾ ਨਾਂ ਲੈ ਕੇ ਹੈਰਾਨ। ਇਹਨਾਂ ਦਾ ਵਿਜ਼ਨ ਹੀ ਇਹ ਸੀਗਾ ਕਿ ਬੱਚੇ ਜਿਹੜੇ, ਜਿਨ੍ਹਾਂ 'ਚ ਇੰਨਾ ਕੈਲੀਬਰ ਆ, ਜਿਹੜੇ ਬੱਚੇ ਪਤਾ ਹੀ ਨਹੀਂ ਕੀ ਬਣ ਸਕਦੇ, ਜਿਹੜੇ ਬੱਚੇ ਹੁਣ ਤੁਸੀਂ, ਮੈਂ ਹੁਣ ਐਤਕੇ ਆਪਣੇ ਘਰ ਸੋਗ ਦੇ ਵਿੱਚ ਲੋਕ ਆਏ, ਕੋਈ ਕਹਿੰਦਾ ਮੈਂ ਅੰਮ੍ਰਿਤਸਰ ਦੇ ਵਿੱਚ ਐਜ਼ ਅ ਡਾਕਟਰ ਸੇਵਾ ਨਿਭਾ ਰਿਹਾ ਜੀ, ਮੇਰੇ ਡੈਡ ਤੁਹਾਡੇ ਡੈਡ ਕੋਲ ਆਏ ਸੀ ਕਦੇ, ਇਹ ਕਹਿਣ ਵੀ ਮੇਰੇ ਬੱਚੇ ਨੇ ਪਲੱਸ ਟੂ ਤੋਂ ਬਾਅਦ ਕੀ ਕਰਨ ਜੀ, ਪੈਸੇ ਹੈ ਨਹੀਂ, ਅਤੇ ਤੁਹਾਡੇ ਡੈਡ ਨੇ ਪਤਾ ਨਹੀਂ ਕਿਵੇਂ ਅਰੇਂਜ ਕੀਤਾ, ਇਹ ਬੱਚਾ ਅੱਜ ਡਾਕਟਰ ਆ। ਮੋਰਿੰਡਾ ਸ਼ਹਿਰ ਆ ਜੀ ਆਪਣੇ ਨੇੜੇ, ਜਿਵੇਂ ਛੋਟੀ ਜਿਹੀ ਇਗਜ਼ਾਮਪਲ ਆ, ਮੋਰਿੰਡਾ ਸ਼ਹਿਰ ਆ, ਉੱਥੇ ਦਸਵੀਂ ਜਮਾਤ 'ਚ ਇੱਕ ਮੂੰਗਫਲੀ ਦੀ ਰੇਹੜੀ ਲਾਉਣ ਵਾਲੇ ਬੰਦੇ ਦੇ ਬੱਚੇ ਨੇ ਦਸਵੀਂ 'ਚੋਂ 85-90% ਨੰਬਰ ਲੈ ਲਏ। ਉਹਨੇ ਤੱਕ ਅਪਰੋਚ ਕੀਤੀ ਜੀ ਮੇਰੇ ਡੈਡੀ ਨੇ, ਘਰੋ ਘਰ ਚਲੇ ਜਾਂਦੇ ਸੀ, ਕੋਈ ਸੰਗ ਸ਼ਰਮ ਹੈ ਹੀ ਨਹੀਂ ਸੀ ਉੱਦਾਂ ਦੀ ਵੀ ਮੈਂ ਜਾਊਂਗਾ, ਮੈਂ ਕੁਛ ਹੈਗਾ ਨਾ, ਜਿੱਦਾਂ ਦੇ ਇਹ ਲੋਕ ਹੁੰਦੇ ਨੇ ਅਸਲ 'ਚ। ਮੈਂ ਨਾ ਜੇ ਟੋਟੈਲਿਟੀ 'ਚ ਕਰਾਂ ਵੀ ਇਹ ਕਿਵੇਂ, ਕਿੱਦਾਂ ਵਿਜ਼ਨਰੀ ਲੋਕ ਕਿਵੇਂ ਹੁੰਦੇ ਆ, ਜਦੋਂ ਤੱਕ ਅਪਰੋਚ ਕੀਤੀ, ਉਹ ਕਹਿੰਦਾ ਵੀ ਤੂੰ ਦਸਵੀਂ ਤੋਂ ਬਾਅਦ ਬੇਟਾ ਕੀ ਕਰਨਾ, ਜਾਂ ਉਹਨੂੰ ਪੁੱਛਿਆ ਰੇਹੜੀ ਵਾਲੇ ਨੂੰ ਵੀ ਤੇਰੇ ਮੁੰਡੇ ਬਾਰੇ ਤੇਰੇ ਕੀ ਵਿਚਾਰ ਨੇ, ਉਹਨੂੰ ਤਾਂ ਕੁਛ ਪਤਾ ਨਹੀਂ, ਉਹ ਕਹਿੰਦਾ ਇਹਨੂੰ ਪੁੱਛ ਲਓ, ਉਹ ਕਹਿੰਦੇ ਤੂੰ ਕਹਿੰਦਾ, ਉਹ ਕਹਿੰਦਾ ਮੈਂ ਇੰਜੀਨੀਅਰਿੰਗ ਕਰਨੀ ਆ, ਤੇ ਕਹਿੰਦਾ ਇੰਜੀਨੀਅਰਿੰਗ ਕਰਨੀ ਆ, ਮੂੰਗਫਲੀ ਦੀ ਰੇਹੜੀ ਨੇ ਤਾਂ ਇੰਜੀਨੀਅਰਿੰਗ ਤੈਨੂੰ ਕਰਾਉਣੀ ਨਹੀਂ, ਵੀ ਤੇਰਾ ਵਿਜ਼ਨ ਕੀ ਆ 11ਵੀਂ 12ਵੀਂ ਉਹ ਤੋਂ ਅੱਗੇ, ਉਹ ਕਹਿੰਦਾ ਅੰਕਲ ਇਹ ਤਾਂ ਮੈਨੂੰ ਪਤਾ ਨਹੀਂ।
0: ਓਕੇ,
1: ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਆਹ ਆਪਣੀ ਸੰਸਥਾ, ਜੇ ਤੇਰਾ ਮਨ ਮੰਨਿਆ ਤਾਂ ਤੁਸੀਂ ਅੰਕਲ 11ਵੀਂ 12ਵੀਂ 'ਚ ਵੀਰ ਜੀ ਉਹ ਬੱਚਾ ਆਪਣੀ ਸੰਸਥਾ ਦੇ ਵਿੱਚ ਰਿਹਾ,
0: ਓਕੇ
1: ਪੜ੍ਹਿਆ ਜੀ ਉੱਥੇ, ਇਸ ਟਾਈਮ ਉਹ ਬੱਚਾ USA ਦੇ ਵਿੱਚ ਇੰਜੀਨੀਅਰ ਹੈ।
0: ਵਾਹ,
1: ਇਸ ਟਾਈਮ ਉਹ ਬੱਚਾ, ਮੈਂ ਉਹਦਾ ਨਾਮ ਪ੍ਰੋਪਰ ਜਾਣਦਾ ਨਹੀਂ, ਮੈਨੂੰ ਯਾਦ ਨਹੀਂ, ਪਰ ਉਹਦੀ ਵੇਰਵਾ ਸਾਰਾ ਸੰਸਥਾ 'ਚ ਹੈਗਾ। ਸੋ ਕਿਵੇਂ ਕਿਸਮਤਾਂ ਬਦਲ ਸਕਦੀਆਂ ਨੇ ਕਿਸੇ ਵਿਜ਼ਨ ਦੇ ਪਿੱਛੇ ਲੱਗ ਕੇ।
0: ਇੱਥੇ ਆਸਟ੍ਰੇਲੀਆ 'ਚ ਵੀ ਬਹੁਤ ਨੇ ਮੁੰਡੇ ਜਿਹੜੇ ਤੁਹਾਡੀ ਸੰਸਥਾ 'ਚੋਂ ਪੜ੍ਹੇ ਆ।
1: ਆਸਟ੍ਰੇਲੀਆ 'ਚ ਬਹੁਤ ਨੇ ਜੀ ਕੁੜੀਆਂ, ਮੁੰਡੇ ਬਹੁਤ ਨੇ, ਨਿਊਜ਼ੀਲੈਂਡ ਬਹੁਤ ਨੇ। ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਬੱਚਿਆਂ 'ਚ ਸ਼ਾਮਿਲ ਸੀ, ਮੈਂ 7ਵੀਂ ਤੋਂ 12ਵੀਂ ਇਸੇ ਸੰਸਥਾ 'ਚ ਪੜ੍ਹਿਆ। ਇੱਕ ਹੁੰਦੀ ਕਿਸੇ ਦੀ ਸੁਣੀ ਸੁਣਾਈ ਗੱਲ, ਇੱਕ ਹੁੰਦੀ ਵਿੱਚ ਰਹੇ। ਅਸੀਂ ਤਾਂ ਇੱਟਾਂ ਆਪ ਵੀ, ਜਾਣੀ ਕਿ ਐਤਵਾਰ ਨੂੰ ਜਦੋਂ ਸਾਨੂੰ ਉਹਨਾਂ ਨੂੰ ਲੱਗਦਾ ਸੀ ਨਾ ਵੀ ਜਵਾਨੀ ਇਹਨਾਂ ਦੇ ਜ਼ਿਆਦਾ ਉਹ ਹੋ ਰਹੀ ਹੈ, ਵੀ ਐਂ ਕਰੋ ਵੀ ਇੱਟਾਂ ਆਈਆਂ ਹੋਈਆਂ, ਇੱਟਾਂ ਚੱਕ ਕੇ ਇੱਧਰੋਂ ਉੱਧਰ ਕਰ ਦਿਓ, ਅਸੀਂ ਉਹ ਵੀ ਕਰ ਦੇਣੀਆਂ, ਫਿਰ ਕਹਿਣਾ ਹੁਣ ਸਰ ਅਗਲੀ ਕੀ ਕਰੀਏ, ਹੁਣ ਕਹਿੰਦੇ ਉੱਥੋਂ ਚੱਕ ਕੇ ਫਿਰ ਪਿੱਛੇ ਕਰ ਦਿਓ। ਸੋ ਸਾਨੂੰ ਉਹਨਾਂ ਨੇ, ਅਸੀਂ ਵਾਲੀਬਾਲ ਖੇਡੀ ਜਾਂਦੇ ਸੀ ਸਾਰਾ ਸਾਰਾ, ਹੈ ਨਾ, ਅਸੀਂ ਉਹ 13-14 ਬੱਚਿਆਂ ਦੇ ਵਿੱਚੋਂ ਹੋਸਟਲ ਵਾਲੇ ਜਿਹੜੇ ਸੀਗੇ ਉਸ ਵੇਲੇ ਬੱਚੇ 8ਵੀਂ 9ਵੀਂ 10ਵੀਂ ਕਰਦੇ, ਉਹਨਾਂ 'ਚੋਂ ਲਗਭਗ 10 ਤੋਂ 11 ਬੱਚੇ ਇੱਥੇ ਹੀ ਹੋਵਾਂਗੇ।
0: ਅੱਛਾ, ਇੱਥੇ ਹੀ ਹੋ?
1: ਹਾਂ, 5-6 ਤਾਂ ਮੈਲਬਨ 'ਚ ਹੀ ਨੇ।
0: ਓਕੇ,
1: ਹਾਂਜੀ, ਤੇ ਕੋਈ ਪਰਥ 'ਚ ਹੈ, ਕੋਈ ਸਿਡਨੀ ਹੈ। ਸੋ ਇੱਦਾਂ ਹੀ ਨਿਊਜ਼ੀਲੈਂਡ, ਇੱਦਾਂ ਹੀ ਕੈਨੇਡਾ, ਹੁਣ ਤਾਂ ਸਾਰੀ ਦੁਨੀਆਂ 'ਚ ਹੀ ਫੈਲੇ ਹੋਇਆ ਬੱਚੇ ਆਪਣੀ ਸੰਸਥਾ ਦੇ।
0: ਟਾਈਮ ਹੋ ਗਿਆ ਹੁਣ ਕਾ?
1: ਹਾਂਜੀ, ਸਮਾਂ ਹੋ ਗਿਆ, ਹੁਣ ਤਾਂ ਸਾਡੇ ਪਾਸ ਆਊਟ ਹੋਣ ਤੋਂ ਬਾਅਦ ਕੋਈ ਕਹਿੰਦਾ ਮੈਂ ਦੁਬਈ 'ਚੋਂ, ਮੈਂ 2017 'ਚੋਂ ਪਾਸ ਆਊਟ ਹੋਇਆ ਜੀ, ਕੋਈ UAE 'ਚ ਕਿੱਥੋਂ ਆ, ਮੈਨੂੰ ਬਹੁਤ ਮੈਸੇਜ ਆਇਆ ਜੀ। ਹੁਣ ਮੈਂ ਰੀਲ ਪਾਈ ਸੀ ਇੱਕ ਵੀ ਸੰਸਥਾ ਨਾਲ ਜੁੜੀਏ, ਹੁਣ ਆਪਾਂ ਸਮਾਂ ਆ ਗਿਆ, ਮੈਨੂੰ ਅਨਨੋਨ ਜਿਹੜੇ ਮੈਨੂੰ ਜਾਣਦੇ ਸੀ ਪਰ ਮੈਂ ਨਹੀਂ ਸੀ ਜਾਣਦਾ, ਹੁਣ ਉਹਨਾਂ ਦੇ ਮੈਨੂੰ ਪਰਸਨਲ ਮੈਸੇਜ ਆਉਂਦੇ ਨੇ ਕਿ ਸਾਨੂੰ ਪਲੀਜ਼ ਐਡ ਕਰੋ ਗਰੁੱਪ ਦੇ ਵਿੱਚ, ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਸੰਸਥਾ, ਕਿਉਂਕਿ ਜਾਣਦੇ ਨੇ, ਉਹ ਪੜ੍ਹੇ ਨੇ।
0: ਸੋ ਹੁਣ ਸੰਸਥਾ ਵੀ ਤੁਸੀਂ ਦੱਸ ਰਹੇ ਕਿ 2 ਬਣਾ ਦਿੱਤੀਆਂ ਨੇ, SCPC ਵੀ
1: ਜੀ
0: ਨਾਲ ਆ ਗਈ ਆ,
1: ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ
0: ਹਾਂ, ਮਾਫੀ ਚਾਹੁੰਦਾ, CBSE,
1: ਹਾਂਜੀ, ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈਗੀ RICC, ਇਹ ਹੈਗੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ। ਹੋਇਆ ਕਿ ਦੂਜੀ ਸੰਸਥਾ, ਦੂਜਾ ਕੈਂਪਸ ਬਣਾਉਣ ਦੀ ਲੋੜ ਕੀ ਪਈ, 2016-17 ਦੇ ਵਿੱਚ ਇੱਕ ਖਬਰ ਆਉਂਦੀ ਆ ਮੀਡੀਆ ਦੇ ਵਿੱਚ ਕਿ ਜਿਹੜੇ ਬੱਚੇ ਹੁਣ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਆਪਣੀ ਫਿਊਚਰ ਵਿੱਦਿਆ ਲਈ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਜਾਂ ਤਾਂ ਅੰਬੈਸੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹੇ ਬੱਚੇ ਜਿਹੜੇ ਪਲੱਸ ਟੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚੋਂ ਕੀਤੀ ਆ, ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ। ਹੁਣ ਇਹੋ ਜਿਹੀਆਂ ਗੱਲਾਂ ਨਾ ਜਦੋਂ ਪਿੰਡਾਂ 'ਚ ਟਰੈਵਲ ਕਰਦੀਆਂ ਨੇ ਉਹ ਹੋਰ ਹੀ ਰੂਪ ਧਾਰਨ ਕਰ ਲੈਂਦੀਆਂ ਨੇ। ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੀ ਸੰਸਥਾ ਦੇ ਵਿੱਚੋਂ ਦਾਖਲੇ ਡਰੋਪ ਆਊਟ ਹੋਣ ਲੱਗ ਗਏ। ਮਾਂ ਬਾਪ ਨੂੰ ਲੱਗਿਆ ਕਿ ਬੱਚਿਆਂ ਨੂੰ ਤਾਂ ਬਾਹਰ, ਰੁਝਾਨ ਤਾਂ ਬਾਹਰ ਦਾ ਸੀਗਾ ਕਿ ਜੇ ਇੱਥੋਂ ਪਲੱਸ ਟੂ ਕਰ ਲਈ ਬੱਚੇ ਨੇ ਬਾਹਰ ਹੀ ਨਹੀਂ ਜਾਣਾ, ਇਹਨੂੰ ਵੀਜ਼ਾ ਹੀ ਨਹੀਂ ਲੱਗਣਾ। ਐਜੂਕੇਸ਼ਨ ਸਾਰੀ ਆਪਦਾ ਵੀਜ਼ੇ 'ਤੇ ਹੀ ਗਈ ਨਾ, ਵੀ ਪਲੱਸ ਟੂ ਕਰਨੀ ਆ ਤਾਂ ਵੀਜ਼ਾ, ਆਈਲੈਟਸ ਵੀਜ਼ਾ, ਇੰਗਲਿਸ਼ ਵੀਜ਼ਾ, ਉਹ ਵੀ ਕਿਵੇਂ ਹੋਊਗਾ ਪੋਸੀਬਲ। ਹੁਣ ਇਹ ਜਦੋਂ ਸੋਚ ਜਾਂ ਇਹ ਡਰ ਡੈਡੀ ਉਹਨਾਂ ਦੇ ਮਨ 'ਚ ਵੀ ਆਇਆ ਵੀ ਯਾਰ ਸਾਡਾ ਤਾਂ ਸੁਪਨਾ ਹੋਰ ਸੀ, ਇਸ ਤਾਂ ਐਜੂਕੇਸ਼ਨ ਦੇਣੀ ਫਿਰ ਇਹਨਾਂ ਨੇ ਇਹ ਸੋਚਿਆ ਕਿ ਆਪਾਂ ਨੂੰ CBSE ਨਾਲ ਜੁੜਨਾ ਚਾਹੀਦਾ ਤਾਂ ਇਹ ਬੱਚੇ ਟਿਕਣਗੇ ਤਾਂ ਸੰਸਥਾ ਟਿਕੂਗੀ। ਹੁਣ ਉਸ ਬਿਲਡਿੰਗ ਨੂੰ ਤਾਂ CBSE ਬਣਾਇਆ ਨਹੀਂ ਸੀ ਜਾ ਸਕਦਾ ਕਿਉਂਕਿ CBSE ਲਈ ਇੱਕ ਖਾਸ ਤਰੀਕੇ ਦੀ ਰਿਕੁਆਇਰਮੈਂਟ ਆ, ਕਮਰੇ ਇੰਨੇ ਬਾਏ ਇੰਨੇ ਦੇ ਹੋਣ, ਲੈਬਾਂ ਹੋਣ, ਆਹ ਹੋਵੇ ਉਹ ਹੋਵੇ। ਫਿਰ ਇਹਨਾਂ ਨੇ ਸੋਚਿਆ ਕਿ ਥਾਂ ਹੈਗੀ ਆ, ਕਿਉਂ ਨਾ ਇੱਥੇ ਇੱਕ CBSE ਵਿੰਗ ਸਥਾਪਿਤ ਕੀਤਾ ਜਾਵੇ। 2017 ਤੋਂ ਲੈ ਕੇ 2023-24 ਤੱਕ ਕਹਿ ਲਓ 25 ਤੱਕ ਹੀ ਉਹ ਸੰਸਥਾ ਦਾ ਨਿਰਮਾਣ ਹੋਇਆ ਜੀ। ਉਹਦਾ ਨਾਂ ਡ੍ਰੀਮਲੈਂਡ ਪਬਲਿਕ ਸਕੂਲ।
0: ਸੋ ਉਹਨੂੰ ਨਾਂ ਅਲੱਗ ਤੋਂ,
1: ਉਹਦਾ ਨਾਂ ਕਿਉਂਕਿ CBSE ਆ।
0: ਓਕੇ,
1: ਹਾਂ, ਉੱਥੇ ਹੁਣ ਆਪਣੇ ਕੋਲ ਲਗਭਗ 450-500 ਬੱਚਾ ਪੜ੍ਹਦਾ।
0: ਓਕੇ,
1: ਤੇ ਫਿਜਿਕਸ, ਕੈਮਿਸਟਰੀ, ਮੈਥ ਸਾਰੀਆਂ ਸਟਰੀਮਾਂ ਹੈਗੀਆਂ ਨੇ ਸਾਇੰਸ ਦੀਆਂ, ਤੇ ਕਿੰਡਰਗਾਰਡਨ ਵੀ ਹੈ, ਛੋਟੇ ਛੋਟੇ ਬੱਚੇ ਨੇ, ਤੇ ਵਧੀਆ ਜਾਣੀ ਕਿ ਉਹ ਚੱਲ ਰਿਹਾ ਸਿਸਟਮ। ਹੁਣ ਪਹਿਲਾ ਸੈਸ਼ਨ ਲੰਘਿਆ CBSE ਦਾ।
0: ਅੱਛਾ, ਇਹ ਪਹਿਲਾਂ ਹੀ?
1: ਇਹ ਪਹਿਲਾਂ ਸੀਗਾ।
0: ਓਕੇ,
1: ਹੁਣ ਸਮਾਂ, ਹੁਣ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਸੀ ਗਰਾਊਂਡ 'ਚ ਖੜ ਕੇ। ਮੰਮੀ ਕਹਿੰਦੇ ਸ਼ਾਮ ਨੂੰ ਕਈ ਵਾਰੀ ਨਾ ਇੱਥੇ ਮੈਨੂੰ ਕਹਿ ਦੇਣਾ ਵੀ ਗੁਰਪ੍ਰੀਤ ਦੇਖ ਆਪਾਂ ਕੀ ਤੋਂ ਕੀ ਕਰਤਾ, ਆਪਾਂ ਨੂੰ ਲੱਗਦਾ ਸੀ ਆਪਾਂ ਇੰਨੇ ਆਹ ਅਚੀਵ ਕਰ ਲਾਂਗੇ, ਤੇ ਹੁਣ ਆਪਾਂ ਖੁੰਡੀਆਂ ਮੰਗਾਉਣੀਆਂ ਨੇ ਬਾਹਰੋਂ, ਜਿਹੜੇ ਗੋਰੇ ਲਈ ਫਿਰਦੇ ਹੁੰਦੇ ਆ, ਤੇ ਖੁੰਡੀਆਂ ਲੈ ਕੇ ਆਪਾਂ ਇੱਥੇ ਤੁਰ ਲਿਆ ਕਰਨਾ, ਨਾਲੇ ਬਹਿ ਜਾ ਕਰਨਾ ਕੁਰਸੀਆਂ ਡਾ ਕੇ, ਤੇ ਆਪਾਂ ਬੱਚਿਆਂ ਨੂੰ ਦੇਖਿਆ ਕਰਨਾ ਪੜ੍ਹਦੇ ਖੇਡਦੇ ਨੱਠਦਿਆਂ ਨੂੰ। ਏਦਾਂ ਦਾ ਮਨ ਹੁਣ ਹੋਇਆ ਹੋਇਆ ਸੀਗਾ, ਖੁਸ਼ ਸੀ ਬਹੁਤ ਵੀ ਮੈਂ ਇੱਕ ਕੁਛ ਕਰ ਸਕਿਆ ਜੋ ਸੋਚਿਆ ਸੀ 30 ਸਾਲ ਪਹਿਲਾਂ, ਉਹ ਕੁਛ ਅੱਖਾਂ ਮੂਹਰੇ ਉਸਰਿਆ ਦਿਖਿਆ। ਉਹ ਹੁਣ ਜਦੋਂ ਤੁਸੀਂ ਵੀ ਆਓਗੇ ਤੁਸੀਂ ਦੇਖੋਗੇ ਕਿ ਹਿਊਜ ਆ ਉਹ, ਨੋਟ ਈਜ਼ੀ, 4 ਕਮਰੇ ਨਹੀਂ, ਹੁਣ ਉਹ ਕਮਾਲ ਹੀ ਹੋਈ ਪਈ ਆ, ਉਹ ਬਹੁਤ ਵੱਡਾ ਅਦਾਰਾ।
0: ਕਮਾਲ, ਉਹ ਸੁਣਨ 'ਚ ਚੀਜ਼ਾਂ ਬਹੁਤ
1: ਜੀ ਜੀ ਜੀ
0: ਵਧੀਆ ਲੱਗਦੀਆਂ। ਹੁਣ ਕੀ ਮਨਸੂਬੇ ਨੇ ਭੰਗ ਸਾਹਿਬ? ਮੈਨੂੰ ਪਤਾ ਲੱਗਾ ਵੀ ਤੁਸੀਂ ਵੀ ਹੁਣ ਵਾਪਸ ਜਾਣ ਦੀ ਤਿਆਰੀ 'ਚ, ਉੱਥੇ ਸੇਵਾਵਾਂ ਨਿਭਾਉਣੀਆਂ।
1: ਵੀਰ ਜੀ, ਗੱਲ ਇੱਦਾਂ ਕਿ ਬਲੈਕ ਐਂਡ ਵਾਈਟ ਤਾਂ ਇੱਦਾਂ ਕੁਛ ਵੀ ਨਹੀਂ ਕਿ ਬੜਾ ਔਖਾ ਹੈ। 20-22 ਸਾਲ ਆਪਾਂ ਨੂੰ ਇਹਨਾਂ ਮੁਲਕਾਂ 'ਚ ਆਇਆਂ ਨੂੰ ਹੋ ਗਏ, ਕਦੇ ਮਾੜੇ ਤੋਂ ਮਾੜੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਕਦੇ ਇੱਦਾਂ ਦਾ ਦਿਨ ਆਊਗਾ ਵੀ ਇੱਥੇ, ਕਿਉਂਕਿ ਇੱਥੇ ਵੀ ਆਪਾਂ ਦੁਨੀਆ ਵਸਾ ਲਈ, ਬੱਚੇ ਜੰਮ ਲਏ, ਬੱਚੇ ਖੇਡਣ ਵੀ ਲੱਗ ਗਏ, ਬੱਚੇ ਪੜ੍ਹਨ ਵੀ ਲੱਗ ਗਏ, ਤੁਸੀਂ ਵੀ ਇੱਥੇ ਇੱਕ ਜੀ ਲਾ ਲੈਂਦੇ ਹੋ। ਪਹਿਲੇ 5-7-10 ਸਾਲ ਤਾਂ ਇਹਨਾਂ ਮੁਲਕਾਂ 'ਚ ਜੀ ਨਹੀਂ ਲੱਗਦਾ, ਹੌਲੀ ਹੌਲੀ ਤੁਹਾਡਾ ਜੀ ਲੱਗਣ ਲੱਗਦਾ, ਅਤੇ ਫਿਰ ਸਫੈਦੇ ਇਹ ਸਾਰੇ ਆਪਦੇ ਲੱਗਣ ਲੱਗਦੇ ਨੇ, ਹੈ ਨਾ, ਸਾਰੇ ਲੋਕ ਵੀ ਥੋੜ੍ਹੇ ਥੋੜ੍ਹੇ ਆਪਣੇ ਲੱਗਣ ਲੱਗਦੇ ਨੇ। ਪਰ ਜੋ ਮੇਰੀ ਜ਼ਿੰਦਗੀ 'ਚ ਵਾਪਰਿਆ ਵੀਰੇ, ਜੋ ਇਹ ਘਟਨਾ ਹੋਈ ਹੈ, ਮੈਂ ਇੱਕ ਤਾਂ ਹੈਗਾ ਇਕੱਲਾ ਇਕੱਲਾ ਮੁੰਡਾ ਹੀ ਆਪਣੇ ਘਰਦਿਆਂ ਦਾ, ਮੇਰੇ ਸਿਸਟਰ ਜਾਂ ਬ੍ਰਦਰ ਰੀਅਲ ਨਹੀਂ ਗਏ ਕੋਈ, ਹੁਣ ਤੁਹਾਡੇ ਵਰਗੇ ਬਹੁਤ ਮੇਰੇ ਰਿਸ਼ਤੇ ਹੈਗੇ ਨੇ। ਤਾਂ ਜੀ ਉਹ ਨਾ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਕਿ ਉਹ ਜਿਹੜੀ ਪੀੜ ਆ, ਉਹ ਜਿਹੜੀ ਮੈਂ ਇੱਕ ਉਹਨਾਂ ਦੀ ਪੇਨ ਦੇਖੀ ਆ ਉਸ ਸੰਸਥਾ ਲਈ, ਹੈ ਨਾ। ਇਹ ਤਾਂ ਨਹੀਂ ਮੈਂ ਕਹਿੰਦਾ ਸਵਰਨ ਸਿੰਘ ਭੰਗੂ ਤਾਂ ਨਹੀਂ ਕੋਈ ਬਣ ਸਕਦਾ, ਇੱਦਾਂ ਦਾ ਬਹੁਤ ਮੁਸ਼ਕਲ ਹੈ ਇਹ ਕਹਿਣਾ ਕਿ ਉਹਨਾਂ ਨੂੰ ਰਿਪਲੇਸ ਕਰਨਾ, ਬਿਲਕੁਲ ਵੀ ਨਹੀਂ ਹੋ ਸਕਦਾ, ਇਹ ਪੋਸੀਬਲ ਹੀ ਨਹੀਂ ਹੈਗਾ। ਪਰ ਐਟਲੀਸਟ ਉੱਥੇ ਇੱਕ ਗਵਰਨੈਂਸ ਹੋਣੀ, ਇੱਕ ਉੱਥੇ ਦੱਸਣਾ ਕਿ ਕਿਵੇਂ ਚੀਜ਼ਾਂ ਹੋਣੀਆਂ, ਜਾਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ, ਜਿਹੜੀਆਂ ਮੇਰੇ ਨਾਲ ਡਿਸਕਸ ਕੀਤੀਆਂ ਹੋਈਆਂ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਮਤਲਬ ਉਹਨਾਂ ਦੇ ਫਿਊਚਰ ਪਲੈਨਸ ਦੇ ਵਿੱਚ ਕਿੰਨਾ ਕੁਛ ਸੀ। ਜਿਵੇਂ ਹੁਣ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਵੀ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਆਪਾਂ ਇੱਥੇ ਸਪੈਸ਼ਲ ਸਕੂਲ ਦੇ ਵਿੱਚ ਕਹਿ ਦਿੰਦੇ ਹਾਂ ਨਾ, ਨਿਊਰੋ ਰਿਲੇਟਡ ਜਿਹੜੇ ਹੁੰਦੇ ਨੇ, ਉੱਦਾਂ ਦੇ ਬੱਚੇ ਆਏ ਜੀ 2-3 ਆਪਣੇ ਕੋਲ। ਹੁਣ ਦੇਖੋ ਕਿੱਡਾ ਵੱਡਾ ਚੈਲੰਜ ਆ ਉਹਨਾਂ ਬੱਚਿਆਂ ਲਈ। ਟੀਚਰ ਇੱਕ ਆਲਰੇਡੀ ਗੱਲ ਕਰ ਲਈ ਸੀ ਵੀ ਤੁਸੀਂ ਆਓ ਜੀ ਉੱਥੇ ਉਹ ਬੱਚਿਆਂ ਨੂੰ ਪੜ੍ਹਾਓ।
0: ਓਕੇ,
1: ਹੁਣ ਅਸਲ 'ਚ ਉਹ ਕੰਮ ਸਰਕਾਰ ਦਾ, ਇਹ ਨਹੀਂ ਕਿ ਸਰਕਾਰਾਂ ਦੇ ਸਕੂਲ ਹੈ ਨਹੀਂ, ਹੈਗੇ ਨੇ, ਪਰ ਬਹੁਤ ਘੱਟ ਲੋਕਾਂ ਨੂੰ ਅਵੇਅਰਨੈਸ ਆਈ। ਇੱਥੇ ਤਾਂ ਬਹੁਤ ਟਾਈਮ ਨਾਲ ਹੀ ਪਤਾ ਲੱਗ ਜਾਂਦਾ ਫਲਾਣੇ ਬੱਚੇ ਨੂੰ ਕੋਈ ਆਟਿਜ਼ਮ ਹੈ, ਹੈ ਨਾ, ਅਤੇ ਇੱਥੇ ਤਾਂ ਸਰਕਾਰਾਂ ਦੇ ਧਿਆਨ ਨੇ, ਉੱਥੇ ਤਾਂ ਤੁਹਾਨੂੰ ਪਤਾ ਹੀ ਸਮਾਜ ਦੇ ਵਿੱਚ ਪਿੰਡਾਂ 'ਚ ਕਿੱਥੇ ਧਿਆਨ ਹੈ ਇਹਨਾਂ ਚੀਜ਼ਾਂ ਦਾ। ਸੋ ਇਸ ਹੱਦ ਤੱਕ ਵੀ ਜਾ ਕੇ ਸੰਸਥਾ ਦੇ ਵਿੱਚ ਧਿਆਨ ਦਿੱਤਾ ਗਿਆ ਸੀ ਵੀ ਬੱਚਾ ਕਿਸੇ ਕਿਸਮ ਦਾ ਵੀ ਆ ਜਾਵੇ, ਬੱਚਾ ਗਰੀਬ ਦਾ ਆ ਜਾਵੇ ਪਰ ਪੜ੍ਹਨ ਲਾਇਕ ਹੋਵੇ। ਜਿਹੜੀ ਕਾਹਨ ਸਿੰਘ ਪੰਨੂ ਹੋਣਾ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਫਿਊਚਰ ਪਲੈਨਸ ਦੀ ਗੱਲ ਹੈ, ਅਲੱਗ ਕਿਵੇਂ ਬਣਾਉਂਦੀ ਹੈ ਵੀਰ ਜੀ ਇਹ ਸੰਸਥਾ, ਇਹ ਸੰਸਥਾ ਬਾਕੀ ਸੰਸਥਾ ਨਾਲੋਂ। 5ਵੀਂ ਜਮਾਤ ਦੇ ਵਿੱਚ ਇੱਕ ਪ੍ਰਤਿਭਾ ਪ੍ਰੀਖਿਆ ਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਬੱਚਿਆਂ ਦੀ।
0: ਓਕੇ,
1: ਹਾਂ, ਆਲੇ ਦੁਆਲੇ ਬੱਚੇ ਚੂਜ਼ ਕਰਕੇ ਵੀ ਤੁਸੀਂ ਪੇਪਰ ਦਿਓ, ਖੁੱਲ੍ਹਾ ਪੇਪਰ ਕੋਈ ਵੀ ਦੇ ਸਕਦਾ 5ਵੀਂ ਦਾ ਬੱਚਾ। ਜਿਹੜੇ ਬੱਚੇ ਦੇ ਨੰਬਰ 90-92% ਆ ਗਏ, ਪਰ ਉਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ। ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਜਿਹੜੀ ਉਹਨਾਂ ਪਰਿਵਾਰਾਂ ਤੱਕ ਵੀ ਜਾਂਦੀ ਹੈ, ਡੈਡੀ ਆਪ ਵੀ ਬਕਾਇਦਾ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਵੀ ਤੁਹਾਡਾ ਬੱਚਾ ਇੰਨਾ ਲਾਇਕ ਆ, ਪਰ ਤੁਹਾਡੇ ਘਰੇ ਛੱਤ ਹੈ ਨਹੀਂ, ਇੱਕ ਡੰਗਰ ਹੈ, ਮਾਂ ਦੁੱਧ ਪਾਉਂਦੀ ਹੈ, ਗੁਜ਼ਾਰਾ ਕਰਦੀ ਆ, ਪਿਓ ਜਾਂ ਤਾਂ ਹੈ ਨਹੀਂ ਜਾਂ ਸ਼ਰਾਬੀ ਹੈ, ਜਾਂ ਕੋਈ ਧਿਆਨ ਨਹੀਂ ਬੱਚੇ ਦੀ ਐਜੂਕੇਸ਼ਨ ਵੱਲ। ਫਿਰ ਹੀ ਉਹਨਾਂ ਬੱਚਿਆਂ ਨੂੰ ਅਡੋਪਟ ਕਰ ਲਿਆ ਜਾਂਦਾ ਸੰਸਥਾ ਵੱਲੋਂ।
0: ਓਕੇ,
1: ਉਹ ਅਡੋਪਟ ਇਸ ਤਰੀਕੇ ਨਾਲ ਕਿ ਫਿਰ ਲੋਕਾਂ ਤੱਕ ਅਪਰੋਚ ਕੀਤੀ ਜਾਂਦੀ ਕਿ ਇਹਨਾਂ ਦੀ ਪੜ੍ਹਾਈ ਦਾ ਖਰਚਾ ਹੁਣ ਕੋਈ ਬੰਦਾ ਚੱਕੇ। ਅਡੋਪਟ ਜਿਵੇਂ ਬੱਚਾ ਇੱਕ ਅਡੋਪਟ ਕਰ ਲਿਆ, ਆਪਣੇ ਕੋਲ ਇਸ ਵੇਲੇ ਸੰਸਥਾ 'ਚ 60 ਬੱਚੇ ਇੱਦਾਂ ਦੇ ਨੇ ਜਿਹਨਾਂ 'ਚੋਂ ਅਡੋਪਟਡ ਸੰਸਥਾ ਵੱਲੋਂ ਨੇ, ਵੈਸੇ ਉਹਨਾਂ ਦੇ 40-60 ਚੋਂ 40 ਬੱਚੇ ਲੋਕਾਂ ਤੱਕ ਪਹੁੰਚ ਚੁੱਕੇ ਨੇ।
0: ਓਕੇ ਸੋ ਲੋਕ ਦਾ ਖਰਚਾ
1: 40 ਬੰਦੇ ਇਦਾਂ ਦੇ ਦੀਨ ਦੁਨੀਆ ਚ ਜੁੜੇ ਹੋਏ ਨੇ ਕੋਈ ਕੈਨੇਡਾ ਤੋਂ ਇੱਕ ਪਰਿਵਾਰ ਹੈ ਉਹਨਾਂ ਨੇ ਦੋ ਬੱਚੇ ਅਡੋਪਟ ਕੀਤੇ ਆ ਤੇ ਕਿਸੇ ਨੇ ਮੈਂ ਆਸਟ੍ਰੇਲੀਆ ਤੋਂ ਬਹੁਤ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਨੇ ਜਦੋਂ ਵੀ ਉਹ ਕਿਤੇ ਜਾਂਦੇ ਸੀ ਨਾ ਹੁਣ ਤਾਂ ਹੁਣ ਉਹ ਲੈ ਕੇ ਜਾਂਦੇ ਸੀ ਪੈਕੇਜ ਵੀ ਇਹ ਦੇਖੋ ਇਸ ਤਾਂ ਗੁਲਦਸਤਾ ਸਮਾਜ ਨੂੰ ਦਿੱਤਾ ਹੋਇਆ ਤੁਹਾਡਾ ਮਨ ਮੰਨਦਾ ਸਾਡੇ ਨਾਲ ਜੁੜੋ ਹਾਂ ਆ ਕੇ ਦੇਖੋ ਪਹਿਲਾਂ ਤੁਸੀਂ ਆ ਜਾਓ ਪਹਿਲਾਂ ਤੁਸੀਂ ਆ ਕੇ ਉੱਥੇ ਮਾਹੌਲ ਦੇਖੋ ਆ ਕੇ ਮਿਲੋ ਬੱਚਿਆਂ ਨੂੰ ਤੇ ਪਰ ਉਹ ਖੁਸ਼ ਸੀ ਵੀ ਲੋਕ ਜੁੜਦੇ ਜਿਉਂ ਜਿਉਂ ਚੀਜ਼ਾਂ ਅੱਗੇ ਪਹੁੰਚਦੀਆਂ ਸੀ ਤਾਂ ਲੋਕ ਜੁੜਦੇ ਜਾਂਦੇ ਸੀ
0: ਤੇ ਉਹ ਕਿਵੇਂ ਆ ਭੰਗੂ ਸਾਹਿਬ ਉਹਦਾ ਪ੍ਰੋਸੈਸ ਕੀ ਆ ਫਿਰ ਮੰਨ ਲਓ ਇੱਕ ਪਹਿਲੀ ਗੱਲ ਤੇ ਵੀ ਖਰਚਾ ਕਿੰਨਾ ਕੁ ਹੈ ਇੱਕ ਜਣੇ ਦੀ ਅਡੋਪਸ਼ਨ ਦਾ ਮਿਨੀਮਮ ਮੈਕਸੀਮਮ
1: ਮਿਨੀਮਮ ਸਾਲ ਦਾ
0: ਮਰਜ਼ੀ ਹਰ ਇੱਕ ਦੀ
1: ਅੰਦਾਜ਼ਨ ਦੇਖੋ ਜੀ ਮੈਂ ਬਹੁਤ ਫਿਗਰਸ ਤਾਂ ਨਹੀਂ ਪੈਂਦਾ ਅੰਦਾਜ਼ਨ ਇਹ ਹੈ ਕਿ 33,000-34,000 ਰੁਪਇਆ ਸਾਲ ਦਾ ਇੱਕ ਬੱਚੇ ਦੀ ਫੀਸ ਹੈ
0: ਓਕੇ
1: ਤੇ ਉਹ ਕਲਾਸ ਵਧਣ ਨਾਲ ਉਹ 33-35, 35-37, 37-42 ਤੱਕ ਪਹੁੰਚ ਜਾਂਦਾ ਇੱਕ ਬੱਚੇ ਦੀ ਇੱਕ ਸਾਲ ਦੀ ਫੀਸ
0: 35-40
1: ਟਿਊਸ਼ਨ ਫੀਸ ਇੰਨੀ ਕੁ
0: ਤੇ ਉਹਦੇ ਵਿੱਚ ਕੀ ਜੇ ਮੰਨ ਲਓ ਕੋਈ ਮਨ ਬਣਾਵੇ ਤੇ ਉਹਦੇ ਲਈ ਕੀ ਪ੍ਰੋਸੈਸ ਹੈ
1: ਉਹਦੇ ਲਈ ਪ੍ਰੋਸੈਸ ਪਹਿਲਾਂ ਤਾਂ ਹੀ ਉਹ ਜੁੜੇ ਆਪਣੀ ਗੱਲ ਸਾਡੇ ਤੱਕ ਰੱਖੇ ਕਿ ਉਹ ਕੋਈ ਕੁਐਸਚਨ ਵੀ ਹੋਣਗੇ ਡੈਫੀਨੇਟਲੀ ਅਸੀਂ ਉਹਨਾਂ ਦੇ ਕੁਐਸਚਨਾਂ ਦੇ ਆਨਸਰ ਵੀ ਦੇਵਾਂਗੇ ਔਰ ਉੱਥੇ ਪਿਕ ਐਂਡ ਚੂਜ਼ ਵੀ ਹੈ ਨੀਗਾ ਕਿ ਅਸੀਂ ਤਾਂ ਹੀ ਫਲਾਣਾ ਆਏ ਹਨਾ ਸਾਨੂੰ ਅਸੀਂ ਪਹਿਲਾਂ ਹੀ ਉਹ ਬੱਚੇ ਲੈ ਲਏ ਆ ਸੰਸਥਾ ਕੋਲ ਤਾਂ ਉਹ ਬੱਚੇ ਆ ਗਏ ਆ ਤੁਹਾਨੂੰ ਇੱਕ ਬੱਚਾ ਸਪੁਰਦ ਕਰ ਦਿੱਤਾ ਜਾਊਗਾ ਮੈਨੂੰ ਲੱਗਦਾ ਇਦੋਂ ਵਧੀਆ ਸੇਵਾ ਤਾਂ ਫਿਰ ਕੋਈ ਹੋ ਵੀ ਨਹੀਂ ਸਕਦੀ
0: ਬਿਲਕੁਲ
1: ਜੇ ਕੋਈ ਬੰਦਾ ਚਾਹੇ ਵੀ ਯਾਰ ਮੇਰੀ ਕੋਈ ਆਪਾਂ ਕੱਢਦੇ ਹਾਂ ਦਸਵੰਧ ਆਪਣੇ ਤਾਂ ਗੁਰਬਾਣੀ 'ਚ ਵੀ ਆ ਆਪਣੇ ਤਾਂ ਧਰਮਾਂ 'ਚ ਵੀ ਆ ਲੋਕ ਮੈਨੂੰ ਲੱਗਦਾ ਬਹੁਤ ਦੁਨੀਆਂ ਦੇ ਵਿੱਚ ਇੱਦਾਂ ਦੇ ਹੈਗੇ ਸੱਜਣ ਜਿਹੜੇ ਬਹੁਤ ਹੈਲਪ ਕਰਦੇ ਵੀ ਆ ਇੱਥੇ ਨਹੀਂ ਕਰਦੇ ਕਿਤੇ ਹੋਰ ਕਰਦੇ ਹੋਣਗੇ ਬਿਨਾਂ ਸ਼ੱਕ ਇਹ ਦੁਨੀਆਂ ਚੰਗੇ ਲੋਕਾਂ ਕਰਕੇ ਸੋਹਣੀ ਲੱਗ ਰਹੀ ਆ
0: ਬਿਲਕੁਲ
1: ਤੇ ਫਿਰ ਉੱਦਾਂ ਉਹ ਪ੍ਰੋਸੈਸ ਆਪਾਂ ਬਕਾਇਦਾ ਉਹਨਾਂ ਨੂੰ ਟਾਈਮ ਟੂ ਟਾਈਮ ਦੱਸ ਵੀ ਸਕਾਂਗੇ ਪਰ ਇਹ ਬਹੁਤ ਈਜ਼ੀ ਆ ਉਹ ਪੈਸਾ ਕਿਵੇਂ ਬੱਚਿਆਂ ਤੱਕ ਪਹੁੰਚਦਾ ਬੜਾ ਪਾਰਦਰਸ਼ੀ ਆ ਸਿਸਟਮ ਰੱਖਿਆ
0: ਹੋਇਆ ਹਾਂਜੀ ਤੇ ਉਹਦੇ ਵਿੱਚ ਕਿਹਦੇ ਨਾਲ ਸੰਪਰਕ ਇਨੀਸ਼ੀਅਲੀ ਮਤਲਬ ਕਿੱਥੇ ਕਰਨਾ ਕੋਈ ਆਨਲਾਈਨ ਜਾਂ ਫਿਰ ਫੋਨ ਨੰਬਰ ਜਾਂ
1: ਜੀ ਫੋਨ ਨੰਬਰ ਵੀ ਹੈਗੇ ਨੇ ਮੈਨੇਜਮੈਂਟ ਦੇ ਸਾਰੇ ਮੈਂ ਉਹ ਤੁਹਾਨੂੰ ਦੇ ਕੇ ਵੀ ਜਾਊਂਗਾ ਤੁਸੀਂ ਸਕਰੀਨ ਤੇ ਡਿਸਪਲੇ ਵੀ
0: ਇੱਥੇ ਆਪਾਂ ਜਿਹੜੀ ਚੱਲ ਰਹੀ ਆਪਣੀ ਗੱਲਬਾਤ ਆ ਇਹਦੇ ਵਿੱਚ ਆਪਾਂ ਪਾ ਦਾਂਗੇ ਆਨਲਾਈਨ ਕਿਸੇ ਨੇ ਸਰਚ ਮਾਰਨੀ ਹੋਵੇ ਤਾਂ ਆਨਲਾਈਨ ਕਿੰਨੀ ਕੁ ਐਕੂਰੇਸੀ ਆਪਣੀ ਜਾਂ ਕਿੱਦਾਂ ਲੱਭ ਸਕਦਾ
1: ਓਕੇ RICC ਬਸੀ ਗੁਜਰਾ ਗੂਗਲ ਮੈਪਸ ਤੇ ਪਾਓਗੇ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ
0: ਓਕੇ
1: ਪੰਜਾਬ 'ਚ ਜਿੱਥੋਂ ਮਰਜ਼ੀ ਤੇ ਇੰਸਟਾਗ੍ਰਾਮ ਪੇਜ ਫੇਸਬੁੱਕ ਪੇਜ ਸੰਸਥਾਵਾਂ ਦੇ ਚੱਲ ਰਹੇ ਨੇ RICC ਬਸੀ ਗੁਜਰਾ ਦੇ ਨਾਂ ਤੋਂ ਤੇ ਡ੍ਰੀਮਲੈਂਡ ਪਬਲਿਕ ਸਕੂਲ ਉਹ ਵੀ ਬਸੀ ਗੁਜਰਾ ਪਿੰਡ ਦਾ ਨਾਮ ਬਸੀ ਗੁਜਰਾ
0: ਓਕੇ ਸਾਰੀ ਇਨਫੋਰਮੇਸ਼ਨ
1: ਬਾਕੀ ਨੰਬਰ ਹੈਗੇ ਨੇ
0: ਤੇ ਉਸ ਤੋਂ ਅੱਗੇ ਕੀ ਹੁਣ ਭੰਗੂ ਸਾਹਿਬ ਜਾ ਕੇ ਤੇ ਫਿਰ ਅੱਗੇ ਜਿਹੜੀ ਇੱਕ ਹੋਰ ਤੁਸੀਂ ਦੱਸ ਰਹੇ ਸੀ ਕਿ ਆਪਣੇ ਜਿਹੜੇ ਡੋਨੇਸ਼ਨ ਇਸ ਤੋਂ ਬਲੈਦਾ ਵੀ ਇਕੱਠੀ ਕਰਕੇ ਕੁਛ ਮਨਸੂਬੇ ਨੇ ਅੱਗੇ
1: ਜੀ ਉਹ ਮੈਂ ਦੱਸਣਾ ਚਾਹੁੰਦਾ ਜੀ ਕਿ ਜਿਵੇਂ ਕਿ ਸੰਸਥਾ ਬਾਰੇ ਤੁਹਾਨੂੰ ਦੱਸਿਆ ਕਿ ਸੰਸਥਾ ਨੇ ਹੁਣ ਤੱਕ ਸਟਰਗਲਿੰਗ ਦੌਰ 'ਚੋਂ ਹੀ ਸਮਾਂ ਕੱਢਿਆ ਬੱਚੇ ਆਏ ਬੱਚੇ ਪੜ੍ਹ ਕੇ ਚਲੇ ਗਏ ਤਨਖਾਹਾਂ ਆਈਆਂ ਸੋਰੀ ਤਨਖਾਹਾਂ ਬੱਚਿਆਂ ਦੀਆਂ ਫੀਸਾਂ 'ਚੋਂ ਨਿਕਲੀਆਂ ਸੰਸਥਾ ਦੇ ਕੁਛ ਦੇਣਦਾਰੀਆਂ ਵੀ ਖੜੀਆਂ ਨੇ ਜਿਹੜੀਆਂ ਕਿ ਚੱਲਦੀਆਂ ਆਉਂਦੀਆਂ ਸੀਗੀਆਂ ਕਿਉਂਕਿ ਸੰਸਥਾ ਇੱਕ ਤਰੀਕੇ ਦਾ ਮਨੀ ਇਕੱਠੀ ਕਰਨ ਦਾ ਸੋਰਸ ਨਹੀਂ ਰਿਹਾ ਸੰਸਥਾ ਦਾ ਮੇਨ ਪਰਪਸ ਹੀ ਐਜੂਕੇਸ਼ਨ ਦੇਣਾ ਸੀ ਸਗੋਂ ਟੀਚਰ ਵੀ ਉੱਥੇ ਵੀ ਜੀ ਉਹੀ ਟਿਕਦਾ ਜਿਹੜਾ ਅਸਲ ਦੇ ਵਿੱਚ ਉਹਨਾਂ ਅਸੂਲਾਂ ਨੂੰ ਸਮਝਦਾ ਜੇ ਕੋਈ ਟੀਚਰ ਵੀ ਇੱਦਾਂ ਦਾ ਆਵੇ ਨਾ ਮੈਨੂੰ ਤਾਂ ਇੰਨੀ ਤਨਖਾਹ ਚਾਹੀਦੀ ਹੈ ਤੇ ਮੈਂ ਤਾਂ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਉਹ ਰੰਗ 'ਚ ਢਲਣਾ ਹੀ ਪੈਂਦਾ ਉਹ ਇਸ ਕਿਸਮ ਦੀ ਸੰਸਥਾ ਹੈ ਪੂਰਨ ਸਿੰਘ ਗਿੱਲ ਕੈਨੇਡਾ ਤੋਂ ਇੱਕ ਸਿੱਖ ਬੁੱਧੀਜੀਵੀ ਨੇ ਉਹਨਾਂ ਨੇ ਜਦੋਂ ਡੈਡੀ ਪਿੱਛੇ ਜੇ ਕੈਨੇਡਾ ਗਏ ਸੀ ਉਹਨਾਂ ਨੇ ਜਦੋਂ ਇਹ ਗੱਲ ਸਮਝੀ ਸੁਣੀ ਉਹਨਾਂ ਨੇ ਫਿਰ ਉਹਨਾਂ ਨੂੰ ਨਾ ਇਹ ਰਾਏ ਦਿੱਤੀ ਕਿ ਤੁਸੀਂ ਸਮਾਜ ਦੇ ਵਿੱਚੋਂ ਇੱਦਾਂ ਦੇ ਬੰਦੇ ਲੱਭੋ ਜਿਹੜੇ 1-1 ਲੱਖ ਰੁਪਈਆ ਐਜ਼ ਏ ਡੋਨੇਸ਼ਨ ਉਹ ਰਿਟਰਨੇਬਲ ਅਮਾਊਂਟ ਨਹੀਂ ਹੈਗੀ ਉਹ ਤੁਸੀਂ 1 ਲੱਖ ਰੁਪਈਆ ਸੰਸਥਾ ਦੇ ਕਾਰਜ ਨੂੰ ਦਿੱਤੀ ਹੈ ਕਿ ਸੰਸਥਾ ਨੂੰ ਮੈਂ ਦਿੰਦਾ ਤੇ ਤੁਸੀਂ ਭੁੱਲ ਗਏ ਵੀ ਹਾਂ ਮੈਂ ਸੰਸਥਾ ਨੂੰ ਦਿੱਤੀ ਆ ਉਹ ਸੰਸਥਾ ਦੇ ਕੰਮ ਕਿਵੇਂ ਆਊਗੀ 10 ਲੱਖ ਰੁਪਈਆ FD 10 ਜਣੇ ਆਲਰੇਡੀ ਚੁਣੇ ਨਹੀਂ ਜਾ ਚੁੱਕੇ 10 ਜਣੇ ਦੀ ਲਿਸਟ ਹੈ ਜਿਨ੍ਹਾਂ ਨੇ
0: ਡੋਨੇਟ
1: ਕਰ ਚੁੱਕੇ FD ਦਾ ਡਾਕੂਮੈਂਟ ਵੀ ਹੈ ਉਹ ਵੀ ਕਿਸੇ ਨੂੰ ਦਿੱਤਾ ਜਾ ਸਕਦਾ
0: ਓਕੇ
1: ਤੇ ਉਹ ਬਕਾਇਦਾ ਉਹਨਾਂ ਦੀ ਲਿਸਟ ਹੈ ਮੈਂ ਜਿਹੜਾ ਤੁਹਾਨੂੰ ਪੈਂਫਲੇਟ ਦੇ ਕੇ ਜਾਊਂਗਾ ਬਕਾਇਦਾ ਉਹਨਾਂ ਦੇ ਨਾਂ ਕਿਹੜੇ ਮੁਲਕ ਤੋਂ ਨੇ ਕੀ ਆ ਉਹਦੇ ਵਿੱਚ ਇਹ ਆ ਥੋਟ ਇਹ ਸੀਗਾ ਕਿ ਮੰਨ ਲਓ ਆਪਣੇ ਕੋਲ 100 ਬੰਦਾ ਇੱਦਾਂ ਦਾ ਹੋ ਜਾਂਦਾ ਜਿਹੜਾ 1-1 ਲੱਖ ਰੁਪਈਆ ਇਸ ਸੰਸਥਾ ਦੀ ਬਿਹਤਰੀ ਲਈ ਦਿੰਦਾ ਉਹ ਜੇ ਇੱਕ ਸਾਈਜ਼ੇਬਲ ਅਮਾਊਂਟ ਹੋ ਗਿਆ ਮੰਨ ਲਓ 1 ਕਰੋੜ ਰੁਪਈਆ ਹੋ ਗਿਆ 90 ਲੱਖ ਜਾਂ ਉਹਦਾ ਜੋ ਵੀ ਉਹਦੀ ਵਿਆਜ ਦਰ ਨਾਲ ਆਪਾਂ ਨੂੰ ਕੋਈ ਵੀ ਮਨੀ ਮੰਥਲੀ ਜਾਂ ਜਨਰੇਟ ਹੁੰਦੀ ਹੈ ਜਾਂ ਜਿਵੇਂ ਵੀ ਉੱਤੇ ਸਿਸਟਮ ਵਰਕ ਕਰਦਾ ਉਹ ਸੰਸਥਾ ਦੀ ਇਹਨਾਂ ਕੰਮਾਂ ਦੀ ਬਿਹਤਰੀ ਲਈ, ਕਿਉਂਕਿ ਸੰਸਥਾ ਤਾਂ ਪੈਰ ਪੈਰ 'ਤੇ ਇਹਨਾਂ ਬੱਚਿਆਂ ਨੂੰ ਬਾਂਹ ਫੜਦੀ ਹੈ, ਕਦੇ 40 ਸੀ ਅੱਜ 60 ਨੇ ਫਿਰ 100 ਹੋਣਗੇ। ਇਹ ਜਿਹੜੇ ਜਿਹੜੇ ਜਿਹੜੇ ਬੱਚਿਆਂ ਨੂੰ ਨਹੀਂ ਫੜਿਆ ਜਾਣਾ ਸੀਗਾ ਉਹ ਉਸ ਮੁੱਖ ਧਾਰਾ 'ਚ ਲਿਆਉਂਦਾ ਹੀ ਨਹੀਂ ਸੀ ਜਾਣਾ। ਇਹ ਸੰਸਥਾ ਆਪਣੇ ਕਾਰਜ ਲਈ ਘੱਟੋ ਘੱਟ ਸਟੈਂਡ ਕਰੇ, ਸੰਸਥਾ ਹਰ ਵੇਲੇ ਹੀ ਇੱਦਾਂ ਨਾ ਲੱਗੇ ਕਿ ਸੰਸਥਾ ਨੂੰ ਇੱਥੇ ਵੀ ਖੋਰਾ ਲੱਗ ਰਿਹਾ, ਸੰਸਥਾ ਕੋਲ ਹਜੇ ਆਪਣਾ ਹੀ ਕੋਈ ਇੰਤਜ਼ਾਮ ਉੱਦਾਂ ਦਾ ਨਹੀਂ। ਇੱਕ ਇਖਲਾਕੀ ਬਲ ਸ਼ਬਦ ਮੈਂ ਵਰਤਣਾ ਚਾਹੁੰਦਾ, ਉਹ ਬਣੇ ਸੰਸਥਾ ਦਾ ਕਿ ਇੱਕ ਅਮਾਊਂਟ ਹੈਗੀ ਹੈ ਵੀ ਉਹਦੇ ਤੋਂ ਆਪਾਂ ਨੂੰ ਕੁਛ ਨਾ ਕੁਛ ਆ ਰਿਹਾ ਜਿਹੜਾ ਬੱਚਿਆਂ ਦੀ ਭਲਾਈ ਲਈ ਲੱਗ ਰਿਹਾ, ਅਤੇ ਟਰਾਂਸਪੇਰੈਂਟ ਵੀ ਹੋਊਗਾ, ਇਹ ਪਾਰਦਰਸ਼ਤਾ ਵੀ ਹੋਊਗੀ ਇਹਦੇ ਵਿੱਚ। ਕੋਈ ਬੰਦਾ ਜਦੋਂ ਵੀ ਆਉਂਦਾ ਇਹਦੀ ਡਿਟੇਲ ਕਿਸੇ ਕਿਸਮ ਦੀ ਵੀ ਕੀ ਕੀਤਾ ਸੰਸਥਾ ਨੇ, ਆਹ ਸਾਲ ਦਾ ਮੈਨੂੰ ਕੋਈ ਸਿਸਟਮ ਹੈ, ਇਹ ਸ਼ੁਰੂ ਤੋਂ ਹੀ ਕਰਕੇ ਰੱਖਿਆ ਹੋਇਆ ਉਹਨਾਂ ਨੇ, ਅੱਜ ਤੱਕ ਦਾ ਵੀ ਮੌਜੂਦ ਹੈ, ਇਹ ਨਹੀਂ ਕਿ ਹੁਣ ਤੋਂ, ਹੁਣ ਤੱਕ ਦਾ ਵੀ ਇੱਕ ਇੱਕ ਰੁਪਈਏ ਦਾ ਹਿਸਾਬ ਸੰਸਥਾ ਦਾ ਬਿਲਕੁਲ ਟਰਾਂਸਪੇਰੈਂਟ ਮੇਰੇ ਫਾਦਰ ਸਾਹਿਬ ਨੇ ਰੱਖਿਆ ਹੋਇਆ।
0: ਸੋ ਡੈਰੀ ਜਿਹੜੀ ਲਿਖਣੀ ਆ, ਜਿਹੜਾ ਬੰਦਾ ਉਹ ਲਿਖ ਸਕਦਾ, ਉਹ ਕੋਈ ਵੀ ਹਿਸਾਬ ਰੱਖ ਸਕਦਾ ਡੇਲੀ ਦਾ।
1: ਅਸੀਂ ਸਭ ਤੋਂ ਤੁਹਾਡੇ ਆਉਣ ਤੱਕ, ਹੁਣ ਅਗਲੇ ਗੇੜੇ ਤੱਕ ਜਦੋਂ ਵੀ ਹੋਰ ਸੱਜਣ ਵੀ ਆਉਣਗੇ ਐਨ ਆਰ ਆਈ, ਅਸੀਂ ਇੱਕ ਕਮਰਾ ਆਰਕਾਈਵ ਬਣਾ ਰਹੇ ਹਾਂ ਬਿਲਕੁਲ ਯਾਦਗਾਰ ਉਹਨਾਂ ਲਈ ਡੈਡੀਕੇਟਡ ਸੰਸਥਾ ਦੇ ਵਿੱਚ। ਮੈਂ ਦੱਸਣਾ ਚਾਹੁੰਦਾ, ਮੈਨੂੰ ਲੱਗਦਾ ਤੁਸੀਂ ਬਹੁਤ ਲੋਕਾਂ ਨੇ ਉਹਨਾਂ ਦਾ ਉਹਨਾਂ ਦੀ ਵਿੱਲ ਬਾਰੇ ਤੁਸੀਂ ਜੇ ਨਹੀਂ ਜਾਣਿਆ ਤਾਂ ਮੈਂ ਦੱਸਣਾ ਚਾਹੁੰਦਾ, ਜ਼ਰੂਰੀ ਹੈ ਇੱਥੇ ਜ਼ਿਕਰ ਕਰਨਾ। 2023 ਦੇ ਵਿੱਚ ਮੈਂ ਅਤੇ ਮੇਰੀ ਵਾਈਫ ਅਸੀਂ ਇੰਡੀਆ ਤੋਂ ਤੁਰਨ ਲੱਗੇ ਸੀ ਜੀ, ਆਸਟ੍ਰੇਲੀਆ ਵੱਲ ਨੂੰ। ਟੈਕਸੀ ਦੇ ਉੱਤੇ ਟੈਚੀ ਵਗੈਰਾ ਧਰੇ ਜਾ ਰਹੇ ਸੀ, ਜਦੋਂ ਅਸੀਂ ਤੁਰਨ ਲੱਗੇ ਸੀ ਨਾ, ਸਾਨੂੰ ਦੋਨਾਂ ਜਣਿਆਂ ਨੂੰ ਆਵਾਜ਼ ਮਾਰ ਕੇ ਕਮਰੇ 'ਚ ਲੈ ਗਏ ਮੇਰੇ ਡੈਡੀ। 2023 ਦੀ ਗੱਲ ਆਈ ਇਹ, ਅਤੇ ਮੇਰੇ ਹੱਥ 'ਚ ਜੀ ਉਹਨਾਂ ਨੇ ਇੱਕ ਇਨਵੈਲਪ ਦਿੱਤਾ ਮੈਨੂੰ, ਕਹਿੰਦੇ ਵੀ ਆਹ ਤੇਰੇ ਲਈ ਆ। ਹੁਣ ਮੈਂ ਬੀਇੰਗ ਕਿਉਰਿਓਸਿਟੀ ਮੈਂ ਕੱਢ ਕੇ ਪੜ੍ਹਨ ਲੱਗਿਆ, ਪਹਿਲੇ 2-4 ਲਾਈਨਾਂ ਪੜ੍ਹੀਆਂ, ਮੈਨੂੰ ਥੋੜ੍ਹਾ ਜਿਹਾ ਆਰਡ ਲੱਗਿਆ ਵੀ ਇਹ ਕੁਛ ਡਿਫਰੈਂਟ ਹੈ। ਮੈਂ ਕਿਹਾ ਡੈਡੀ ਇਹ ਕੀ ਆ? ਕਹਿੰਦੇ ਦੇਖੋ ਬੇਟਾ ਜੀ, ਇਹ ਤੁਹਾਡੇ ਲਈ ਕੁਛ ਮੈਂ ਲਿਖਿਆ।

0: ਤੂੰ, ਪੇੜ ਪੌਦੇ, ਹੋਰ ਮਨੁੱਖ, ਕਮਿਊਨਿਟੀਆਂ, ਮੈਂ ਇਹਨਾਂ ਸਾਰਿਆਂ ਦੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਵੀ ਕਿੰਨੀ ਕੁਦਰਤ ਨੇ ਕਿੰਨੀ ਕਿਰਪਾ ਕੀਤੀ ਆ ਆਪਣੇ ਤੇ, ਵੀ ਆਪਾਂ ਕਿੱਥੋਂ ਪੈਦਾ ਹੋਏ ਹਾਂ, ਹਨਾ, ਕਿੱਥੋਂ ਅਮੀਬੇ, ਕੀ ਸਨ, ਕੀ ਅਰਥ, ਉਹ ਸਾਰੀਆਂ ਗੱਲਾਂ. ਪਰ ਉਹਨਾਂ ਨੇ ਇਹ ਲਿਖਿਆ, ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇੱਥੇ ਹੈ ਨਹੀਂ ਗਾ. ਉਹਨਾਂ ਨੇ ਮਤਲਬ ਆਪਣੇ 2023 ਮੇਰੇ ਕੋਲ ਡਾਕੂਮੈਂਟਡ ਹੈ, ਮੈਂ ਤੁਹਾਨੂੰ ਦੇ ਵੀ ਸਕਦਾ ਨਾ, ਵੀ ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇਹ ਚਾਹੁੰਦਾ ਮੇਰੇ ਜਾਣ ਤੋਂ ਬਾਅਦ ਹੋਵੇ ਕੀ, ਕਰਨਾ ਕੀ ਆ ਮੇਰੇ ਪਰਿਵਾਰ ਨੇ. ਮੈਂ ਚਾਹੁੰਦਾ ਕੀ ਆ, ਮੈਂ ਆਪਣੀ ਸਮਝ ਮੁਤਾਬਕ ਆਹ ਇਲਾਕੇ 'ਚ, ਆਹ ਪਿੰਡ 'ਚ ਆਹ ਸੰਸਥਾ ਖੜੀ ਕੀਤੀ ਆ, ਇੰਨਾ ਜ਼ੋਰ ਲੱਗਿਆ, ਆਹ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ. ਕਾਹਨ ਸਿੰਘ ਪੰਨੂ ਵਰਗਿਆਂ ਦਾ, ਡੀਪੀ ਰੈਡੀ ਵਰਗਿਆਂ ਦਾ ਨਾਮ ਮੈਨਸ਼ਨ ਹੈ, ਜਿਨ੍ਹਾਂ ਨੇ ਸਾਡੀ ਬਾਂਹ ਫੜੀ, ਜਿਨ੍ਹਾਂ ਨੇ ਸਾਡੇ ਉਸ ਸੁਪਨੇ ਨੂੰ ਬੂਰ ਪਾਇਆ. ਪਰ ਕਿਉਂਕਿ ਹੁਣ ਮੈਂ ਜਾ ਚੁੱਕਿਆ, ਤਾਂ ਤੁਸੀਂ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਰੋਣਾ ਉਦਾਸ ਨਹੀਂ ਹੋਣਾ. ਤੁਸੀਂ ਇਹ ਸੋਚਣਾ, ਇੱਕ ਉਹ ਬੰਦਾ ਜਾ ਰਿਹਾ ਜਿਹਨੇ ਆਪਣੇ ਕਹਿਣੀ ਦੇ ਕਰਨੀ ਨੂੰ ਕਿਤੇ ਨਾ ਕਿਤੇ ਇੱਕ ਕੀਤਾ ਲਾਈਫ ਦੇ ਵਿੱਚ, ਅਤੇ ਮੈਨੂੰ ਤੋਰਨਾ ਸਕੂਲ 'ਚੋਂ ਹੈ.
1: ਅੱਛਾ.
0: ਹਾਂ, ਘਰੋਂ ਨਹੀਂ ਤੋਰਨਾ, ਸਕੂਲ 'ਚੋਂ ਤੋਰਨਾ, ਜਿਹੜੀ ਮੇਰੀ, ਜਿੱਥੇ ਮੈਂ ਆਪਣੀ ਲਾਈਫ ਦੀ ਸਾਰੀ ਆਪਣੇ ਸਮਝ ਮੁਤਾਬਕ ਆਪਣਾ ਉੱਥੇ ਮਨ ਮੇਰਾ ਉੱਥੇ ਹੀ ਆ. ਬੱਚਿਆਂ 'ਚੋਂ ਅਤੇ ਮਾਂ ਬਾਪ 'ਚੋਂ ਮੈਨੂੰ ਤੋਰਨਾ, ਲੈ ਕੇ ਮੈਨੂੰ ਪੀ ਜੀ ਆਈ ਜਾਣਾ. ਬੋਡੀ 2010 'ਚ ਡੋਨੇਟ ਕੀਤੀ ਹੋਈ ਸੀਗੀ.
1: ਓਕੇ.
0: ਦੋਨਾਂ ਜਣਿਆਂ ਨੇ, ਮੰਮੀ ਨੇ ਵੀ, ਡੈਡੀ ਨੇ ਵੀ. ਅਸੀਂ ਜੀ ਫਿਰ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਵਿੱਲ ਮੁਤਾਬਕ ਪੀ ਜੀ ਆਈ ਡੋਨੇਟ ਕਰਕੇ ਆਏ ਬੋਡੀ ਇਹਨਾਂ ਦੀ.
1: ਵਿੱਲ ਲਿਖਤੀ ਆਪਣੀ,
0: ਵਿੱਲ ਸਾਡੀ ਸਾਨੂੰ ਲਿਖ ਕੇ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਇੱਦਾਂ ਤੋਰਨਾ, ਰੋਣਾ ਨਹੀਂ. ਜਿਹੜਾ ਮੇਰੇ ਜਾਣ ਤੋਂ ਬਾਅਦ ਘਰ ਆਊਗਾ, ਬਹੁਤ ਉਦਾਸ ਨਾ ਹੋਵੇ, ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ, ਚਾਹ ਪਾਣੀ ਪਿਲਾਉਣਾ, ਗੱਲਾਂ ਕਰਨੀਆਂ ਨੇ, ਮੇਰੇ ਬਾਰੇ ਗੱਲਾਂ ਕਰਿਓ, ਦੱਸਿਓ ਮੈਂ ਕਿੱਦਾਂ ਦਾ ਬੰਦਾ ਸੀ. ਇਹੋ ਜਿਹੇ ਲੋਕ ਵੀ ਆਉਣਗੇ ਜਿਹੜੇ ਮੈਨੂੰ ਜਾਣਦੇ ਨਹੀਂ ਹੋਣਗੇ. ਇਹ ਡਾਕੂਮੈਂਟਡ ਆਈ. ਅੱਛਾ, ਫਿਰ ਇਹ ਗੱਲ ਮੈਨੂੰ ਇਕੱਲੇ ਨੂੰ ਨਹੀਂ ਦੇ ਕੇ ਗਏ ਜੀ, ਇਹ ਚਾਰ ਹੋਰਾਂ ਨੂੰ ਵੀ ਦੇ ਕੇ ਗਏ, ਜਿਹਨਾਂ 'ਚ ਮਲਕੀਤ ਰਾਉਣੀ ਆ, ਇੱਕ ਸਕੂਲ ਦੇ ਟੀਚਰ ਨੇ, ਇੱਕ ਹੋਰ ਰਿਸ਼ਤਾ ਸਾਡਾ ਆਪਣਾ. ਚਾਰ ਬੰਦਿਆਂ ਨੂੰ ਇਹ ਵਿੱਲ ਦਿੱਤੀ. ਉਦੋਂ ਨਹੀਂ ਸੀ ਪਤਾ ਮੈਨੂੰ, ਇਹ ਮੈਨੂੰ ਹੁਣ ਪਤਾ ਲੱਗਿਆ ਜਾ ਕੇ ਵੀ ਇਹ, ਤਾਂ ਕਿ ਇੱਕ ਬੰਦਾ ਥਿੜਕੇ ਕਹੇ ਵੀ ਨਹੀਂ ਪੀ ਜੀ ਆਈ ਨਹੀਂ ਦੇਣਾ. ਵੀ ਸਰ, ਕਈ ਵਾਰੀ ਪਰਿਵਾਰ ਹੀ ਨਹੀਂ ਉਹ ਸੋਚ ਸਮਝ ਸਕਦਾ. ਮੇਰੀ ਤਾਂ ਸੋਚ ਹੈ ਪੀ ਜੀ ਆਈ ਨੂੰ ਬੋਡੀ ਮੈਂ ਦਿੱਤੀ ਹੋਈ ਆ, ਪਰਿਵਾਰ ਹੀ ਕਹੇ, ਅਸੀਂ ਤਾਂ ਨਹੀਂ, ਅਸੀਂ ਨਹੀਂ ਮੰਨਦੇ. ਚਾਰ ਬੰਦਿਆਂ ਤੱਕ ਗੱਲ ਪਹੁੰਚੀ ਹੋਈ ਸੀਗੀ ਇਹ, ਵੀ ਇੱਦਾਂ ਹੀ ਹੋਣਾ ਚਾਹੀਦਾ ਮੇਰਾ ਸਿਸਟਮ. ਸੋ ਜਿਉਣਾ ਕਿਵੇਂ ਹੈ ਤਾਂ ਉਹ ਦੱਸ ਕੇ ਗਏ ਵੀਰੇ, ਉਹ ਇਹ ਵੀ ਦੱਸ ਗਏ ਵੀ ਮਰਨਾ ਕਿਵੇਂ.
1: ਮਰਨਾ ਕਿਵੇਂ? ਮੈਨੂੰ ਆਂਟੀ ਪਿਛਲੀ ਵਾਰੀ ਦੱਸਦੇ ਸੀ ਵੀ ਉਹਨਾਂ ਨੇ ਜਿਹੜੀ ਪਹਿਲੀ ਵੀ, ਉਹ ਵੀ ਡੋਨੇਟ ਕਰਤੀ ਹੈ, ਜੋ ਮਤਲਬ
0: ਜਿਹੜੇ ਆਪਾਂ, ਹਾਂਜੀ, ਜਿਹੜਾ ਬਾਈ ਮਰਲੇ, ਹਾਂਜੀ, ਉਹ ਵੀ ਡੋਨੇਟ. ਉਹ ਆਦਰਸ਼ ਐਜੂਕੇਸ਼ਨਲ ਟਰੱਸਟ ਬਣਾ ਤਾ ਉਹਦੇ 'ਤੇ ਇੱਕ, ਉੱਥੇ ਬਕਾਇਦਾ ਕਿ ਵੀ ਸਾਡੇ ਜਾਣ ਤੋਂ ਬਾਅਦ, ਮੇਰੇ ਅਤੇ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਮੇਰਾ ਨਾਂ ਲਿਖ ਕੇ, ਵੀ ਬਾਕੀ ਇਹਦਾ ਕੁਛ ਨਹੀਂ ਲੱਗਦਾ. ਵੀ ਇਹ ਹੁਣ ਸਾਰੀ, ਇਹ ਵੀ ਆਪਣੇ ਆਪ 'ਚ ਅਲੱਗ ਗੱਲਾਂ ਨੇ ਵੀ ਜੀ, ਇਹ ਇਹ ਪੋਸੀਬਲ, ਇਹ ਕਿੱਥੇ ਹੁੰਦਾ? ਮੈਂ ਤਾਂ ਦੇਖਦਾ, ਆਪਾਂ ਤਾਂ ਸਮਾਜ ਵੀ ਦੇਖ ਲਿਆ, ਆਪਾਂ ਤਾਂ ਉਹ ਵੀ ਦੇਖ ਲਿਆ. ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਆਉਂਦੇ ਸੀ ਨਾ, ਉਹਨਾਂ ਨੂੰ ਹੁੰਦਾ ਸੀ ਯਾਰ, ਘਰਾਂ ਦੀ ਦੌੜ ਹੈ ਤੁਹਾਡੇ ਇੱਥੇ, ਤੁਹਾਡੇ ਇੱਥੇ ਪੈਸਿਆਂ ਦੀ ਦੌੜ ਹੈ, ਤੁਸੀਂ ਆਪਣੀਆਂ ਜ਼ਿੰਦਗੀਆਂ ਆਹੀ ਕੰਮਾਂ ਦੇ ਲੇਖੇ ਲਾ ਦੇਣੀਆਂ ਨੇ. ਮਤਲਬ ਉਹ ਬੜੇ ਪਿਆਰ ਜੇ ਨਾਲ ਉਹ ਗੱਲ ਕਹਿ ਦਿੰਦੇ ਸੀਗੇ, ਜਿਹੜੀ ਡੂੰਘੀ ਹੁੰਦੀ ਸੀ ਗੱਲ. ਸਿਦਕ, ਮੇਰਾ ਬੇਟਾ ਕ੍ਰਿਕਟ ਖੇਡਦਾ, ਉਹ ਨੈੱਟ ਦੇ ਵਿੱਚ ਕਿਤੇ ਪ੍ਰੈਕਟਿਸ ਕਰਦਾ ਹੋਣਾ, ਕੋਈ ਹੋਰ ਪਰਿਵਾਰ ਆਇਆ ਪੰਜਾਬੀ, ਪਰਨਾ ਬੰਨਿਆ ਹੋਇਆ, ਦੇਖ ਕੇ ਉਹ ਗੱਲ ਕਰਨ ਲੱਗ ਗਏ, ਅਖੀ ਤੁਹਾਡੇ ਮੁੰਡੇ ਦੇ ਕਿੰਨੇ ਘਰ ਨੇ ਇੱਥੇ?
1: ਅੱਛਾ.
0: ਡੈਡੀ ਮੈਨੂੰ ਘਰੇ ਆ ਕੇ ਕਹਿੰਦੇ, ਯਾਰ ਮੈਂ ਹੁਣ ਇਹ ਗੱਲ ਦਾ ਕੀ ਜਵਾਬ ਦੇਵਾਂ ਯਾਰ, ਕਹਿੰਦੇ ਘਰ ਤਾਂ ਇੱਕੋ ਹੀ ਹੁੰਦਾ ਬੰਦੇ ਦਾ, ਕਿੰਨੇ ਘਰ ਦਾ ਕੀ ਮਤਲਬ. ਮਤਲਬ ਗੱਲ ਹਨਾ, ਵਿਜ਼ਨ ਦੀ ਜਾਂ ਸਮਝ ਦੀ ਗੱਲ ਆ, ਵੀ ਇੱਦਾਂ ਦਾ, ਇੱਦਾਂ ਚੀਜ਼ਾਂ ਤੋਂ ਕਹਿੰਦੇ ਬਚੀਏ ਆਪਾਂ, ਜਿੱਥੇ ਮਰਜ਼ੀ ਰਹੀਏ, ਰਹੀਏ ਖੁਸ਼, ਅਤੇ ਆਪਣੇ ਸਮਾਜ ਨੂੰ ਆਪਾਂ ਕੀ ਪੇ ਬੈਕ ਕਰ ਸਕਦੇ ਹਾਂ? ਸੋਸਾਇਟੀ ਦਾ ਬਹੁਤ ਜ਼ੋਰ ਲੱਗਿਆ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਣ 'ਚ, ਹੁਣ ਤੁਸੀਂ ਦੇਖੋ ਤੁਸੀਂ ਕੀ ਕਰਨਾ. ਮੇਰੀ ਲਾਈਫ ਵਿੱਚ ਜੀ ਹੁਣ ਜਿੰਨੀ, ਮੈਂ ਸੱਚ ਦੱਸਦਾ ਵੀ ਅੱਜ ਬੈਠਾ ਇੱਥੇ, ਵੀ ਜਿੰਨੀ ਬਾਕੀ ਆ, ਮੈਂ ਇਸ ਸੁਪਨੇ ਨੂੰ ਹੀ ਪ੍ਰਣਾਇਆ ਹੋਇਆ. ਮੈਨੂੰ ਐਂ ਲੱਗਦਾ ਕਿ ਮਕਸਦ ਲੈਸ ਲਾਈਫ ਤੋਂ ਹੁਣ ਇੱਕ ਮਕਸਦ ਵਾਲੀ ਜ਼ਿੰਦਗੀ ਮੇਰੇ ਪੱਲੇ ਆਈ ਆ. ਇਹ ਨਹੀਂ ਕਿ ਪਹਿਲਾਂ ਮੈਂ ਇੰਜੋਏ ਨਹੀਂ ਸੀ ਕਰਦਾ, ਪਰ ਪਹਿਲਾਂ ਬੇਫਿਕਰੀ 'ਚ ਇੰਜੋਏ ਹੁੰਦਾ ਸੀਗਾ. ਪਹਿਲਾਂ ਬੇਫਿਕਰੀ ਹੁੰਦੀ ਸੀ ਵੀ ਡੈਡੀ ਹੈਗੇ ਆ, ਬੈਠੇ ਆ, ਕਰੀ ਜਾਂਦੇ ਆ, ਮੰਮੀ ਹੈਗੇ ਆ, ਕਰੀ ਜਾਂਦੇ ਆ, ਸਿਹਤ ਵੀ ਵਧੀਆ ਉਹਨਾਂ ਦੀ, ਆਪਣੇ ਆਪ ਨੂੰ ਸਾਂਭਿਆ ਹੋਇਆ ਸੀਗਾ. ਪਰ ਹੁਣ ਐਂ ਲੱਗਦਾ ਵੀ ਇੱਕ ਦਮ ਹੀ ਫਿਜ਼ੀਕਲੀ ਜਦੋਂ ਚਲੇ ਗਏ, ਐਡਾ ਵੱਡਾ ਝਟਕਾ ਲੱਗਿਆ ਜੀ ਸਾਨੂੰ, ਵੀ ਐਂ ਵੀ ਹੋ ਜਾਂਦਾ ਵੀ ਇੱਕ ਸਕਿੰਟ ਲਈ ਹੈਗੇ ਨੇ, ਦੂਜੇ ਸਕਿੰਟ ਹੈ ਨਹੀਂ ਗੇ.
1: ਇਹੋ ਸੱਚ ਆ,
0: ਇਹੀ ਸੱਚ ਆ.
1: ਆਪਾਂ ਹਰ ਇੱਕ ਨੂੰ ਆਪਣੇ ਪਾਸ ਜਾਂ ਫਿਰ ਆਪਣੇ ਆਪ ਨੂੰ ਇਹ ਸਮਝ ਕੇ ਬੈਠੇ ਹਾਂ ਵੀ ਆਪਾਂ ਤੇ ਕੋਈ ਨਹੀਂ ਕਰ ਲਾਂਗੇ. ਸਾਡੀ ਜ਼ਿੰਦਗੀ 'ਚ ਵੇਖੀਏ ਤਾਂ ਕਿੰਨਾ ਜ਼ਿਆਦਾ ਖਲਾਰਾ ਵਾ. ਆਪਾਂ ਆਸ ਪਾਸ ਕਿੰਨੇ ਸਾਡੇ ਕੰਮ ਕਰਨ ਵਾਲੇ ਨੇ. ਜੇ ਮੰਨ ਲਓ ਅੱਜ ਤੁਸੀਂ ਸੋਚੋ ਵੀ, ਮੰਨ ਲਓ ਤੁਸੀਂ ਅੱਜ ਹੀ ਗਏ, ਅਤੇ ਤੁਹਾਨੂੰ ਕਿੰਨਾ ਕੁਛ ਯਾਦ ਆਜੂਗਾ ਵੀ ਤੁਹਾਡੀ ਹਾਏ ਨਿਕਲ ਜਾਣੀ ਹੈ. ਪਰ ਇਹ ਜਿਹੜੀ ਮੈਂ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਜਾਂ ਜਿਹੜੀ ਉਹ ਵਿੱਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ 'ਚੋਂ ਇੱਕ ਚੀਜ਼ ਮੈਨੂੰ ਇੱਦਾਂ ਫੀਲ ਹੁੰਦੀ ਹੈ ਵੀ ਉਹਨਾਂ ਨੇ ਸਾਰੇ ਖਿਲਾਰੇ ਜਿਹੜੇ ਉਹ ਅੰਡਰ ਕੰਟਰੋਲ ਆ,
0: ਕੰਟਰੋਲ,
1: ਮੈਂ ਪ੍ਰਪੇਅਰ ਹਾਂ. ਮੇਰੇ ਖਿਆਲ ਨਾਲ ਇਹ ਪ੍ਰੈਪਰੇਸ਼ਨ ਤਾਂ ਹਰ ਇੱਕ ਇਨਸਾਨ ਨੂੰ ਵੈਸੇ

0: ਚਾਹੀਦੀ ਹੈ ਜੋ ਕਿ ਅੱਜ ਸਾਡੇ ਕੋਲ ਹੈ ਨਹੀਂ।
1: ਉਹਨਾਂ ਨੂੰ ਐਂ ਹੁੰਦਾ ਸੀ ਕਹਿੰਦੇ ਜ਼ਿੰਦਗੀ ਜਦੋਂ ਦਿਨ ਰਾਤ ਦਾ ਖਤਮ ਹੋਇਆ, ਤੁਸੀਂ ਇਹ ਸੋਚੋ ਵੀ ਯਾਰ ਕੱਲ ਨੂੰ ਚੜ੍ਹੇ ਨਾ ਚੜ੍ਹੇ, ਕੀ ਅੱਜ ਲਈ ਤੁਸੀਂ ਜਿਹੜੇ ਤੁਹਾਡੇ ਕੰਮ ਸੀ ਅੱਜ ਵਾਲੇ ਨਿਬੇੜ ਲਏ, ਕੀ ਤੁਸੀਂ ਅੱਜ ਕਿਸੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਜਿਹੜੀ ਤੁਸੀਂ ਕੱਲ੍ਹ 'ਤੇ ਪਾਤੀ ਜਾਂ ਪਰਸੋਂ 'ਤੇ ਪਾਤੀ। ਇੱਦਾਂ ਚੱਲਦਾ ਸੀ ਉਹਨਾਂ ਦਾ ਸਿਸਟਮ, ਆਪਾਂ ਸਮਝ ਲੈਂਦੇ ਸੀ ਸੁਣ ਲੈਂਦੇ ਸੀ, ਪਰ ਇੰਨਾ ਨਹੀਂ ਪਤਾ ਵੀ ਇੰਨੀ ਪਰਪੱਕਤਾ ਨਾਲ ਜ਼ਿੰਦਗੀ।
0: ਬੜਾ ਔਖਾ ਇੱਦਾਂ ਦੇ ਹੋਣਾ, ਖੁਦ ਆਪ ਕਿੱਦਾਂ ਮਹਿਸੂਸ ਕਰਦੇ ਇੱਕ ਪਿਓ ਤੋਂ ਬਾਅਦ? ਮਤਲਬ ਆਮ ਆਪਾਂ ਦੁਨੀਆਂਦਾਰੀ ਵੇਖੀਏ ਤੇ ਪੁੱਤ ਨੂੰ ਇੱਕ ਜ਼ਮੀਨ ਜਾਇਦਾਦ, ਪੁੱਤ ਨੂੰ ਪੈਸਾ ਧੇਲਾ, ਹੋਰ FDs ਦਿਸ ਦੈਟ, ਉਹ ਬੜਾ ਕੁਛ ਮਤਲਬ ਧਿਆਨ 'ਚ ਹੁੰਦਾ। ਬਾਗੀ ਭੰਗੂ ਨੂੰ ਇੱਕ ਅਲੱਗ ਤਰ੍ਹਾਂ ਦੀ ਜਾਇਦਾਦ ਮਿਲੀ ਹੈ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ, ਤੁਸੀਂ ਕਿੱਦਾਂ ਮਹਿਸੂਸ ਕਰਦੇ?
1: ਵੀਰ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੈਨੂੰ 100 ਕਿੱਲੇ ਨਹੀਂ ਦੇ ਕੇ ਚੱਲਿਆ ਮੈਂ, ਪਰ ਤੈਨੂੰ ਜੋ ਦੇ ਕੇ ਚੱਲਿਆ ਇਤਿਹਾਸ ਦੇ ਕੇ ਚੱਲਿਆ ਮੈਂ। ਅਤੇ ਉਹ ਮਹਿਸੂਸ ਹੁੰਦਾ ਹੁਣ ਹਰ ਸਕਿੰਟ ਹਰ ਮਿੰਟ ਮਹਿਸੂਸ ਹੁੰਦਾ ਕਿ ਜੋ ਉਹ ਦੇ ਗਏ ਉਹ ਤਾਂ ਬਹੁਤ ਮੁਸ਼ਕਿਲ ਨਾਲ ਮਿਲਦਾ। ਮੈਂ ਨਹੀਂ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਮਿਲਿਆ ਹੋਣਾ ਕਿਸੇ ਨੂੰ, ਬਹੁਤ ਲੋਕ ਚੰਗੇ ਆਏ ਦੁਨੀਆਂ 'ਤੇ ਆਉਣਗੇ ਵੀ, ਪਰ ਉਹਨਾਂ ਨੇ ਜੋ ਲੈਗਸੀ ਕ੍ਰੀਏਟ ਕੀਤੀ ਆ, ਮੈਨੂੰ ਲੱਗਦਾ ਇਹ ਜਿਹੜਾ ਫਤੂਰ ਆ ਸਾਰੀ ਉਮਰ ਦਾ ਮੇਰੇ ਸਿਰ 'ਤੇ ਕਿ ਯਾਰ ਮੇਰਾ ਪਿਓ ਐਡਾ ਮਹਾਨ ਸੀ ਅਤੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਸਮਾਜ ਦੇ ਵਿੱਚ, ਇੰਨੇ ਲੋਕ ਮਿਲਦੇ ਆ ਰੋਜ਼। ਅੱਜ ਵੀ ਇੰਨੇ ਸਵੇਰ ਤੋਂ 2 ਫੋਨ ਆਏ ਸੀ ਜੀ ਮੈਨੂੰ ਕੈਨੇਡਾ ਤੋਂ, ਜਿਹੜੇ ਕਹਿੰਦੇ ਸਾਨੂੰ ਤੇਰੇ ਡੈਡੀ ਮਿਲ ਕੇ ਗਏ। ਵੀ ਅਸੀਂ ਦੱਸ ਹੀ ਨਹੀਂ ਸਕਦੇ, ਉਹ ਬੰਦਾ ਸਾਡੇ ਨਾਲ ਅੱਧਾ ਘੰਟਾ ਬੈਠਿਆ, ਉਹ ਲਿਸਨਰ ਬਹੁਤ ਵੱਡੇ ਸੀ, ਲਿਸਨ ਕਰਦੇ ਸੀ ਦੂਜੇ ਨੂੰ, ਬੋਲਣ 'ਚ ਘੱਟ ਯਕੀਨ ਕਰਦੇ ਸੀ, ਲਿਸਨ ਕਰ ਲੈਂਦੇ ਸੀ, ਇੱਕ ਲਾਈਨ 'ਚ ਫਿਰ ਗੱਲ ਮੁਕਾਉਂਦੇ ਸੀ 1 ਲਾਈਨਰ 'ਚ। ਸੋ ਵੀਰੇ ਮੈਂ ਭਰਿਆ ਭਰਿਆ ਮਹਿਸੂਸ ਕਰਦਾ ਕਿ ਜੋ ਮੇਰੇ ਹਿੱਸੇ ਆਇਆ ਇੱਦਾਂ ਦੀਆਂ, ਮੈਂ ਕਹਿੰਦਾ ਵੀ ਹੋਰ ਹਾਲਾਤਾਂ ਵੀ ਹੋਣ ਦੁਨੀਆਂ 'ਤੇ ਜਿਹੜੇ ਇੱਦਾਂ ਹੀ ਮਹਿਸੂਸ ਕਰਨ ਜਿਵੇਂ ਮੈਂ ਕਰਦਾ, ਉਹ ਤਾਂ ਹੀ ਪੋਸੀਬਲ ਆ ਜੇ ਆਪਾਂ ਆਏ ਹਾਂ ਅਤੇ ਸਮਾਜ 'ਚ ਕੁਛ ਚੰਗਾ ਕਰਕੇ ਜਾਵਾਂਗੇ। ਨਹੀਂ ਵਾਰੀ ਆਪੋ ਆਪਣੀ ਤਾਂ ਹੈ ਹੀ ਆ, ਆਪਾਂ ਸਾਰੇ ਹੈ ਤਾਂ ਟੂਰਿਸਟ ਹੀ ਇਸ ਦੁਨੀਆਂ 'ਤੇ, ਚਲੇ ਤਾਂ ਹਰੇਕ ਨਹੀਂ ਜਾਣਾ। ਬਾਕੀ ਪਿਓ ਪਿਓ ਹੁੰਦਾ, ਗੱਲ ਇਹ ਵੀ ਨਹੀਂ ਵੀ ਕਿ ਚੰਗਾ ਹੁੰਦਾ ਮਾੜਾ ਹੁੰਦਾ, ਜਿਨ੍ਹਾਂ ਦੇ ਚਲੇ ਜਾਂਦੇ ਨੇ ਦੁੱਖ ਹਰੇਕ ਨੂੰ ਉੱਡਾ ਹੀ ਆ, ਪਰ ਜਿਨ੍ਹਾਂ ਨੇ ਕੰਮ ਇੱਦਾਂ ਦੇ ਵਿੱਢੇ ਹੁੰਦੇ ਨੇ, ਜਿਨ੍ਹਾਂ ਨੇ ਸਮਾਜ 'ਚ ਕੁਛ ਅਲੱਗ ਹੀ ਰੋਹ ਰੀਤਾਂ ਅਪਣਾਈਆਂ ਹੁੰਦੀਆਂ ਨੇ, ਅਤੇ ਮੈਂ ਦੇਖਦਾ ਜੀ ਸਮਾਜ ਦੇ ਵਿੱਚ, ਤੁਸੀਂ ਵੀ ਇੰਨੀ ਦੁਨੀਆਂ ਨੂੰ ਮਿਲਦੇ ਵਿਚਰਦੇ ਹੋ, ਮੈਨੂੰ ਤਾਂ ਜੀ ਕਿਤੇ ਛੇਤੀ ਕਿਤੇ ਸੌਖਿਆਂ ਨਜ਼ਰ ਨਹੀਂ ਆਉਂਦਾ ਇੱਦਾਂ ਦਾ ਮਨੁੱਖੀ ਜੀਵਨ ਹੋਣਾ, ਜਿੱਦਾਂ ਦਾ ਮੇਰੇ ਡੈਡੀ ਜਿਉਂ ਕੇ ਗਏ ਨੇ ਅਤੇ ਸਮਝਾ ਕੇ ਗਏ ਨੇ ਵੀ ਜਿਉਣਾ ਕਿਵੇਂ ਆ। ਕਾਸ਼ ਅਸੀਂ ਉੱਦਾਂ ਦੇ ਦੱਸੇ ਰਾਹਾਂ 'ਤੇ ਉਨੀ ਦ੍ਰਿੜਤਾ ਨਾਲ ਉਹਨਾਂ ਤੋਂ ਹੀ ਹੌਂਸਲਾ ਲੈ ਕੇ ਚੱਲ ਸਕੀਏ, ਸਮਝ ਸਕੀਏ ਅਸਲ 'ਚ ਜ਼ਿੰਦਗੀ ਦੇ ਮਾਇਨੇ ਕੀ ਨੇ, ਅਤੇ ਮੈਨੂੰ ਲੱਗਦਾ ਇਹੀ ਪ੍ਰਾਪਤੀ ਆ ਜੀ ਬਹੁਤ ਵੱਡੀ।
0: ਆਪਾਂ ਭੰਗੂ ਸਾਹਿਬ ਦੁਨੀਆਂਦਾਰੀ 'ਚ ਨਾ ਆਪਾਂ ਬੜੀਆਂ ਗੱਲਾਂ ਸਾਰੀਆਂ ਹੀ ਆਪਾਂ ਸੁਣਦੇ ਹਾਂ, ਬਾਤਾਂ ਬੁਝਾਰਤਾਂ ਦੇ ਰਾਹੀਂ, ਸਿਆਣਿਆਂ ਦੇ ਕੋਲੋਂ, ਫਿਲਮਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਸਾਡੇ ਆਸ ਪਾਸ ਹੀ ਪਈਆਂ ਨੇ, ਪਰ ਜਦੋਂ ਤੁਹਾਡੇ 'ਤੇ ਵਾਪਰਦੀ ਹੈ ਉਹਨੂੰ ਸਮਝ ਉਦੋਂ ਆਉਂਦੀ ਹੈ। ਹੁਣ ਇਹ ਬੜੀ ਵੱਡੀ ਇੱਕ ਚੀਜ਼ ਆਪਾਂ ਹਰ ਵਾਰੀ ਸੁਣਦੇ ਹਾਂ ਵੀ ਜਦੋਂ ਤੁਹਾਡੇ ਸਿਰ 'ਤੇ ਪਈ ਨਾ ਫਿਰ ਪਤਾ ਲੱਗੂਗਾ, ਹਾਲੇ ਸਿੰਘ 'ਤੇ ਆ ਨਾ ਜਦੋਂ ਸਿਰ 'ਤੇ ਆਊਗੀ ਫਿਰ ਪਤਾ ਲੱਗੂਗਾ। ਇਹ ਆਮ ਆਪਾਂ ਸੁਣਦੇ ਹਾਂ, ਪਰ ਇਹ ਇੱਕ ਐਸਾ ਰਿਸ਼ਤਾ ਉਹ ਜਾਣ ਤੋਂ ਬਾਅਦ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਿੱਦਾਂ ਹੁਣ ਤੁਹਾਨੂੰ ਕੰਮ ਕਰਨਾ ਪੈ ਰਿਹਾ, ਉੱਦਾਂ ਦਾ ਇੱਕ ਬੋਝ ਤੁਸੀਂ ਮਹਿਸੂਸ ਕਰਦੇ ਹੋ
1: ਅਗਲੇ ਸਕਿੰਟ ਤੋਂ, ਅਗਲੇ ਮਿੰਟ ਤੋਂ ਹੀ,
0: ਅਗਲੇ
1: ਉਦੋਂ ਹੀ, ਉਦੋਂ ਹੀ ਪਤਾ ਲੱਗ,
0: ਉਸੇ ਖੜੀ ਤੋਂ
1: ਹੀ ਉਦੋਂ ਹੀ ਮਹਿਸੂਸ ਹੋਣ ਲੱਗ ਜਾਂਦਾ ਹੈ।
0: ਜਿੱਦਾਂ ਇੱਕ ਪੰਡ ਮੰਨ ਲਓ ਕਿਸੇ ਨੇ ਤੁਹਾਡੇ ਹਿੱਸੇ ਦੀ ਚੁੱਕੀ ਸੀ ਅਤੇ ਉਹ ਹੁਣ ਤੁਹਾਡੇ,
1: ਹਰਜਿੰਦਰ ਜੌਲ ਉਹਨਾਂ ਨੇ ਲਿਖਿਆ ਅਤੇ ਮੈਨੂੰ ਲੱਗਿਆ ਕਿ ਗਾਉਣਾ ਹੀ ਚਾਹੀਦਾ, ਫਿਰ ਮੈਂ ਗਾਇਆ ਸੀਗਾ ਕਿ ਪਹਿਲੀ ਵਾਰੀ ਪੁੱਤ ਹੁਣ ਤੇਰੀ ਥਾਂ ਖਲੋਇਆ, ਪਹਿਲੀ ਵਾਰੀ ਲੱਗੇ ਮੈਂ ਵੱਡਾ ਹੋਇਆ, ਪਹਿਲੀ ਵਾਰੀ ਪਤਨੀ ਬੀਬੀ ਵਾਂਗੂ ਮੇਰੇ ਗੱਲ ਲੱਗ ਰਹੀ ਹੈ, ਪਹਿਲੀ ਵਾਰੀ ਬਾਪੂ ਤੇਰੇ ਜਾਣ ਮਗਰੋਂ ਅੱਜ ਬਾਰਿਸ਼ ਹੋਈ। ਸੋ ਉਹ ਜਿਹੜਾ ਪਹਿਲੀ ਵਾਰ ਵਾਲਾ ਕਿੱਸਾ ਨਾ, ਉਹ ਪਹਿਲਾਂ ਤਾਂ ਕਦੇ ਮਹਿਸੂਸ ਨਹੀਂ ਹੁੰਦਾ, ਹੁਣ ਸਾਰਾ ਕੁਛ ਐਂ ਲੱਗਦਾ ਵੀ ਆਹ ਤਾਂ ਪਹਿਲੀ ਵਾਰੀ ਹੋਇਆ, ਐਂ ਤਾਂ ਪਹਿਲਾਂ ਹੈ ਹੀ ਨਹੀਂ ਸੀ। ਇਹ ਵੀ ਬਾਰਿਸ਼ ਵੀ ਪਹਿਲੀ ਵਾਰੀ ਇੱਦਾਂ ਮਹਿਸੂਸ ਹੋ ਰਹੀ ਹੈ, ਧੁੱਪ ਵੀ ਪਹਿਲੀ ਵਾਰੀ ਬਾਪੂ, ਤੇ ਇਸ ਤੋਂ ਬਾਅਦ ਅੱਜ ਤਿੱਖੀ ਲੱਗ ਰਹੀ ਹੈ। ਸੋ ਸਭ ਦੇ ਬਾਪੂ ਸਭ ਦੇ ਮਾਪੇ ਸਲਾਮਤ ਰਹਿਣ, ਮੈਂ ਤਾਂ ਕਹਿੰਦਾ ਇੱਕ ਇਹ ਵੀ ਦੁਆ ਵੀ ਜਿਨ੍ਹਾਂ ਦੇ ਮਾੜੇ ਮੋਟੇ ਪਰਿਵਾਰਾਂ ਦੇ ਕੋਈ ਗੁੱਸੇ ਗਿਲੇ ਵੀ ਹੋਣਗੇ, ਕਿਸੇ ਚਾਚੇ ਤਾਇਆਂ ਨਾਲ ਹੋਣਗੇ ਜਾਂ ਭੈਣ ਭਰਾਵਾਂ ਦੇ ਹੋਣਗੇ, ਪਲੀਜ਼ ਇੱਕ ਸਕਿੰਟ ਲਈ ਪਾਸੇ ਰੱਖ ਕੇ ਸੋਚਿਓ ਕਿ ਆਪਾਂ ਟੂਰਿਸਟ ਆਏ ਹੋਏ ਹਾਂ, ਸਭ ਨੇ ਚਲੇ ਜਾਣਾ, ਮੁੜ ਕੇ ਕੋਈ ਯਾਦ ਨਹੀਂ ਰਹਿੰਦਾ ਕਿਹਦੇ ਕਿਹਦੇ ਨਾਲ ਕੀ ਗੱਲ ਹੋਈ ਸੀ ਗੁੱਸੇ ਗਿਲੇ। ਸੋ ਜਿੰਨਾ ਸਮਾਂ ਰਹੀਏ ਕਿਸੇ ਹੋਰ ਦੇ ਕੰਮ ਆ ਸਕੀਏ, ਆਪਣੀਆਂ ਹੀ ਗੁੰਝਲਾਂ ਨਾ ਸੂਤ ਕਰਦੇ ਲੰਘ ਜੀ ਇੱਥੋਂ ਵੇਲਾ ਵੇਸਟ ਕਰ,
0: ਉਨੀ ਜ਼ਿੰਦਗੀ ਹੋਰ ਔਖੀ ਹੋ ਜਾਂਦੀ ਹੈ।
1: ਉਨੀ
0: ਉਨੀ ਆਸਾਨੀ ਨਾਲ ਜੀ ਸਕਦੇ ਹੋ ਜਿੰਨਾ ਘੱਟ ਤੁਸੀਂ ਭਾਰ ਬੋਝ ਲੈ ਕੇ ਚੱਲਦੇ ਹੋ। ਜਾਣ ਤੋਂ ਬਾਅਦ ਭੰਗੂ ਸਾਹਿਬ ਬਹੁਤ ਸਾਰੇ ਇੱਦਾਂ ਦੇ ਵੀ ਸ਼ਖਸ ਇੱਦਾਂ ਦੇ ਪਰਿਵਾਰ ਵੀ ਮਿਲਣ ਆਉਂਦੇ ਨੇ ਜਿਹੜੇ ਪਹਿਲਾਂ ਤੁਸੀਂ ਨਹੀਂ ਜਾਣਦੇ ਹੁੰਦੇ
1: ਜੀ,
0: ਅਤੇ ਬੜੀਆਂ ਇੱਦਾਂ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਆਪਣੇ ਜੀ ਦੇ ਬਾਰੇ, ਵੀ ਤੁਸੀਂ ਹੈਰਾਨ ਹੋ ਜਾਂਦੇ ਹੋ, ਤੁਹਾਨੂੰ ਮਾਣ ਮਹਿਸੂਸ ਹੁੰਦਾ, ਤੁਹਾਨੂੰ ਫਖਰ ਹੁੰਦਾ ਵਾ, ਇੱਦਾਂ ਦੀਆਂ ਕੁਛ ਮਿਲਣੀਆਂ ਹੋਈਆਂ ਹੋਣਗੀਆਂ ਤੁਹਾਡੀਆਂ।
1: ਹਾਂਜੀ, ਉਹ ਜਾਰੀ ਨੇ, ਅਸਲ 'ਚ ਤਾਂ ਉਹ ਜਾਰੀ ਨੇ। ਬਹੁਤ ਇੱਦਾਂ ਦੇ ਲੋਕ, ਤੁਸੀਂ ਯਕੀਨ ਮੰਨਿਓ ਜੀ, ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜਿਹੜੀ ਹੱਥ ਨਾਲ ਰੇੜੀ ਨਹੀਂ ਖਿੱਚਦੇ ਹੁੰਦੇ, ਉਹ ਜਦੋਂ ਤੇ ਭਾਰ ਹੁੰਦਾ ਫਿਰ ਉਹ ਚੱਲਦੀ ਤਾਂ ਹੈ ਹੀ ਨਹੀਂ, ਉਹਨੂੰ ਖਿੱਚਣਾ ਹੀ ਪੈਂਦਾ। ਉਹਦਾ ਬੇਟੇ ਦਾ ਚੂਲਾ ਖਰਾਬ ਹੋ ਗਿਆ ਸੀ ਜੀ, ਯੰਗ ਬੱਚੇ ਦਾ, ਉਹਦਾ ਚੂਲਾ ਪਵਾਇਆ ਜੀ ਡੈਡੀ ਹੋਣਾ ਨੇ ਚਮਕੌਰ ਸਾਹਿਬ ਤੋਂ। ਇਹਨਾਂ ਨੇ ਫਿਰ ਕਿਸੇ, ਕਿਉਂਕਿ ਉਹ ਹਰ ਵੇਲੇ ਹੀ ਸਮਾਜ ਦੇ, ਉਹ ਬੰਦਾ ਮੈਨੂੰ ਮਿਲਿਆ, ਉਹ ਤੋਂ ਗੱਲ ਨਹੀਂ ਹੋਈ, ਉਹਦਾ ਗੱਚ ਭਰਿਆ ਹੈ, ਉਹ ਤੋਂ ਗੱਲ ਨਹੀਂ ਹੋਈ ਮੇਰੇ ਨਾਲ। ਉਹ ਕਹਿੰਦਾ ਚਮਕੌਰ ਸਾਹਿਬ ਦੀ ਧਰਤੀ ਤੋਂ ਉਹਨੇ ਗੁਰੂਆਂ ਤੋਂ ਗੱਲ ਸ਼ੁਰੂ ਕੀਤੀ ਵੀ ਇੱਥੋਂ ਹੈ ਨਾ ਦਸਵੇਂ ਪਾਤਸ਼ਾਹ ਗਏ ਨੇ, ਇੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਕਹਿੰਦਾ ਇੱਥੇ ਪਤਾ ਹੀ ਨਹੀਂ ਕਿੰਨੀਆਂ ਮੌਤਾਂ ਹੋਈਆਂ ਨੇ ਅਤੇ ਹੋਰ ਪਤਾ ਨਹੀਂ ਕਿੰਨੀਆਂ ਹੋਣੀਆਂ ਨੇ। ਕਹਿੰਦਾ ਆਹ ਖਲਾਅ ਜਿਹੜਾ ਹੁਣ ਮਹਿਸੂਸ ਹੋ ਰਿਹਾ ਨਾ, ਵੀ ਇਹਨੇ ਇਹ ਤਾਂ ਮੇਰੀ ਜ਼ਿੰਦਗੀ 'ਚ ਕਹਿੰਦਾ ਮੈਂ ਮਹਿਸੂਸ ਤਾਂ ਕੀਤਾ ਨਹੀਂ, ਪਹਿਲੀਆਂ ਮੌਤਾਂ ਨੂੰ ਮੈਂ ਜਾਣਦਾ ਨਹੀਂ ਜਿਹੜੀਆਂ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ, ਮੇਰੇ ਜਿਉਂਦੇ ਜੀ ਕਹਿੰਦਾ ਵੀ ਆਹ ਮੌਤ ਨੇ ਤਾਂ ਮੈਨੂੰ ਭੰਨਤਾ ਅੰਦਰੋਂ। ਮੈਂ ਜਦੋਂ ਵੀ ਬਾਜ਼ਾਰ 'ਚੋਂ ਲੰਘਿਆ ਏ, ਮੈਨੂੰ ਹਰੇਕ ਅੱਖ ਨੇ ਇੱਦਾਂ ਦੇਖਿਆ ਵੀ ਵੀ ਜਿਵੇਂ ਮੈਨੂੰ ਕੁਛ ਕਹਿ ਰਹੇ ਹੋਣ, ਮੇਰੇ ਨਾਲ ਕੋਈ ਗੱਲ ਕਰਨਾ। ਜਿੱਥੇ ਵੀ ਮੈਂ ਖੜਿਆ ਮੈਨੂੰ ਚਾਰ ਬੰਦੇ ਆ ਕੇ ਮਿਲਦੇ ਆ ਵੀ ਤੇਰੇ ਨਾਲ ਆ, ਵੀ ਤੂੰ ਵੀ ਬਹੁਤ ਵੱਡੇ ਮਨੁੱਖ ਦਾ ਪੁੱਤਾਂ ਨੂੰ ਵੀ ਬਹੁਤ ਅਲੱਗ ਸੀ, ਸਾਡੇ ਸਾਡੇ ਸਭ ਤੋਂ ਅਲੱਗ ਸੀ, ਇਹ ਮਹਿਸੂਸ ਕਰਦੇ ਆ ਲੋਕ ਹੈ ਨਾ। ਅਤੇ ਇਹ ਚੀਜ਼ ਰੋਜ਼ ਹੀ ਕਿਸੇ ਵੱਲੋਂ ਮਹਿਸੂਸ ਕਰਾਈ ਜਾਣੀ, ਇਹ ਕੋਈ ਆਮ ਵਰਤਾਰਾ ਤਾਂ ਵੀ ਰਿਹਾ ਨਹੀਂ ਗਾ, ਹੈ ਨਾ। ਮੇਰੇ ਮਾਤਾ ਜੀ ਨੇ ਮੈਨੂੰ ਪਤਾ, ਉਹਨਾਂ ਦੀ ਆਹ ਉਮਰ ਦੇ ਵਿੱਚ ਇਹਨਾਂ ਨੇ ਨਾ ਆ ਕੇ ਇੱਕ ਦੂਜੇ ਦਾ ਸਹਾਰਾ ਮੰਨਣਾ ਸੀ, ਇਹਨਾਂ ਨੇ ਸੰਘਰਸ਼ ਗੱਡੀ ਉਮਰ ਦੋਨਾਂ ਜਣਿਆਂ ਨੇ। ਮੇਰੇ ਮੰਮੀ ਨੇ ਜਦੋਂ ਮੈਂ ਸਪੈਸ਼ਲੀ ਡੈਡੀ ਵੀ ਜ਼ਿਕਰ ਕਰਦੇ ਹੁੰਦੇ ਸੀ, ਕਹਿੰਦੇ ਸਵਰਨ ਸਿੰਘ ਭੰਗੂ ਜਦੋਂ ਵੀ ਨਾ ਕੋਈ ਡੈਡੀ ਦੀ ਕੋਈ ਬਾਹਲੀ ਸਿਫਤ ਕਰ ਦਿੰਦਾ ਸੀ ਆ ਕੇ ਅਸੈਂਬਲੀ 'ਚ, ਹੁੰਦੀ ਨਾ ਲੋਕਾਂ ਦੀ ਆਦਤ ਵੀ ਭੰਗੂ ਸਾਹਿਬ ਨੇ ਆਹ ਕੰਮ ਕੀਤਾ ਜੇ ਕੀਤਾ, ਮੰਮੀ ਉੱਥੇ ਬੈਠੇ ਹੁੰਦੇ, ਡੈਡੀ ਕਹਿੰਦੇ ਸਵਰਨ ਸਿੰਘ ਭੰਗੂ ਕੁਛ ਨਹੀਂ ਸੀ ਕਰ ਸਕਦਾ ਜੇ ਘਰ ਦੀ ਔਰਤ ਨਾ ਸਿਆਣੀ ਹੋਵੇ।
0: ਇਹ ਸੱਚ ਹੈ,
1: ਮੇਰੀ ਮੰਮੀ ਵੱਲੋਂ ਇਸ਼ਾਰਾ ਕਰਦੇ, ਜੇ ਗੁਰਪ੍ਰੀਤ ਨਾ ਹੁੰਦੀ ਕਹਿੰਦੇ ਤਾਂ ਸਵਰਨ ਨਾ ਹੁੰਦਾ। ਤੁਸੀਂ ਯਕੀਨ ਮੰਨਿਓ ਵੀ, ਵੈਸੇ ਤਾਂ ਡੈਡੀ ਦੇ ਹੁੰਦੇ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ ਖਾਤਾ ਕਿੱਥੇ ਹੈ ਕੋਈ ਕੀ, ਏਟੀਐਮ ਕਾਰਡ ਮੇਰੀ ਮੰਮੀ ਨੇ ਕਦੇ ਚਲਾਇਆ ਨਹੀਂ। ਮੇਰੀ ਮੰਮੀ ਨੂੰ ਸੱਚੀ ਨਹੀਂ ਕੁਛ ਪਤਾ, ਉਹਨੇ ਸਰਕਾਰੀ ਜੋਬ ਕਰ ਲਈ ਸੀ, ਉਹ ਫਿਲਮਾਂ 'ਚ ਵੀ ਕੰਮ ਕਰਦੀ, ਉਹਨੂੰ ਕੁਛ ਨਹੀਂ ਪਤਾ ਕੋਈ ਉਹਨਾਂ ਨੂੰ ਰੁਪਈਏ ਨਾਂ ਦੀ ਚੀਜ਼ ਕਿੰਨਾ ਕਿੰਨਾ ਡਿਫਰੈਂਟ ਹੈ ਜੀ ਅੱਜ ਅੱਜ ਕੱਲ੍ਹ ਦੇ ਜ਼ਮਾਨੇ 'ਚ ਹੋਣਾ, ਕੋਈ ਆਈਡੀਆ ਨਹੀਂ ਉਹਨਾਂ ਨੂੰ।
0: ਸਾਰੇ ਸੁਪਨੇ ਬੰਦੇ ਦੇ ਧਰੇ ਧਰਾਏ ਰਹਿ ਜਾਂਦੇ ਆ ਜੇ ਤੁਹਾਡਾ ਪਾਰਟਨਰ ਸਾਥ ਨਾ ਦੇਵੇ।
1: ਹਾਂਜੀ,
0: ਤੁਹਾਨੂੰ
1: ਤੇ ਉਹਨਾਂ ਨੇ ਕਹਿਣਾ, ਕਹਿੰਦੇ ਤੂੰ ਤਾਂ ਗੁਰਪ੍ਰੀਤ ਮੇਰਾ ਏਟੀਐਮ ਆ, ਹੱਸ ਕੇ ਕਹਿੰਦੇ ਹੁੰਦੇ, ਕਿਉਂਕਿ ਮੇਰੀ ਮਾਤਾ ਨੇ ਕਿੰਨੀ ਜਿੰਨੀ ਵੀ ਕਮਾਈ ਕੀਤੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਹੋਏ, ਈਵਨ ਬਾਅਦ 'ਚ ਫਿਲਮਾਂ ਦੇ ਵਿੱਚ ਵੀ ਕੀਤਾ, ਉਹ ਪਤਾ ਹੀ ਨਹੀਂ ਜੀ ਦਾਨ ਕਿੱਧਰ ਕਿੱਧਰ ਕਿਵੇਂ ਲੱਗਿਆ। ਮੇਰੀ ਮੰਮੀ ਸਾਡੀ ਮੇਰੇ ਤਾਂ ਬੱਚਿਆਂ ਦੇ ਵਿੱਚ ਆ ਜਾਂਦੀਆਂ ਨੇ ਉਹ ਗੱਲਾਂ, ਉਹਨਾਂ ਦੇ ਹੱਥਾਂ ਨੇ ਕਿਸੇ ਦਾ ਕੁਛ ਸਵਾਰਿਆ ਹੋਊਗਾ, ਜੇ ਮੇਰੀ ਜ਼ਿੰਦਗੀ 'ਚ ਕੁਛ ਚੰਗਾ ਹੋ ਰਿਹਾ ਮੈਂ ਵੀ ਕ੍ਰੈਡਿਟ ਲਈ ਜਾਵਾਂ, ਮੈਂ ਬਹੁਤ ਮਹਾਨ ਹਾਂ, ਨਹੀਂ। ਇਹ ਤਾਂ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ ਜਿਹੜੀਆਂ ਗਾਹਾਂ ਸਾਡੇ ਬੱਚਿਆਂ 'ਚੋਂ ਆਉਣੀਆਂ ਨੇ। ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਮੈਨੂੰ ਲੱਗਦਾ ਸਫ਼ਰ, ਇਹ ਕਿਸੇ ਇੱਕ ਬੰਦੇ ਨਾਲ ਨਹੀਂ ਮੁੱਕਦਾ। ਮੇਰੇ ਕੀਤੀਆਂ ਹੋਈਆਂ ਗਾਹਾਂ ਆਉਣੀਆਂ ਨੇ ਗਾਹਾਂ, ਫਿਰ ਇਹ ਤਾਂ ਹੋਰ ਚੱਲੀ ਜਾਣਾ ਸਿਸਟਮ।
0: ਬੜਾ ਸਿਸਟਮ ਇਹ ਸਮਝਣ ਵਾਲਾ ਆ, ਬੜਾ ਗੁੰਝਲਦਾਰ ਆ ਕਿ ਇੱਕ ਵਧੀਆ ਕਰਕੇ ਜਾਂਦਾ ਅਤੇ ਆਸ ਪਾਸ ਅੱਗੇ ਵਧੀਆ ਚਾਲ ਚੱਲਦੀ ਆ, ਇੱਕ ਜਣਾ ਵਿੱਚ ਕੁਛ ਉੱਦਾਂ ਦਾ ਕਰ ਜਾਂਦਾ ਅਤੇ ਅੱਗੇ ਵੇਖੋ ਤੁਸੀਂ ਫਿਰ ਉਹ ਚਾਲ ਵਿਗੜ ਜਾਂਦੀ। ਸੋ ਇਹ ਬੜਾ ਬਹੁਤ ਜ਼ਰੂਰੀ ਆ ਹਰ ਇੱਕ ਇਨਸਾਨ ਦਾ, ਆਪਣੀ ਇਨਸਾਨੀਅਤ ਦਾ ਧਰਮ ਨਿਭਾਉਂਦਾ ਜਾਵੇ। ਚਿੱਠੀਆਂ ਦੀ ਜਾਂ ਫਿਰ ਡੈਰੀ ਦੀ ਤੁਸੀਂ ਭੰਗੂ ਸਾਹਿਬ ਗੱਲ ਕੀਤੀ, ਹੁਣ ਪੜ੍ਹਦੇ ਹੋ ਕਦੀ ਜਾਂ ਜਾਣ ਤੋਂ ਬਾਅਦ ਕਦੀ ਵੇਖਿਆ?
1: ਮੈਂ ਨਾ ਮੇਰਾ ਹੌਸਲਾ ਨਹੀਂ ਪਿਆ ਬਹੁਤ ਜ਼ਿਆਦਾ ਪੜ੍ਹਨ ਦਾ ਤਾਂ, ਪਰ ਮੈਂ ਇੱਕ ਡੈਰੀ ਇੱਕ ਜਿਹੜੀ ਏਸੇ ਉਹਦੀ ਚੱਲ ਰਹੀ ਸੀ 2025 'ਚ ਮੇਰੇ ਕੋਲ ਹੋ ਕੇ ਗਏ ਨੇ ਉਹ 26 'ਚ 10 ਦਿਨ ਲਈ ਮੇਰਾ ਵੀ ਗੇੜਾ ਲੱਗਿਆ ਸੀ ਜਨਵਰੀ ਦੇ ਵਿੱਚ, ਉਦੋਂ ਵੀ ਮੈਂ ਉਹਨਾਂ ਨੂੰ ਜਾ ਕੇ 10 ਦਿਨ ਉਹਨਾਂ ਨਾਲ ਰਿਹਾ। ਅਤੇ 2025 'ਚ ਆਪਣੇ ਕੋਲ ਇੱਥੇ ਮੈਲਬਨ ਸੀ ਉਹ, ਅਤੇ ਅਕਤੂਬਰ ਮਹੀਨੇ 'ਚ ਨਵੰਬਰ 'ਚ ਗਏ ਨੇ, ਉਹੀ ਡੇਢ ਮਹੀਨੇ ਦੇ ਵਿੱਚ ਨਿਊਜ਼ੀਲੈਂਡ ਵੀ ਇੱਕ ਹਫ਼ਤੇ ਲਈ ਜਾਇਆ ਹੈ। ਮੈਂ ਇਹਨਾਂ ਨਾਲ ਜੀ ਡਰਾਈਵ ਕਰਕੇ ਇੱਥੋਂ ਸਿਡਨੀ ਗਿਆ, ਕੁਦਰਤੀ ਏਅਰਬੀਐਨਬੀ ਬੁੱਕ ਕੀਤਾ, ਮੈਂ ਇਹਨਾਂ ਨੂੰ ਮੈਨਲੀ ਬੀਚ ਦਿਖਾ ਕੇ ਲਿਆਇਆ, ਇਹਨਾਂ ਨੂੰ ਫੈਰੀ 'ਚ ਘੁਮਾਇਆ, ਅਤੇ ਕੁਦਰਤੀ ਮੈਂ ਉਹ ਨਾ ਯੂਟਿਊਬ ਦੇ ਉੱਤੇ ਵਲੌਗ ਜਿਹਾ ਵੀ ਬਣਾ ਲਿਆ ਉਹਦਾ ਬਿਨਾਂ ਇਹ ਸੋਚੇ ਸਮਝੇ ਕਿ ਜ਼ਿੰਦਗੀ ਦਾ ਇਹ ਕਿਹੋ ਜਿਹਾ ਵਲੌਗ ਹੋਣ ਵਾਲਾ ਮੇਰੇ ਲਈ। ਅਤੇ ਸਿਡਨੀ ਸ਼ਹਿਰ ਅਸੀਂ ਘੁੰਮ ਕੇ ਦੇਖਿਆ ਤੁਰ ਕੇ, ਸੀ ਬੀ ਡੀ ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ, ਸਾਨੂੰ ਬੜਾ ਵਧੀਆ ਲੱਗਿਆ। ਹਰਜਿੰਦਰ ਜੌਹਲ ਕੋਲੇ ਰਾਤ ਰਹੇ ਫਿਰ ਅਸੀਂ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਉਹ ਡਾਇਰੀ ਆ, ਜਦੋਂ ਮੈਂ ਉਹਨੂੰ ਸਪੈਸ਼ਲੀ ਪੜ੍ਹਿਆ ਵੀ ਮੇਰੇ ਕੋਲੋਂ ਆਉਣ ਤੋਂ ਬਾਅਦ ਜਿਹੜਾ ਉਹ ਡੇਢ ਮਹੀਨਾ ਸਾਡੇ ਨਾਲ ਇਹਨਾਂ ਨੇ ਬਿਤਾਇਆ, ਬੱਚਿਆਂ ਨਾਲ ਬਿਤਾਇਆ, ਵੀ ਕੀ ਮਹਿਸੂਸ ਕਰਕੇ ਗਏ ਨੇ, ਵੀ ਉਹ ਸਫ਼ਰ ਇਹਨਾਂ ਦਾ। ਮੈਂ ਕਿਹਾ ਉਹੀ ਓਨਾ ਹੀ ਪੜ੍ਹਦਾ ਹਜੇ ਮੈਂ, ਅਤੇ ਮੈਨੂੰ ਬਹੁਤ ਖੁਸ਼ੀ ਆਈ ਵੀ ਉਹਨਾਂ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਬਹੁਤ ਸੈਟਿਸਫਾਈਡ ਗਏ ਨੇ। ਉਹਨਾਂ ਨੂੰ ਇਹ ਗੱਲ ਦੀ ਖੁਸ਼ੀ ਸੀ ਵੀ ਬੱਚੇ ਨਾ ਕਿਸੇ ਹਨੇਰੀ 'ਚ ਨਹੀਂ ਝੁੱਲੇ ਹੋਏ, ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਨਾ ਥੋੜ੍ਹਾ ਜਿਹਾ ਸਬਰ ਹੈ, ਵੀ ਇਹ ਥੋੜ੍ਹਾ ਜਿਹਾ ਠੀਕ
0: ਮਤਲਬ ਜੋ ਵੇਖਣਾ ਚਾਹੁੰਦੇ ਸੀ
1: ਅਸਲ 'ਚ। ਹਾਂ, ਉਹਨਾਂ ਦੇ ਸ਼ਬਦਾਂ ਨੇ ਨਾ ਮੈਨੂੰ ਇੱਕ ਜਾਨ ਦਿੱਤੀ ਆ, ਨਹੀਂ ਤਾਂ ਉਹ ਕਿਉਂਕਿ ਉਹ ਇੰਨੇ ਇੱਕ ਮਿੱਕ ਸੀ, ਇੰਨੇ ਕਹਿ ਲਓ ਓਨੈਸਟ ਸੀ ਆਪਣੀ ਡੈਰੀ ਨਾਲ। ਜੇ ਬਾਕੀ ਕਿਸੇ ਹੋਰ ਤਰੀਕੇ ਨਾਲ ਵੀ ਜ਼ਿੰਦਗੀ ਜਿਉਂਦਾ ਹੁੰਦਾ, ਉਹਨਾਂ ਨੇ ਕੋਈ ਮੇਰੀ ਸਿਫਤ ਥੋੜ੍ਹੀ ਕਰ ਲਈ ਸੀ, ਉਹਨਾਂ ਨੇ ਮੈਨੂੰ ਲਿਖ ਦੇਣਾ ਸੀ ਵੀ ਬਾਕੀ ਵੀ ਉਸ ਹਨੇਰੀ ਦਾ ਹਿੱਸਾ ਬਣਿਆ ਹੈ, ਉਹਨਾਂ ਨੇ ਇੱਦਾਂ ਹੀ ਲਿਖ ਦੇਣਾ ਸੀ। ਪਰ ਉਹ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਅਤੇ ਉਹਨਾਂ ਨੇ ਸਗੋਂ ਉਹਨਾਂ ਦੀ ਰੀਝ ਵੀ ਸੀਗੀ ਇਹ ਵੀ ਯਾਰ ਵੀ ਬੱਚੇ, ਕਿਉਂਕਿ ਜਦੋਂ ਮੈਂ ਵੀਰੇ ਪਹਿਲੀ ਵਾਰੀ ਆਸਟ੍ਰੇਲੀਆ ਆਇਆ ਨਾ 2006 ਦੇ ਵਿੱਚ, ਮੇਰੇ ਉਦੋਂ ਚਿੱਠੀ, ਉਦੋਂ ਫੋਨ ਤਾਂ ਇੱਥੇ ਵੀਰੇ ਹੁੰਦੇ ਨਹੀਂ ਸੀਗੇ, ਜੇ ਹੁੰਦੇ ਸੀ ਤਾਂ ਮੇਰੇ ਕੋਲ ਤਾਂ ਚਲੋ ਹੈ ਨਹੀਂ ਸੀ,
0: ਤਾਂ ਮੈਨੂੰ ਟੈਲਸਟਰ ਵਾਲੇ ਬੜੇ ਬੂਥ ਹੁੰਦੇ ਸੀ ਉੱਥੋਂ ਜਾ ਕੇ ਕਰੀਦਾ
1: ਵੀਰੇ। ਮੈਨੂੰ ਮੈਂ ਰੌਕਸਵਾ ਪਾਰਕ ਆਇਆ ਸੀ ਆਪਣੇ ਰਿਸ਼ਤੇਦਾਰਾਂ ਕੋਲ ਵੀਰੇ, ਮੈਨੂੰ ਚਿੱਠੀਆਂ ਆਉਂਦੀਆਂ ਸੀਗੀਆਂ ਡੈਡੀ ਦੀ, ਮੈਨੂੰ ਚਿੱਠੀ ਆਈ ਆ ਪਹਿਲਾਂ ਡੈਡੀ ਦੀ, ਤੇ ਚਿੱਠੀ 'ਚ ਪਹਿਲੀ 'ਚ ਇਹ ਜ਼ਿਕਰ ਸੀ ਵੀ ਜਦੋਂ ਤੂੰ ਘਰੋਂ ਤੁਰਿਆ ਨਾ ਦਿੱਲੀ ਏਅਰਪੋਰਟ ਵੱਲ ਨੂੰ, ਮੈਂ ਬਹੁਤ ਛੋਟੀ ਉਮਰ 'ਚ ਆ ਗਿਆ ਸੀ ਇੱਥੇ, ਤਾਂ ਮੈਨੂੰ ਆਏ ਸੀ ਤੇਰੇ ਪੇਪਰ ਘੱਟ ਪਾਏ ਜਾਣ, ਤੈਨੂੰ ਮੋੜ ਦਿੱਤਾ ਜਾਵੇ ਏਅਰਪੋਰਟ ਤੋਂ, ਪਰ ਕਹਿੰਦੇ ਤੇਰੇ ਪੇਪਰ ਸਹੀ ਸੀ ਤੇ ਤੈਨੂੰ ਇਹਨਾਂ ਨੇ ਜਹਾਜ਼ ਚੜ੍ਹਨ ਦਿੱਤਾ। ਇਹ ਪੀੜ ਇਹਨਾਂ ਦੀ ਪਹਿਲੇ ਦਿਨ ਤੋਂ ਆ ਵੀ ਪ੍ਰਵਾਸ ਹੋ ਗਿਆ, ਬੱਚੇ ਦੂਰ ਚਲੇ ਗਏ,
0: ਇਹ ਵਾਪਸ ਆਵੇ,
1: ਵੀ ਇਹ ਵਾਪਸ ਆਉਣਗੇ, ਕਿਵੇਂ ਆਉਣਗੇ, ਕਦੋਂ ਆਉਣਗੇ, ਕਿਹੜਾ ਕਿਹੜਾ ਆਊਗਾ, ਵੀ ਪੰਜਾਬ ਤਾਂ ਮਿੱਟੀ ਤਾਂ ਇਹਨਾਂ ਨੂੰ ਉਡੀਕਦੀ ਆ, ਵੀ ਲੋੜ ਤਾਂ ਦੇਸ਼ ਨੂੰ ਇਹਨਾਂ ਦੀ ਹੈ, ਪਰ ਕਹਿ ਲਓ ਆ ਗਏ ਹੁਣ ਤਾਂ, ਪਰਿਵਾਰਾਂ ਦੇ ਪਰਿਵਾਰ ਵੱਸ ਗਏ, ਗਾਹਾਂ ਹੋਰ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਸਿਸਟਮ, ਅਤੇ ਪਰ ਉਹਨਾਂ ਦੇ ਰਹਿੰਦੀ ਸੀ ਇਹ ਮਿੱਠੀ ਜਿਹੀ ਚੀਜ਼ ਰਹਿੰਦੀ ਸੀ ਹਮੇਸ਼ਾ
0: ਹਮੇਸ਼ਾ। ਮੈਨੂੰ ਲੱਗਦਾ ਹਰੇਕ
1: ਦੀ ਹੁੰਦੀ ਹੈ,
0: ਰਹਿੰਦੀ ਹੋਊਗੀ ਇਹ ਜ਼ਰੂਰ, ਪਰ ਇਹ ਆ ਵੀ ਮਜਬੂਰੀਆਂ ਨੇ, ਉਹਦੇ ਪੈਰਲਰ ਮਜਬੂਰੀਆਂ ਇੰਨੀਆਂ ਕੁ ਭਾਰ ਆ ਪੱਲੜਾ ਕਰ ਦਿੰਦੀਆਂ ਵੀ ਉਹ ਫਿਰ ਦੱਬ ਜਾਂਦੀ ਵਿੱਚ ਹੈਗਾ
1: ਜੀ, ਘਰ ਨੇ, ਕੰਮ ਨੇ, ਗੱਡੀਆਂ ਨੇ, ਗਾਂ ਹੈ, ਫਿਰ ਬੱਚੇ ਆ, ਫਿਰ ਉਹਨਾਂ ਦੀਆਂ ਪੜ੍ਹਾਈਆਂ ਨੇ, ਫਿਰ ਮੈਨੂੰ ਲੱਗਦਾ ਬੰਦਾ ਹੌਲੀ ਹੌਲੀ ਹੰਭ ਹੀ ਜਾਂਦਾ ਪਿਛਲੇ ਵਾਰ, ਹੈਨਾ, ਪਿਛਲੇ ਰਿਸ਼ਤੇ ਚਲੇ ਜਾਂਦੇ ਨੇ,
0: 20-22 ਸਾਲ ਬਹੁਤ ਹੁੰਦੇ
1: ਪਿੱਛੇ, ਰਿਸ਼ਤੇ ਚਲੇ ਜਾਂਦੇ ਨੇ, ਰਹਿੰਦੇ ਨੀ ਲੋਕ ਉਹਨਾਂ ਦੇ, ਸ਼ਕਲਾਂ ਚੇਂਜ ਹੋ ਗਈਆਂ ਪਿੱਛੇ।
0: ਤੁਸੀਂ ਇੱਥੇ ਉੱਥੇ ਤੁਹਾਡੇ ਨਾਲ ਹੋਰ ਹਿਸਾਬ ਨਾਲ ਕਿਸੇ ਨੇ ਗੱਲ ਕਰਨੀ, ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਤਾਂ ਪੱਕਾ ਹੀ ਆ ਗਿਆ, ਉਦੋਂ ਉਹਨੇ ਹੋਰ ਹਿਸਾਬ ਨਾਲ ਗੱਲ ਕਰਨੀ। ਬੜਾ ਬੜਾ ਕੁਛ ਆ, ਚਲੋ ਇਹ ਆ ਵੀ ਉੱਥੇ ਇਕੱਲੇ ਆਪਾਂ ਨਹੀਂ ਨਾ ਆਏ, ਆਂਢ ਗੁਆਂਢ ਆਸ ਪਾਸ ਬਹੁਤ ਕੁਛ ਬੜੇ ਸਾਰੇ ਲੋਕ ਆ ਗਏ ਨੇ। ਸੋ ਗੱਲਾਂ 'ਤੇ ਮੈਨੂੰ ਲੱਗਦਾ ਵੀ ਇਹੋ ਜਿਹੇ ਸ਼ਖਸ਼ ਦੀ ਆਪਾਂ ਜਦੋਂ ਗੱਲਾਂ ਕਰਨ ਬੈਠੇ ਹਾਂ, ਤਾਂ ਮੈਨੂੰ ਲੱਗਦਾ ਵੀ ਆਪਾਂ ਵੱਧ ਤੋਂ ਵੱਧ ਗੱਲਾਂ ਦੇ ਜ਼ਰੀਏ ਆਪਾਂ ਸਿੱਖ ਸਕਦੇ ਹੁੰਦੇ ਹਾਂ, ਅਤੇ ਜੀ ਕਰਦਾ ਵੀ ਹੋਰ ਆਪਾਂ ਕਰ ਲਈਏ, ਹੋਰ ਆਪਾਂ ਸਿੱਖ ਲਈਏ। ਇੱਥੇ ਸਮਾਂ ਇਜਾਜ਼ਤ ਨਹੀਂ ਦਿੰਦਾ, ਫਿਰ ਕਿਸੇ ਦਿਨ ਆਪਾਂ ਇਸੇ ਮੋੜ ਤੋਂ ਆਪਾਂ ਅੱਗੇ ਸਫ਼ਰ ਸ਼ੁਰੂ ਕਰਾਂਗੇ। ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਿਓ ਵੀ ਕੀ ਆਪਣੇ ਮਨਸੂਬੇ, ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਇਸ ਸੁਪਨੇ ਦੇ ਵਿੱਚ ਕਿੱਦਾਂ ਹਿੱਸੇਦਾਰੀ ਪਾ ਸਕਦੇ ਨੇ। ਵੈਸੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਬਾਕੀ ਭੰਗੂ ਪ੍ਰੋਫੈਸ਼ਨਲੀ ਇਹ ਖੁਦ ਬਹੁਤ ਵਧੀਆ, ਬੜੇ ਪਿਆਰੇ, ਬੜੇ ਸੁਰੀਲੇ ਸਿੰਗਰ ਨੇ, ਅਤੇ ਇਹਨਾਂ ਦੀ ਵੀ ਕਦੀ ਦੌੜ ਉਹੋ ਜਿਹੀ ਨਹੀਂ ਰਹੀ ਵੀ ਹਾਂ ਵੀ ਆਪਾਂ ਜੋ ਅੱਜ ਕੱਲ੍ਹ ਚੱਲਦਾ। ਮੈਂ ਇਨ ਸ਼ੋਰਟ ਇਹ ਕਹੂੰਗਾ ਵੀ ਬੜੇ ਸੋਹਣੇ ਇਹਨਾਂ ਦਾ ਵੀ ਜੀਵਨ ਹੈ, ਅਤੇ ਹਰ ਇੱਕ ਚੀਜ਼ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਵਾ ਅੰਕਲ ਹੋਰਾਂ ਨੇ ਸਪੋਰਟ ਕੀਤਾ, ਅਤੇ ਇਸ ਕੰਮ ਦੇ ਵਿੱਚ ਵੀ ਜਾਂ ਜਿਹੜੇ ਪਾਸੇ ਵੀ ਤੁਸੀਂ ਗਏ ਜਾਂ ਜਾ ਰਹੇ ਉਹਦੇ ਵਿੱਚ ਵੀ ਉਹਨਾਂ ਨੇ ਵੱਧ ਚੜ੍ਹ ਕੇ ਸਪੋਰਟ ਕੀਤਾ, ਅਤੇ ਹੁਣ ਵੀ ਮੈਨੂੰ ਲੱਗਦਾ ਵਾ ਵੀ ਤੁਸੀਂ ਜੋ ਵੀ ਕਰਨਾ ਜਾਂ ਕਰਨ ਜਾ ਰਹੇ ਹੋ ਸਪੋਰਟ ਤਾਂ ਵੱਡਿਆਂ ਦੀ ਆ, ਭਾਵੇਂ ਉਹ ਕਿਤੇ ਵੀ ਬੈਠੇ ਨੇ ਕਿਸੇ ਵੀ ਰੂਪ ਦੇ ਵਿੱਚ ਆਪਾਂ ਮਹਿਸੂਸ ਕਰਦੇ ਹਾਂ, ਹੋਣਾ ਤਾਂ ਉਹੀ ਆ ਜੋ ਰੱਬ ਚਾਹੁੰਦਾ। ਇੱਕ ਵਾਰੀ ਆਪਾਂ ਸ਼ੋਰਟ ਦੇ ਵਿੱਚ ਜਾਂਦੇ ਜਾਂਦੇ ਦੱਸ ਦਈਏ ਕਿ ਕਿੱਦਾਂ ਅਤੇ ਕੀ ਆਪਣੇ ਅੱਗੇ ਪਲੈਨ ਨੇ।
1: ਜੀ, ਸਾਰਿਆਂ ਤੋਂ ਪਹਿਲਾਂ ਇਹ ਪਰਿਵਾਰ ਹੀ ਹੈ ਮੇਰਾ ਰੇਡੀਓ, ਹਾਂਜੀ ਪਰਿਵਾਰ, ਮੈਂ ਸ਼ੁਰੂ ਤੋਂ ਪਹਿਲੇ ਦਿਨੋਂ ਹੀ ਜੁੜਿਆ ਹੋਇਆ। ਸੋ ਸਭ ਤੋਂ ਪਹਿਲਾਂ ਸਾਰੇ ਹੁਣ ਤੱਕ ਦੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਵੇਂ ਤੁਸੀਂ ਇਹ ਜੀਵਨੀ ਮੇਰੇ ਮੂੰਹੋਂ ਜਿੰਨੀ ਵੀ ਮੈਂ ਦੱਸ ਸਕਿਆ ਇਮਾਨਦਾਰੀ ਨਾਲ, ਤੁਸੀਂ ਮੇਰੇ ਡੈਡੀ ਦੇ ਕਹਿ ਲਓ ਬਾ ਵਾਸਤਾ ਹੋਏ ਹੋ ਮੇਰੇ ਸ਼ਬਦਾਂ ਦੁਆਰਾ। ਇਹ ਸੰਸਥਾ ਪਿੰਡ ਬਸੀ ਗੁਜਰਾਂ, ਜ਼ਿਲ੍ਹਾ ਰੋਪੜ, ਚਮਕੌਰ ਸਾਹਿਬ ਤੋਂ ਸਿਰਫ 4 ਕਿਲੋਮੀਟਰ ਦੇ ਉੱਤੇ ਸਥਿਤ ਆ। ਇਸ ਸੰਸਥਾ ਦੇ ਵਿੱਚ ਤੁਸੀਂ ਆਓ ਜਦੋਂ ਤੁਹਾਡਾ ਸਮਾਂ ਲੱਗਦਾ, ਤੁਹਾਡੇ ਸੁਝਾਅ ਵੀ ਵੈਲਕਮ ਨੇ, ਤੁਸੀਂ ਸਾਨੂੰ ਕੁਛ ਹੋਰ ਚੰਗਾ ਕਰਨ ਲਈ ਵੀ ਪ੍ਰੇਰਿਤ ਕਰ ਸਕਦੇ ਹੋ, ਅਤੇ ਜੋ ਉੱਥੇ ਚੰਗਾ ਹੋ ਰਿਹਾ ਅਸੀਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਇੱਕ ਰੈਗੂਲਰ ਪੜ੍ਹਾਈ ਤੋਂ ਹਟ ਕੇ ਬੱਚਿਆਂ ਨੂੰ ਫਿਊਚਰ ਦੇ ਇਨਸਾਨ ਵਜੋਂ ਦੇਖਣਾ, ਜੋ ਮੇਰੇ ਡੈਡੀ ਦੇ ਸੁਪਨੇ ਸੀ, ਬਿਲਕੁਲ ਉਸੇ ਲੀਹ ਦੇ ਉੱਤੇ ਉਸ ਸੰਸਥਾ ਨੂੰ ਤੋਰਨਾ, ਅਤੇ ਫਾਈਨੈਂਸ਼ਲੀ ਉਹ ਬੱਚੇ ਜਿਨ੍ਹਾਂ ਨੂੰ ਅਸੀਂ ਅੱਡ ਅੱਡ ਲੋਕਾਂ ਦੁਆਰਾ ਅਡੋਪਟ ਕਰਵਾਉਂਦੇ ਹਾਂ, ਇਹ ਕਹਿ ਕੇ ਵੀ ਪਲੀਜ਼ ਕਰੋ। ਉਹ 'ਚ ਕੋਈ ਸੰਗ ਸ਼ਰਮ ਨਹੀਂ, ਸਾਨੂੰ ਪੱਲਾ ਅੱਡਦਿਆਂ ਨੂੰ ਕਿਸੇ ਦਾ ਭਲਾ ਹੁੰਦਾ, ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਬੱਚਾ ਜੀ ਉਹਦੇ ਪੇਰੈਂਟਸ ਨੇ ਅਤੇ ਉਹਦੀ ਫੀਸ ਭਰਨੀ ਆ, ਆਪਾਂ ਐਜੂਕੇਸ਼ਨ 'ਤੇ ਪੈਸੇ ਲੱਗ ਰਹੇ ਨੇ। ਸੋ ਇਹ ਆ। ਅਤੇ ਦੂਜਾ, ਜੇ ਕੋਈ ਡੋਨਰ ਜਿਹੜਾ ਸਾਨੂੰ ਇਸ ਤਰੀਕੇ ਨਾਲ ਜਿਵੇਂ ਰਣਜੋਤ ਵੀਰ ਨੇ ਗੱਲ ਕੀਤੀ ਆ, ਕੋਈ ਵੱਡੀ ਰਾਸ਼ੀ ਦੇ ਰੂਪ 'ਚ ਸਾਡੇ ਨਾਲ ਜੁੜਨਾ ਚਾਹੁੰਦਾ, ਸੋ ਉਹ ਵੀ ਵੈਲਕਮ ਆ, ਅਤੇ ਤੁਹਾਡੇ ਸੁਝਾਅ ਵੀ ਵੈਲਕਮ ਨੇ। ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਵੀ ਤੁਹਾਡਾ ਗੇੜਾ ਲੱਗਦਾ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ, ਉਸ ਚਾਰ ਦੀਵਾਰੀ 'ਚ ਆਓ, ਆ ਕੇ ਮਹਿਸੂਸ ਕਰੋਗੇ ਤੁਸੀਂ ਉਸ ਐਨਰਜੀ ਨੂੰ, ਅਤੇ ਮਹਿਸੂਸ ਕਰੋਗੇ ਕਿ ਉੱਥੇ ਕਿਸ ਕਿਸਮ ਦੀ ਇੱਕ ਸੰਸਥਾ ਚੱਲ ਰਹੀ ਹੈ, ਕਿਹੜੀ ਸੋਚ ਨਾਲ ਚੱਲ ਰਹੀ ਹੈ। ਬਹੁਤ ਭਰੇ ਭਰੇ ਖੁਸ਼ ਹੋ ਕੇ ਉਸ ਚਾਰ ਦੀਵਾਰੀ 'ਚੋਂ ਤੁਸੀਂ ਜਾਓਗੇ, ਜਿੱਥੋਂ ਵੀ ਜਾਣਾਗੇ।
0: ਹਾਂ ਬਿਲਕੁਲ। ਅਤੇ ਜੇ ਤੁਸੀਂ ਮੰਨ ਲਓ ਨਹੀਂ ਵੀ ਤੁਸੀਂ ਮਨ ਬਣਾਉਂਦੇ ਤੁਸੀਂ ਡੋਨੇਸ਼ਨ ਦਾ, ਤਾਂ ਫਿਰ ਵੀ ਜਾ ਕੇ ਜ਼ਰੂਰ ਇੱਕ
1: ਦੇਖੋ।
0: ਹੁਣ ਤਾਂ ਪੰਗੂ ਸਾਹਿਬ ਵੀ ਉੱਥੇ ਹੀ ਤੁਹਾਨੂੰ ਮਿਲਣਗੇ, ਜਿੰਨੇ ਚਿਰ ਨੂੰ ਸ਼ਾਇਦ ਤੁਸੀਂ ਇਹ ਵੇਖ ਰਹੇ ਹੋਵੋਗੇ, ਅਤੇ ਇਸ ਚਿਹਰੇ ਨੂੰ ਤੁਸੀਂ ਉੱਥੇ ਹੀ ਪਾਓਗੇ ਤੁਸੀਂ। ਬਾਕੀ ਸਭ ਤੋਂ ਵੱਡੀ ਜਿਹੜੀ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਲੈ ਕੇ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਵਾ, ਅਤੇ ਹਮੇਸ਼ਾ ਆਉਣਾ ਵੀ ਚਾਹੀਦਾ। ਮੈਂ ਤਾਂ ਕਹਿੰਦਾ ਕਿ ਹਰ ਇੱਕ ਚੀਜ਼ ਜਿਹੜੀ ਹੈ ਜਿੱਥੇ ਆਪਾਂ ਸੋਚ ਸਮਝ ਕੇ ਕਰਦੇ ਹਾਂ, ਅਤੇ ਡੋਨੇਸ਼ਨ ਹੋਰ ਵਧੇਰੇ ਟਾਈਮ 100 ਵਾਰੀ ਸੋਚ ਕੇ ਬੰਦਾ ਕਰੇ। ਸੋ ਤੁਹਾਡੇ ਸਵਾਲ ਜਿਹੜੇ ਨੇ ਉਹ ਵੈਲਕਮ ਨੇ ਇਸ ਸੰਸਥਾ ਦੇ ਲਈ। ਮੈਂ ਪਰਸਨਲੀ ਇਸ ਪਰਿਵਾਰ ਨੂੰ ਮੈਂ ਜਾਣਦਾ, ਅਤੇ ਜਿਹਨੂੰ ਤੁਸੀਂ ਜਾਣਦੇ ਹੁੰਦੇ ਉਹਦਾ ਪਤਾ ਹੁੰਦਾ ਵਾ ਵੀ ਉਹ ਕੀ ਕਰਨ ਜਾ ਰਿਹਾ ਵਾ ਅਤੇ ਕਿੱਦਾਂ ਦਾ ਉਹ ਕਰੂਗਾ। ਸੋ ਤੁਹਾਡੇ ਸਵਾਲ ਵੈਲਕਮ ਨੇ, ਜੋ ਵੀ ਤੁਹਾਨੂੰ ਇਸ ਬਾਬਤ ਤੁਹਾਡੇ ਚਾਹੀਦੇ ਹੋਣ, ਤੁਹਾਨੂੰ ਹੋਰ ਕਲੈਰੀਫਿਕੇਸ਼ਨ, ਉਹ ਤੁਸੀਂ ਇਹਨਾਂ ਅੱਗੇ ਵੱਧ ਤੋਂ ਵੱਧ ਰੱਖੋ। ਹੋ ਸਕਦਾ ਅਸੀਂ ਇਸ ਗੱਲਬਾਤ ਦੇ ਵਿੱਚ ਬਹੁਤੀਆਂ ਚੀਜ਼ਾਂ ਨਾ ਕਵਰ ਕਰ ਸਕੇ ਹੋਈਏ, ਕਿਉਂਕਿ ਮੇਰਾ ਇਹ ਇੱਕ ਤਰ੍ਹਾਂ ਦਾ ਨਾਲ ਪਰਿਵਾਰ ਹੈ। ਪਰਿਵਾਰ ਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਜਿਹੜੀਆਂ ਨੇ ਉਹ ਬਾਈਪਾਸ ਇੱਦਾਂ ਹੀ ਕਰ ਜਾਂਦੇ ਹਾਂ ਵੀ ਚੱਲ ਆ ਤਾਂ ਪਤਾ ਹੀ ਆ, ਪਰ ਤੁਹਾਨੂੰ ਬਹੁਤ ਸਾਰੀਆਂ ਹੋਰ ਨਹੀਂ ਪਤਾ ਹੋ ਸਕਦੀਆਂ। ਸੋ ਇਸ ਕਰਕੇ ਤੁਹਾਡੇ ਸਵਾਲ ਸਾਰੇ ਵੈਲਕਮ ਨੇ, ਅਤੇ ਜੇ ਫਿਰ ਵੀ ਤੁਹਾਨੂੰ ਵਧੀਆ ਲੱਗੇ ਇਹ ਮਨਸੂਬਾ, ਇਹ ਪ੍ਰੋਜੈਕਟ ਵਧੀਆ ਲੱਗੇ, ਅਤੇ ਇਹਦੇ ਨਾਲ ਜ਼ਰੂਰ ਤੁਸੀਂ ਜੁੜੋ। ਇਹਦੇ ਵਿੱਚ ਕੋਈ ਇਹ ਵੀ ਨਹੀਂ ਹੈ ਕਿ ਤੁਸੀਂ ਇੰਨਾ ਹੀ ਦੇਣਾ ਵਾ, ਜੋ ਵੀ ਤਿਲ ਫੁੱਲ ਯੋਗਦਾਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਸਵੰਧ ਕੱਢਦੇ ਹੋ, ਉਹਦੇ ਵਿੱਚੋਂ ਤੁਸੀਂ ਆਪਣੇ ਸੇਵਾ ਭਾਵਨਾ ਦੇ ਨਾਲ ਤੁਸੀਂ ਇੱਧਰ ਵੀ ਜ਼ਰੂਰ ਤੁਸੀਂ ਪਾਇਆ ਕਰੋ। ਅਤੇ ਇੰਨਾ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਪੰਗੂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਤੁਹਾਨੂੰ ਇਸ ਤੁਹਾਡੇ ਮਨਸੂਬੇ ਦੇ ਵਿੱਚ ਕਾਮਯਾਬੀਆਂ ਦੇਵੇ, ਅਤੇ ਇਸੇ ਤਰ੍ਹਾਂ ਤੁਸੀਂ ਚੰਗੇ ਚੰਗੇ ਕਾਰਜ ਕਰਦੇ ਰਹੋ ਅਤੇ ਮੁਲਾਕਾਤਾਂ ਹੁੰਦੀਆਂ ਰਹਿਣ, ਵੱਧ ਤੋਂ ਵੱਧ ਲੋਕ ਚੰਗੇ ਕੰਮਾਂ ਦੇ ਨਾਲ ਤੁਹਾਡੇ ਜ਼ਰੀਏ ਚਾਹੇ ਜੁੜਨ, ਅਤੇ ਵਧੀਆ ਲੱਗੂਗਾ ਸਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਹੋਰ ਕਿਤੇ ਸਾਲ ਦੋ ਹੀ ਸਾਲੀ ਫਿਰ ਬੈਠੇ ਹੋਵਾਂਗੇ, ਅਤੇ ਆਪਾਂ ਇੱਥੋਂ ਅਗਲੇ ਪੜਾਅ 'ਤੇ ਜਾ ਚੁੱਕੇ ਹੋਵਾਂਗੇ। ਧੰਨਵਾਦ।
1: ਬਿਲਕੁਲ, ਸ਼ੁਕਰੀਆ ਜੀ ਸਾਰਿਆਂ ਦਾ, ਬਹੁਤ ਬਹੁਤ
0: ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਗੱਲਬਾਤ ਆਪਾਂ ਕਰ ਰਹੇ ਸਾਂ ਬਾਗੀ ਭੰਗੂ ਦੇ ਨਾਲ, ਇਹਨਾਂ ਦੇ ਪਿਤਾ ਜੀ ਸਰਦਾਰ ਸਵੰਤ ਸਿੰਘ ਭੰਗੂ ਪਿਛਲੇ ਦਿਨੀ ਇਸ ਸੰਸਾਰ ਨੂੰ ਛੱਡ ਕੇ ਤਾਂ ਚਲੇ ਗਏ ਨੇ, ਪਰ ਪਿੱਛੇ ਚੰਗਿਆਈ ਛੱਡ ਗਏ ਨੇ, ਪਿੱਛੇ ਇੱਕ ਜੀਵਨ ਜਾਂਚ ਛੱਡ ਗਏ ਨੇ, ਇੱਕ ਸੰਸਥਾ ਛੱਡ ਗਏ ਨੇ ਜਿਹੜੀ ਆਪਾਂ ਜਿਹਦੇ ਬਾਰੇ ਜੇ ਜਾਣੀਏ ਤਾਂ ਸਾਨੂੰ ਪਤਾ ਲੱਗਦਾ ਕਿ ਕਿਵੇਂ ਦਾ ਸਾਨੂੰ ਕਾਰਜ ਇਸ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਬਾਅਦ 'ਚ ਵੀ ਕੋਈ ਸਾਨੂੰ ਯਾਦ ਰੱਖੇ। ਸੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ, ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਸੋਹਣੀ ਵੀ ਲੱਗੀ ਹੋਊਗੀ ਅਤੇ ਇਹਦੇ ਵਿੱਚ ਕੁਛ ਸਿੱਖਣ ਕਰਨ ਨੂੰ ਵੀ ਮਿਲਿਆ ਹੋਊਗਾ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: यार तू इतनी इनी चेती आके पक्का भी हो गया की जुगाड़ लाया है
2: जुगाड़ नहीं ए है 8 साल तो भी वद्दा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू PR दी राह भी दिखाई एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने
1: नंबर दा दे बंसल इमीग्रेशन वालियां दा
2: हां जी अपॉइंटमेंट बुक करवाउन लई कॉल करो 0406 660 960 दे या फिर विजिट करो bansalimmigration.com.au

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

0: The funniest kids in Australia are here. क्या बाता ने जी, क्या बाता ने। नमस्ते, सत श्री अकाल, आदाब। मैं हाँ कृष्णा, तुझे सुनो रेडियो, हाँ जी। 1674 AM, दिन है 7 तारीख, अगस्त का महीना, सुबह के 8:01 हो चुके हैं। टाइम है लाफ्टर थेरेपी का, और मेरे साथ हंसने के लिए आ गए हैं नोनिया जी।
1: सत श्री अकाल, आदाब, सलाम, नमस्ते। आई थिंक आई हैव टू चेंज माय रफ्तार टुडे बिकॉज़
0: थोड़ी थोड़ी कहीं मेरे प्रेशर होता है, मैं भी बहुत धीमे धीमे चले, कोई चक्कर नहीं।
1: नहीं
0: ठीक है,
1: आई कैन बीट इट।
0: अच्छा,
1: दैट्स योर प्रॉब्लम, यू अंडरस्टैंड और नॉट। आई कैन बीट यू,
0: मैंने पता नहीं सी मैं कंपटीशन से। हे राम,
1: उम्मीद करते जी सारे दा फ्राइडे बहुत सोहना चढ़ गया होना। 7-8, क्या सोहनिया तरीका ने, 7-8-8 अज दा दिन सोहना होवे, सब दा बहुत सोहना चढ़े और बहुत सोहना गुजरे भी, डेफिनेटली गुजरूगा, क्योंकि असीं आस ते अरदास सिर्फ इसे गल दी करदे आ। यस, अज जिन्हां दे भी जन्मदिन ने सारिआं नूं बहुत बहुत मुबारकां, एनिवर्सरियां ने उन्हां नूं भी मुबारकां। जे तुसीं कुछ होर शेयर करना चाहुंदे हो
0: ਹੁਣ ਵੈਲ ਕਰਦੇ ਆਪਾਂ ਬੱਚਿਆਂ ਦੇ ਨਾਲ ਤੇ ਸ਼ੁਰੂ ਕਰਦੇ ਆ ਗੱਲਾਂ ਬਾਤਾਂ, ਇਹਨਾਂ ਦੀਆਂ ਬੁਝਾਰਤਾਂ ਤੇ ਇਹਨਾਂ ਦੇ ਚੁਟਕਲੇ ਤੇ ਬੋਲੀਆਂ ਵੀ। ਅੱਜ ਤਾਂ ਫਰਾਈਡੇ ਆ ਗਿਆ, ਸਵੇਲ ਗਰਮੀ ਬੋਲੀਆਂ ਤੇ ਸ਼ੁਰੂਆਤ ਕਰਦੇ ਆ ਫਿਰ ਜੀ। ਓਪਨਿੰਗ ਬੈਟਸਮੈਨ ਹੋਣਗੇ ਮੰਨਤ ਤੇ ਫਤਿਹ, ਤੇ ਬਾਅਦ ਚੋਂ ਤਵਨੀਤ ਐਂਡ ਸਿਬਲਿੰਗਸ। ਰੈਡੀ ਰਹੋ।
1: ਯੈਪ,
0: ਹੈਲੋ
1: ਫਤਿਹ ਜੀ, ਮੰਨਤ ਜੀ,
0: ਹੈਲੋ ਹੈਲੋ ਹੈਲੋ ਹੈਲੋ। ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ, ਫਿਲਹਾਲ ਕਨੈਕਟ ਨਹੀਂ ਕਰ ਪਾ ਰਹੇ ਉਹਨਾਂ ਨਾਲ, ਤੇ ਆਪਾਂ ਤੇਗ ਨੂੰ ਲੈ ਲੈਂਦੇ ਹਾਂ ਜੀ ਬਾਈ।
1: ਓ ਯੈਸ,
0: ਸਹੀ ਕਿ ਨਹੀਂ?
1: ਯੈਪ।
0: ਹੈਲੋ,
2: ਸਤਿ ਸ਼੍ਰੀ ਅਕਾਲ
1: ਕ੍ਰਿਸ਼ਨਾ ਅੰਕਲ।
0: ਲਗਲੇ ਨੇ ਵੀਰਾ ਕਹਿਣਾ ਹੋਵੇ ਨਾ।
1: ਓ ਵੀਰਾ, ਵੀਰਾ, ਯੈਸ, ਸੌਰੀ, ਹੀ ਇਜ਼ ਵੀਰਾ, ਹੀ ਇਜ਼ ਵੀਰਾ, ਯੈਸ, ਸੌਰੀ, ਦੈਟਸ ਮਾਈ ਬੈਡ,
0: ਹੀ
1: ਇਜ਼ ਵੀਰਾ।
0: ਹੈਲੋ, ਹੈਲੋ, ਬੋਲਦੇ ਨੀ ਅੱਜ, ਕੀ ਚੱਕਰ ਹੋ ਗਿਆ ਜੀ?
1: ਯਾਰ ਜਲਦੀ ਜਲਦੀ ਬੋਲੋ, ਅਸੀਂ ਕਾਹਲੇ ਪਏ ਹੋਏ ਤੁਹਾਡਾ ਚੁਟਕਲਾ ਸੁਣਨ ਨੂੰ, ਬੋਲੀ ਸੁਣਨ ਨੂੰ।
2: ਠੀਕ ਆ,
0: ਠੀਕ ਆ, ਹਾਂਜੀ, ਕੌਣ ਬੋਲਦਾ, ਕੌਣ ਪਿਆ ਜੀ? ਹੁਣ ਕਨਫਿਊਜ਼ਨ ਜੀ ਕ੍ਰੀਏਟ ਹੋ ਗਈ ਮੈਨੂੰ ਲੱਗਦਾ। ਮੰਨਤ, ਤੁਸੀਂ ਹੋ?
1: ਮੰਨਤ,
2: ਮੰਨਤ ਆ।
0: ਚਲੋ, ਵੈਰੀ ਗੁੱਡ, ਹਾਂਜੀ, ਕਿਵੇਂ ਹੋ? ਠੀਕ ਠਾਕ, ਕੀ ਹੋ ਗਿਆ ਅੱਜ? ਹੈਰਾਨ ਹੋ ਕੇ ਪਹਿਲੀ ਵਾਰੀ ਆ ਗਈ?
1: ਮਨ ਜੀ, ਫਿਰ ਅੱਜ ਕੀ ਤਿਆਰ ਕਰਕੇ ਲੈ ਕੇ ਆਏ ਹੋ ਸਾਡੇ ਲਈ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ। ਸੱਸ ਮੇਰੀ ਨੇ ਸੂਟ ਸਵਾਇਆ, ਪਹੁੰਚੇ ਰੱਖਾਂ ਦੇ ਤੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ
0: ਡੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ ਡੰਗ, ਗਿੱਧੇ ਵਿੱਚ ਨੱਚਦੀ ਦੇ ਭੂੰਡ ਮਾਰ ਗਿਆ ਡੰਗ। ਯਾਰ ਸਵੇਰੇ ਸਵੇਰੇ ਬੱਚਿਓ ਵਾਇਲੈਂਸ ਚ ਆ ਗਏ ਹੋ ਯਾਰ, ਫਰਾਈਡੇ ਸੀ ਅੱਜ ਤੇ।
1: ਨਹੀਂ, ਮੈਨੂੰ ਤਾਂ ਗਾਣਾ ਯਾਦ ਦਵਾਤਾ, ਕੁੜੀ ਬਣ ਕੇ ਸ਼ਹਿਦ ਦੀ ਮੱਖੀ ਆਇਓ ਡੰਗ ਮਾਰ ਗਈ।
2: ਬਸ
1: ਤੁਸੀਂ ਵਧੀਆ, ਅਸੀਂ ਵੀ ਚੜ੍ਹਦੀ ਕਲਾ ਚ। ਫਿਰ
0: ਓਕੇ ਰਿਪੋਰਟ, ਓਕੇ ਰਿਪੋਰਟ, ਕੀ ਚੱਲੀ ਜਾਂਦਾ? ਤਿਆਰੀ ਸਕੂਲ ਦੀ?
1: ਕੁਛ ਨੀ,
2: ਅੱਗੇ ਮੰਮਾ ਸਾਨੂੰ ਦਿਲ ਬਾਬੇ ਦੇ ਡੰਗੇ ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ
0: ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ ਤੈਨੂੰ ਦੇਖਣ ਨੂੰ ਬਾਬਾ ਐਨਕਾਂ ਮੰਗੇ
1: ਬਲੇ ਬਲੇ ਬਲੇ ਬਲੇ ਬਲੇ
0: ਵਾਹ ਬਈ ਵਾਹ ਤੁਹਾਨੂੰ ਕਿੱਦਾਂ ਪਤਾ ਬਾਬਾ ਮਾਧੁਰੀ ਨੂੰ ਵੇਖਣ ਲਈ ਐਨਕਾਂ ਮੰਗਦਾ ਹਾਂ ਇੰਨੀ ਗਹਿਰੀ ਜਾਣਕਾਰੀ ਪਤਾ ਨਹੀਂ ਅਗਲੇ ਕਾਲਰ ਨਾਲ ਜੁੜਦੇ ਹਾਂ ਤੇ ਅਗਲਾ ਕਾਲਰ ਹੈ ਜੀ ਸਾਡਾ ਤੇਗ
1: ਸਤਿ ਸ੍ਰੀ ਅਕਾਲ ਤੇਗ ਜੀ
0: ਸਭ ਤੋਂ ਸੋਹਣੀ ਹਾਂਜੀ ਤੁਸੀਂ ਬੋਲਦੇ ਹੋ
1: ਬੜੇ ਚਲਾਕ ਹੁੰਦੇ ਨੇ ਨਾ ਅੱਜ ਉਹ ਸਵੇਰ ਸਵੇਰ ਦਾ ਗਿਆਨ ਵੀ ਨਿਕਲ ਗਿਆ ਮੇਰਾ ਤਾਂ
0: ਬਾਕੀ ਠੀਕ ਹੈ ਤੁਸੀਂ ਮੇਰੇ ਵੱਲ ਕਿਉਂ ਸਭ ਵੇਖ ਕੇ ਬੜੇ ਚਲਾਕ ਹੁੰਦੇ ਵੈਰੀ ਰੂਡ ਵੈਰੀ ਰੂਡ
1: ਅਗਲੀ ਵਾਰੀ ਐਨਕਾਂ ਲਾ ਕੇ ਦੇਖੂਗੀ ਤਾਂ ਧਿਆਨ ਨਾਲ ਲੈ ਕੇ
0: ਯਾਲਾ ਯੇ ਕਿਆ ਹੋ ਰਹਾ ਹੈ
1: ਹਬੀਬੀ ਹਬੀਬੀ ਫੁਰਤਮ ਫੁਰਤਮ
0: ਫੁਰਤਮ
1: ਅੱਗੇ ਅੱਗੇ ਤੁਰਤਮ
0: ਤੇ ਕੀ ਕੀ ਕਹੀ ਜਾਂਦੇ ਨੋਨੀ ਆਂਟੀ
2: ਪਤਾ ਨਹੀਂ
0: ਤੁਹਾਡਾ ਹੀ ਮੇਰੇ ਵਾਲਾ ਹਾਲ ਹੈ
1: ਕੀ ਸੁਣਾਓਗੇ ਅੱਜ ਕੀ ਸੁਣਾਓਗੇ ਤੇਗ ਜੀ
2: ਅੱਜ

0: ਕੁੰਹਾਨੀਆਂ ਟਾਲੀ ਤੇ ਘੁੱਗੀ ਕਰੇ ਕੁੰਕੂ
1: ਬੜੀ ਸੋਹਣੀ ਬੋਲੀ ਸੁਣਾਈ ਹੈ ਤੁਸੀਂ, ਵੈਰੀ ਨਾਈਸ ਯਾਰ,
2: ਬਹੁਤ ਪਿਆਰੀ,
1: ਮੈਂ ਫਸਟ ਟਾਈਮ ਸੁਣੀ ਹੈ, ਵੈਰੀ ਗੁੱਡ, ਵੈਰੀ ਨਾਈਸ ਤੇਗ, ਥੈਂਕ ਯੂ
2: ਸੁਣਾ ਪੁੱਤੂ, ਹੈਵ ਅ ਨਾਈਸ ਡੇ,
3: ਬਹੁਤ
1: ਵਧੀਆ ਬਈ, ਬਹੁਤ ਵਧੀਆ, ਕੀ ਕਰੀ ਜਾਂਦੇ ਹੋ?
2: ਮੈਨੂੰ ਪਤਾ ਐਂਬਰ ਕੰਬਲ ਲੈ ਕੇ ਬੈਠੀ ਹੈ ਨਾ ਸੋਫੇ ਤੇ, ਬਲੈਂਕਟ ਚ,
1: ਨਹੀਂ ਨਹੀਂ, ਸਾਨੂੰ ਤਾਂ ਸਾਡੇ ਸੀਸੀਟੀਵੀ ਤੋਂ ਦਿਸ ਰਿਹਾ ਕਿ ਤੁਸੀਂ ਲੱਤਾ ਹੋਇਆ
2: ਬਲੈਂਕਟ,
1: ਇਹ ਝੂਠ ਬੋਲ,
2: ਹੀਟਰ ਔਨ ਆ ਹਨਾ,
1: ਅਗਲਾ ਕਾਲਰ ਹੈ ਸਾਡੇ ਨਾਲ ਜੀ, ਸਾਡੇ ਨਾਲ ਜੁੜਨਗੇ ਅਰਨਵ,
2: ਅਰਨਵ ਸਤਿ ਸ੍ਰੀ ਅਕਾਲ, ਅਰਨਵ ਜੀ ਸਤਿ ਸ੍ਰੀ ਅਕਾਲ, ਸੋਹਣੇ ਪੁੱਤੂ ਕੀ ਹਾਲ ਚਾਲ?
1: ਸੈਟਰਡੇ ਛੁੱਟੀ ਇਕੱਠੀ ਹੋਵੇ ਮਜ਼ਾ ਆਵੇ, ਨਹੀਂ
2: ਨਹੀਂ ਏਦਾਂ ਨਾ ਬੋਲੋ, ਫਰਾਈਡੇ ਤਾਂ ਇੱਕ ਦਿਨ ਹੁੰਦਾ ਮੇਰੇ ਕੋਲ, ਐਕਸਾਈਟਿੰਗ
1: ਮੈਂ ਆਪਣਾ ਏਜੰਡਾ ਲਿਆਉਣਾ ਹਰ ਵਾਰੀ,
2: ਅੱਜ ਫਿਰ ਕੀ ਸੁਣਾਓਗੇ ਸੋਹਣਾ ਪੁੱਤੂ ਮੇਰਾ?
3: ਅੱਜ ਸੁਣਾਉਂਗੇ ਇੱਕ ਬੁਝਾਰਤ,
2: ਇਹ ਬੀਰਾ ਬੁੱਝੂਗਾ, ਮੈਂ ਨੀ
1: ਬੁੱਝਦੀ, ਤੁਹਾਡੇ ਤੋਂ ਉਮੀਦ ਸੀ, ਮੈਂ ਤਾਂ ਆਇਆ ਅੱਜ ਇਸ ਕਰਕੇ, ਮੈਂ ਕਿਹਾ ਚਲੋ ਅੱਜ ਜ਼ਲੀਲ ਨਹੀਂ ਹੋਊਂਗਾ, ਤੁਸੀਂ ਫੀਲ ਨਹੀਂ ਕੀਤਾ,
2: ਆਪਾਂ ਜਲਾਲਤ ਮੰਨਣੀ ਨਹੀਂ ਆ, ਕੋਈ ਕੁਛ ਵੀ ਕਰੀ ਚੱਲੇ,
1: ਇਹ ਠੀਕ ਹੈ, ਲਿਆਓ ਜੀ ਲਿਆਓ
2: ਜੀ,
3: ਸੌਖੀ ਆ, ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੀ ਨੀ ਮਿਲਦੀਆਂ,
2: ਦੋ ਭੈਣਾਂ ਨਾਲ ਨਾਲ ਰਹਿੰਦੀਆਂ ਪਰ ਕਦੇ ਨੀ ਮਿਲਦੀਆਂ,
1: ਮੋਮਬੱਤੀ,
2: ਹਾਂਜੀ, ਓ ਯਾਰ ਰਹਿਣ ਦੇ, ਮੇਰੀ ਇੱਕ ਭੈਣ ਹੁੰਦੀ ਸੀ, ਦੋ ਭੈਣਾਂ ਸੀਗੀਆਂ, ਲੜਦੀਆਂ ਰਹਿੰਦੀਆਂ ਸੀ ਸਾਰੀ ਦਿਹਾੜੀ, ਮੈਨੂੰ ਪਤਾ,
1: ਤੁਸੀਂ ਨੋਨੀ ਆਂਟੀ ਦੀ ਗੱਲ ਕਰਦੇ ਪਏ ਹੋ, ਤੁਹਾਨੂੰ ਕਿੱਦਾਂ ਪਤਾ?
3: ਹਾਂਜੀ
1: ਹਾਂ, ਨੋਨੀ ਆਂਟੀ, ਆਂਸਰ ਨੋਨੀ ਆਂਟੀ ਆ,
3: ਨਹੀਂ
1: ਫੇਰ ਸਰ ਆਂਸਰ,
2: ਯਾਰ ਮੈਂ ਚਸ਼ਮਾ ਲਾ ਕੇ ਦੇਖਾਂ ਮੇਰੀਆਂ ਅੱਖਾਂ ਸਹੀ ਨੀ ਹੈਗੀਆਂ,
1: ਦੁਬਾਰਾ ਬੋਲਿਓ,
2: ਮੈਂ ਚਸ਼ਮਾ ਲਾ ਕੇ ਦੇਖਾਂ ਮੇਰੀਆਂ ਅੱਖਾਂ ਨੀ ਸਹੀ ਹੈਗੀਆਂ,
1: ਮੈਨੂੰ ਲੱਗ ਰਿਹਾ ਇਹਦੇ ਅੰਦਰ ਹੀ ਜਵਾਬ ਹੈ,
2: ਅੱਖਾਂ,
3: ਹਾਂਜੀ,
1: ਕੀ ਬਾਤ ਹੈ, ਦਿਨ ਬਣ ਗਿਆ,
2: ਹਾਈ ਫਾਈ ਕ੍ਰਿਸ਼ਨਾ ਜੀ,
1: ਹਾਈ ਫਾਈ, ਹਾਈ ਫਾਈ, ਕੀ ਬਾਤ ਹੈ,
2: ਬਜਲੀ ਬਜਲੀ,
1: ਰਹਿੰਦੀ ਦੁਨੀਆ ਤੱਕ ਸਾਡਾ ਨਾਂ ਰਹੇਗਾ, ਸ਼ਰਲਕ ਹੋਮਸ ਤੋਂ ਬਾਅਦ ਅਸੀਂ ਹਾਂ,
2: ਅਸੀਂ ਹਾਂ ਬਸ,
1: ਬਸ ਕੰਟਰੈਕਟ ਆਇਆ ਖੜਾ ਹੈ ਜੀਬੀਓ ਵੱਲੋਂ, ਬਸ ਵੇਟ ਕਰੋ, ਹੈ ਥੈਂਕ ਯੂ ਅਰਨਵ, ਥੈਂਕ ਯੂ ਸੋ ਮਚ,
2: ਤੁਸੀਂ ਅਰਨਵ ਬਹੁਤ ਔਖੀਆਂ ਔਖੀਆਂ ਬੁਝਾਰਤਾਂ ਬੁੱਝਦੇ ਹੋ, ਅੱਜ ਤਾਂ ਵੀਰੇ ਨੇ ਤੁੱਕਾ ਲਾਤਾ ਗੱਲ ਵਾਲੀ ਜਾਣ ਕੀ, ਨਹੀਂ ਨਹੀਂ ਤਾਂ ਅਸੀਂ ਫੇਲ ਹੋ ਜਾਣਾ ਸੀਗਾ ਸਵੇਰੇ ਸਵੇਰੇ,
1: ਜਾਣਾ ਸੀ ਯਾਰ, ਓਕੇ
2: ਓਕੇ,
1: ਚਲੋ ਓਕੇ, ਆਲਰਾਈਟ, ਹੈਵ ਅ ਨਾਈਸ ਡੇ,
2: ਸ਼ੁਣੇ ਪੁੱਤੂ,
3: ਹੈਵ ਅ ਨਾਈਸ ਡੇ,
2: ਥੈਂਕ ਯੂ, ਥੈਂਕ ਯੂ,
3: ਬਾਏ
2: ਬਾਏ
1: ਬਾਏ ਬਾਏ ਜੀ, ਤੇ ਹੁਣ ਆਪਾਂ ਲਵਾਂਗੇ ਜੀ ਐਂਬਰ ਗੁਰਬਾਜ਼ ਹੋਰਾਂ ਨੂੰ ਕਾਲ, ਤੇ
2: ਐਂਬਰ ਗੁਰਬਾਜ਼,
1: हेलो
2: सत श्री अकाल जी।
3: सत
2: श्री अकाल कृष्णा अंकल जी, अनोनिया आंटी जी, सत श्री अकाल जी। की हाल चाल?
1: एनर्जी लो लग रही है थोड़ी सवेरे सवेरे, की चक्कर की है?
2: ब्रेकफास्ट नहीं किया होना ना?
3: फुल
2: एनर्जी,
1: फुल एनर्जी। ओके
2: ओके चलो फिर सन दिखाओ, सुनाओ अपनी एनर्जी।
3: बोली
1: ले आओ जी, ले आओ बोली ले आओ।
3: भाई बैसी खत्म गया सी कतन ले आंदा पतासा मित्रन मार गया नीचे रास्ता,
1: मित्रन मार गया तेरा हासा, मित्रन मार गया
2: बल बल बल बल
1: बल। ए मित्रन मारा नहीं हासा तुसे सुट्टया ही है हासा। जा चक ले जा हासा, मार गया मेनू, मेनू होर भी काम ने दिन दे अंदर, हुण एही करदा रहा हैं इदा ही है ना।
2: सो स्वीट मेरा छोटा पुत्तू, इट्स वेरी नाइस,
1: वेरी नाइस। हुण अगला कौन कॉलर है जी, अगला कौन है जी?
2: नहीं हल तो
3: एम्बर
1: जी करो, एम्बर ना गल करो।
3: सत्यकाल दुनिया आंटी जी,
1: थोड़ा लागे करके फोन पुत्र गल करो।
2: ए नाम पसंद है, शी सेड।
1: हां
2: ते एम्बर आज की सुनाओगे सोने पुत्तू?
3: बोली
2: ओके।
3: एक चिट्टा पोन एक हरा पोन, मेरा नानू दा जवाई बड़ा सोना,
2: मेरे नानू दा जवाई नी बड़ा सोना। बले बले बले बले बले बले।
1: ओ वेरी गुड,
2: क्या बात है जी,
1: नानू दा जवाई जिंदाबाद।
2: जिंदाबाद
1: जिंदाबाद है।
2: यस
1: वेरी गुड।
2: आगे आगे थोड़े थोड़े टाइम तक पर लावांगे साडी एम्बर दे डैड दा जवाई जिंदाबाद।
1: हां भाई क्या बात, कितना ही आगे लगे।
2: गॉड ब्लेस यू एम्बर पुतू,
1: वेरी नाइस।
3: टैग
2: दा गल कर लो। ओके ओ वाह, ताज वीरा भी आ जाया या? हेलो ताज। सत श्री अकाल सोने पुत्तू, की हाल चाल?
4: मैं ठीक हां, चढ़दा की हाल आ?
2: मैं बहुत बढ़िया, वाज मिसिंग यू लास्ट वीक।
4: हां हां जी, तुसी छुट्टा सी?
1: ओहो ये भी चलो जरूरी है भाई,
2: चलो
1: ये काम भी जरूरी है, इट्स फाइन।
2: बट आई एम सो प्राउड ऑफ यू कि तुसी आज आए हो।
1: आज उठे हो हैं?
2: हाँ, बिना बिना बिना कहे तो आराम नाल आ गए, नहीं तो कहने ने भज गया भज गया भज गया, सानू इन्ने ही सुनन नु मिलता हुंदा भी ताज भज गया भज गया भज गया।
1: क्या बात है, क्या बात है।
2: आई एम सो प्राउड ऑफ यू ताज पुतू। आज फिर की सुनाओगे सुने?
4: चुटकुला।
2: ओके थैंक यू, कोई बुजारत नहीं सुनाई।
1: बचाओ गया अपना। रुको मैं अपनी फनी बोन जगा लें, ले आओ जी।
4: पत्नी कहंदी बेबी करवा चौथ तो अलावा ऐसा केरा वर्त हुंदा जिसनु रख के पट्टी दा उमार लम्मी हुंदी है। पति कहंदा मौन वर्त।
1: पत्नी बेहोश। वाह भाई वाह,
2: वेरी नाइस ताजवीर जी,
1: ताजवीर जी
2: बहुत सोना
1: ही लाता यार।
2: एग्जैक्टली
1: ये पर मनावे कौन है, केड़ा एजेंडा पास करे मौन वर्त वाला, तुसी दसो हैं?
2: दसो कौन गल्लां करदा जिन्हां दा हले पूरी तरह दे सिलेबस ही नहीं कवर होया।
1: हाँ ये गल सही है थोड़ी, वैसे है ना, मैनू हजे वाले जोक्स ते हामी नहीं भरनी चाहिए।
2: yes,
1: तुसी मैनू इशारा करते रहो।
2: ठीक है,
1: है ना, ठीक है। थैंक यू, थैंक यू सो मच। आपा साइड मिशन भी करने होंगे लिसनर्स, ठीक है, समझा करो। ਇੰਨਾ ਹੀ ਥੋੜਾ ਬੈਠੇ ਰਹਿਣਾ। ਥੈਂਕ ਯੂ ਤਾਜ, ਥੈਂਕ ਯੂ ਸੋ ਮਚ,
4: ਥੈਂਕ ਯੂ, ਬਾਏ।
1: ਮੈਨੂੰ
2: ਫਰਾਕ ਨੀ ਮਿਲਦੀ,
1: ਕੀ ਚੱਕਰ ਹੈ?
2: ਮੈਨੂੰ ਫਰਾਕ ਹੀ ਨਹੀਂ ਦਿੰਦੀ ਅਸੀਸ।
1: ਅੱਛਾ, ਮਾੜੀ ਗੱਲ ਹੈ ਯਾਰ, ਕੀ ਚੱਕਰ ਕੀ ਹੈ? ਓਹ ਨਾ ਨਾ ਨਾ, ਡੋਨਟ ਕਰ। ਹਾਂ,
3: ਉਹਨਾਂ ਦੇ ਫਿੱਟ ਨਹੀਂ ਆਉ,
2: ਫਿੱਟ ਆ ਜੂਗੀ।
1: ਹਾਏ, ਇਦਾਂ ਕਿਉਂ ਕਹੀ ਜਾਂਦੇ?
2: ਮੈਂ ਚੋਤੀ ਦੀ ਤਾਂ ਆ ਜੀ। ਹਾਂ
1: ਹਾਂ,
3: ਨਹੀਂ
1: ਨਹੀਂ ਆ ਜੂਗੀ। ਤੁਸੀਂ ਇਦਾਂ ਕਰੋ, ਤੁਸੀਂ ਇਹਨਾਂ ਨਾਲ ਨਾ ਸ਼ਾਪਿੰਗ ਜਾਓ, ਇਹਨਾਂ ਨੂੰ ਲੈ ਕੇ ਦਿਓ
3: ਬਈ। ਨਹੀਂ ਨਹੀਂ, ਛੋਟੇ ਆ।
2: ਮੈਂ ਐਂਬਰ ਦੀ ਫਰਾਕ ਲੈਣੀ ਆ, ਉਹਦੀ ਫੇਵਰਿਟ ਪਰਪਲ ਵਾਲੀ।
1: ਅੱਛਾ, ਅਸੀਸ ਕਿਸ ਤਰ੍ਹਾਂ ਕਰੀਏ ਹੱਲ ਯਾਰ ਇਸ ਚੀਜ਼ ਦਾ? ਮੈਨੂੰ ਇਹ ਨਹੀਂ ਸਮਝ ਆਉਂਦਾ ਪਿਆ ਕਿ ਇਹ ਵਾਲੀ ਜਿਹੜੀ ਹੱਲ ਹੈ ਇਸ ਚੀਜ਼ ਦਾ, ਇਹ ਹੋਊਗਾ ਕਿੱਦਾਂ
2: ਜੀ? ਅਸੀਸ
3: ਹੁਣ ਤਾਂ ਬਾਲੀ ਛੋਟੀ ਹੋ ਗਈ, ਹੁਣ ਤਾਂ ਪੈਂਦੀ ਹੀ ਨਹੀਂ।
2: ਹਾਏ,
1: ਤੁਸੀਂ ਇਸ ਤਰ੍ਹਾਂ ਕਰੋ ਨਾ, ਤੁਸੀਂ ਤਸਵੀਰ ਖਿੱਚ ਲਓ ਫਰੋਕ ਦੀ ਤੇ ਸੇਮ ਬਣਵਾ ਲਿਓ ਨੋਨੀਆ ਜੀ, ਮੈਂ ਤਾਂ ਇਹ ਕਹਿੰਦਾ।
2: ਨਾ ਨਾ ਨਾ,
1: ਨਹੀਂ ਸੇਮ ਹੀ ਚਾਹੀਦੀ ਆ,
2: ਸੇਮ ਹੀ ਲੈਣੀ ਆ। ਆਈ ਵਾਂਟ ਇਟ, ਵਾਂਟ ਇਟ, ਵਾਂਟ ਇਟ। ਚਲੋ ਫਿਰ ਅੱਜ ਸੀਸ ਕੀ ਲੈ ਕੇ ਆਈਏ ਬਿਨਾਂ ਫਰਾਕ ਤੋਂ ਸਾਡੇ ਲਈ?
3: ਬਜਾਰ
1: ਉਹ ਲੈ, ਇੱਕ ਤਾਂ ਫਰੋਕ ਨਹੀਂ ਮਿਲੀ, ਉੱਪਰੋਂ ਫੇਰ ਹੈ ਪੰਜਾਬੀ ਪਾਤਾ ਹੈ। ਤੁਸੀਂ ਫਰੋਕ ਦੀ ਗੱਲ ਨਾ ਹੀ ਕਰਦੇ, ਮੈਨੂੰ ਲੱਗਦਾ ਬੋਲੀ ਸੁਣਾ ਦੇਣੀ ਸੀ ਉਹਨੇ।
3: ਜਿਹਦੇ ਵਿੱਚ ਅਸੀਂ ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ।
1: ਬਹੁਤ ਸਾਰੀ ਚੀਜ਼ਾਂ ਪਾਉਂਦੇ ਤੇ ਉੱਤੇ ਵੀ ਚੀਜ਼ਾਂ ਰੱਖਦੇ,
3: ਲਾਈਕ ਉਹਦੇ ਵਿੱਚ ਡਰਾ ਹੁੰਦੇ
2: ਕਿਹੜੀ ਚੀਜ਼ ਆ ਜਿਹਦੇ ਚ ਚੀਜ਼ਾਂ ਪਾਉਂਦੇ ਆ ਫਿਰ ਉਹਦੇ ਉੱਤੇ ਵੀ ਚੀਜ਼ਾਂ ਰੱਖਦੇ ਆ? ਸ਼ਰਲਕ ਹੋਮਸ,
1: ਇਹ ਮਤਲਬ ਮੈਂ
2: ਕਰਮਚੰਦ ਜਸੂਸ।
1: ਵਿਆਹ ਤੋਂ ਪਹਿਲਾਂ ਮੇਰਾ ਬੈਡਰੂਮ ਦਾ ਇਹ ਹਾਲਾਤ ਸੀ ਕਿ ਮੈਂ ਆਈ ਵੁੱਡ ਨਾਟ ਸੇ ਦੈਟ, ਪਰ ਦੇਖੋ ਨਹੀਂ ਫੇਰ ਕੀ ਹੋ ਸਕਦਾ ਬਈ? ਚੀਜ਼ ਤੋਂ ਤੇ ਚੀਜ਼, ਅਲਮਾਰੀ ਹੋ ਸਕਦੀ ਹੈ, ਹੋਰ ਕੀ ਹੋ ਸਕਦਾ?
2: ਆ ਯੈਸ,
1: ਅਲਮਾਰੀ, ਅਲਮੀਰਾ,
3: ਯੈਸ।
1: ਵਾਹ,
2: ਛੁੱਟੀ ਮਾਰੋ, ਅੱਜ ਕੱਲ ਦੇ ਨਿਆਣਿਆਂ ਨੂੰ ਪਤਾ ਨੀ ਆ ਆਪਾਂ ਨੂੰ ਕਰਮਚੰਦ ਜਸੂਸ ਤੇ ਕਿੱਟੀ ਰੱਖਦੇ ਆ।
1: ਸਹੀ ਗੱਲ ਆ, ਸਹੀ ਗੱਲ ਆ, ਪੰਕਜ ਕਪੂਰ ਕਰਦਾ ਗਾਜਰਾਂ ਖਾਏਗਾ, ਸਾਨੂੰ ਵੀ ਮੌਕਾ ਮਿਲੇ। ਹਾਂ, ਸੁਣਾਣੀ ਆ
3: ਬੋਲੀ
1: ਵੀ
3: ਸੁਣਾਓ। ਕਠੀਆ ਹੋ ਗਈ ਦੇ ਵਿੱਚ ਆਇਆ, ਕਠੀਆ ਹੋ ਗਈ ਤੇ ਵਿੱਚ ਆਇਆ, ਇੱਕੋ ਜਿਹਾ ਮਟਿਆਰਾ ਆਵੇ ਭਤ ਭਾਦੇ ਆ ਪੌਣ ਬੋਲਿਆ,
1: ਬੱਲੇ ਬੱਲੇ ਬੱਲੇ ਬੱਲੇ ਬੱਲੇ
3: ਭਤ ਭਾਦੇ ਆ ਪੌਣ ਬੋਲਿਆ, ਹੁਸਨ ਦੀ ਸਰਕਾਰਾ ਖੁੱਲ ਕੇ ਨੱਚ ਲੈਣੀ, ਪੰਜ
2: ਪਤਾਸੇ 12 ਕੇ ਨੱਚ ਲੈਣੀ, ਪੰਜ ਪਤਾਸੇ 12 ਨੱਚ ਲੈਣੀ, ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਪਤਾਸੇ ਖਾ ਲੈ ਖਾਰੇ ਖਾ, ਸਾਡੇ ਨਾਲ ਰਹੋਗੇ
2: ਤੇ
1: ਪਤਾਸੇ ਖਾਓਗੇ ਹੈਂ
3: ਨਾਰੇ
1: ਨਾਰੇ ਨਾਰੇ। ਅੱਛਾ ਰਹਿਮਾਨ ਸਾਹਿਬ, ਸੋਰੀ ਦੁਬਾਰਾ ਕਰ ਦਿੰਦੇ। ਵਾਹ ਵਾਹ, ਵੈਰੀ ਗੁੱਡ, ਥੈਂਕ ਯੂ ਵੀ, ਥੈਂਕ ਯੂ ਕੁੜੀਏ,
2: ਥੈਂਕ ਯੂ ਵੈਰੀ ਮਚ ਛੋਣੇ ਪੁੱਤੂ।
3: ਟ੍ਰਿਕ ਕਰਤਾ,
1: ਬਸ ਤੁਸੀਂ ਇਹੀ ਕਰਿਆ ਕਰੋ। ਰਣਜੋਤ ਅੰਕਲ ਜੀ ਕਿੰਗ ਦਾ ਪਤਾ ਲੈਣ ਗਏ ਇੰਗਲੈਂਡ, ਹੀ ਇਜ਼ ਨਾਟ ਵੈਲ, ਤੇ ਉਹਨੇ ਫੋਨ ਕਿਹਾ ਕਿ ਵੀਰਾ ਮੈਨੂੰ ਮਿਲ ਕੇ ਚਲ ਜਾ, ਪਤਾ ਨੀ ਹਨਾ
2: ਯਾਰ, ਮੈਨੂੰ ਦੱਸਿਆ ਨੀ ਹੈਗਾ, ਮੈਂ ਜਹਾਜ਼ ਤੇ ਰੱਸੀ ਪਾ ਕੇ ਖਿੱਚ ਲੈਣਾ ਸੀ, ਲੋਕਾਂ ਨੇ ਹਾਲ ਚਾਲ ਪੁੱਛੀ ਤਾਂ
1: ਉਹ ਬਾਈ ਰੋਡ ਗਏ ਆ, ਰੋਡ ਗਏ ਆ ਬਾਈ,
2: ਮੈਂ ਗੱਡੀ ਦਾ ਟਾਇਰ ਪੈਂਚਰ ਕਰ ਦੇਣਾ ਸੀ। ਥੈਂਕ ਯੂ,
1: ਹੈ ਨਹੀਂ ਰੈਸਟ ਨਹੀਂ ਕਰ ਰਹੇ ਸੱਚੀ ਕਿੰਗ ਨੂੰ ਮਿਲਣ ਗਏ ਆ ਬਈ ਤੁਸੀਂ ਮੰਨਦੇ ਨੀ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਉਹਨਾਂ ਬੈਸਟ ਫਰੈਂਡ ਨਾ
2: ਉਹਨਾਂ ਨੇ ਨਾ ਆਪਣੇ ਦਿਲ ਦਾ ਰਾਹ ਖੋਲਣਾ ਹੈ ਕਿੰਗ ਦੇ ਫਿਰ ਇਧਰੋਂ ਚਲੇ ਜਾਣਾ ਹੈ
1: ਵਾਹ
2: ਕੱਚੇ ਕੱਚੇ
1: ਕੱਚੇ ਕੱਚੇ ਰਾਹੀ ਹੈ ਠੀਕ ਹੋ ਗਿਆ
3: ਸਾਰੇ
1: ਚੱਲਾਂਗੇ ਸਾਰੇ ਤਾਂ ਸੱਦੇ ਤਾਂ ਹੀ ਹੈ ਕ੍ਰਿਸ਼ਨਾ
2: ਜੀ ਆਹ ਦਿਨ ਆ ਗਏ
1: ਮੈਂ ਇੱਥੇ ਸਪੈਸ਼ਲੀ ਆਉਂਦਾ ਕਿ ਚਲੋ ਮਾੜੀ ਮੋਟੀ ਵੈਸੇ ਸਮਾਜ ਚ ਮਿਲਦੇ ਨੀ ਇੱਜ਼ਤ ਇੱਥੇ ਮਿਲ ਜਾਏਗੀ ਇੱਥੇ ਹਾਲ ਆ
2: ਆਪਾਂ ਵੱਡੇ ਕਦੋਂ ਹੋਵਾਂਗੇ
1: ਬਰਾਬਰ ਦਾ ਕਿਉਂਕਿ ਉਹ ਵੀ ਨੀ ਮੰਨੇ ਕਿ ਭਾਜੀ ਗਏ ਆ ਕਿੰਗ ਕੋ ਠੀਕ ਹੈ ਨਾ ਇਹ ਭਾਜੀ ਸਾਡੇ ਤੱਕ ਨੀ ਗਈ ਆ ਇਹ ਸਾਰਿਆਂ ਤੱਕ ਗਈ ਆ ਅਗਲੀ ਵੀ ਤਾਂ ਮੰਨੇ ਸਹੀ ਕਿ ਨਹੀਂ
2: ਸਹੀ ਗੱਲ
1: ਚਲੋ ਕੋਈ ਨੀ ਬਈ ਕੋਈ ਨੀ ਚਲੋ ਹੁਣ ਆਪਾਂ ਇਸੇ ਕਰਦੇ ਹਾਂ ਆਪਾਂ ਥੋੜਾ ਮੂਡ ਜਿਹਾ ਕਰਦੇ ਹਾਂ ਚੇਂਜ ਤੇ ਗੱਲ ਕਰਦੇ ਹਾਂ ਤਵਨੀਤ ਐਂਡ ਸਿਬਲਿੰਗਸ ਨਾਲ
2: ਓਕੇ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਸੈਂਟਾ ਵੀ ਜੀ ਤੇ ਨੋਨੀ ਆਂਟੀ
1: ਓਹੋ ਜੀ ਕਿਵੇਂ ਹੋ ਓ ਯਾਰ ਅੱਜ ਤਾਂ ਮੈਂ ਆਪਣੀ ਲਾਫ ਕਰਨੀ ਭੁੱਲ ਗਿਆ
2: ਓਹੋ
1: ਓਹੋ ਚਲੋ ਕੋਈ ਨਹੀਂ
2: ਵੀਰੇ ਦਿਸ ਇਜ਼ ਨਾਟ ਰਾਈਟ ਓ ਯੈਸ ਯੈਸ ਸੈਂਟਾ ਇਜ਼ ਹੇਅਰ
1: ਹਾਊ ਆਰ ਯੂ ਬਈ
3: ਅੱਛਾ
1: ਮੰਨ ਗਏ ਨਾ ਫਿਰ ਤੁਸੀਂ ਅਮਰੂਦ ਦੇ ਵਿਆਹ ਲਈ ਮੰਨ ਗਏ
3: ਅਮਰੂਦ
1: ਮੇਰੀ ਮਿਲਣੀ ਕਰਾਇਓ ਪਹਿਲਾਂ ਉਹ ਕਹਿੰਦਾ ਮੇਰੀ ਤੋਰੀ ਨਾਲ ਮਿਲਣੀ ਕਰਾਇਓ ਨਾ ਕਰਾਈਏ ਫਿਰ
3: ਸਟੈਚੂ
1: ਨਾ ਉਹ ਕੁੜੀਏ ਪਹਿਲੇ ਪਹਿਲੇ ਵਾਲਾ ਵਿਆਹ ਆਪਾਂ ਨੇ ਵੇੜ ਦਈਏ ਤੁਸੀਂ ਦੂਸਰਾ ਨਾ ਹਜੇ ਰੱਖੋ ਹਨਾ ਹੁਣ ਡਨ ਹੋ ਗਿਆ ਨਾ ਅਮਰੂਦ ਦਾ ਵਿਆਹ ਭਿੰਡੀ ਨਾਲ ਤੁਸੀਂ ਮੰਨ ਗਏ ਹੋ ਕਰੇਲਾ ਆਊਟ ਆਫ ਪਿਕਚਰ ਹੈ
2: ਅਮਰੂਦ
3: ਸ਼ਦਾ ਹੈਗਾ
1: ਅਮਰੂਦ ਵਸਣਾ ਚਾਹੀਦਾ ਦੇਖੋ ਅਗਲੇ ਦੀ ਨੌਕਰੀ ਲੱਗ ਗਈ ਵਧੀਆ ਠੀਕ ਹੈ ਨਾ ਤੇ ਫਰੂਟ ਦਾ ਟੋਕਰਾ ਬਣਾ ਕੇ ਬੈਠਾ ਪਿਆ ਉਹ ਕਿ ਮੈਨੂੰ ਬੁਲਾਓ ਤੇ ਮੈਨੂੰ ਵਿਹਲਾ ਕਰੋ ਤੇ
2: ਅੱਜ ਕੱਲ ਵੈਸੇ ਵੀ ਹੈ ਨਾ ਕਿ ਅਮਰੂਦ ਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ
1: ਹੈ ਲੋ ਦੇਖੋ
2: ਫੇਮਸ
1: ਵੀ ਦੇਖੋ
3: ਨੌਕਰੀ ਮੈਨੂੰ ਵੀ ਡੋਨਟ ਲਾਈਕ
1: ਚੇਂਜ ਕਰਾ ਦਿਓ ਕੋਈ ਗੱਲ ਨੀ ਆਪਾਂ ਚੇਂਜ ਕਰਾ
3: ਦਾਂਗੇ
1: ਹਾਂ ਹਾਂ ਤੁਸੀਂ ਦੱਸ ਦੋ ਕਿੱਦਾਂ ਦੇ ਕੰਮ ਤੇ ਆਪਾਂ ਪਾਈਏ ਮੈਂ ਹੁਣੇ ਇੱਥੇ ਜੌਬ ਪੋਸਟ ਕਰ ਦਿੰਦਾ ਇੰਡੀਡ ਤੇ ਉਹਦੇ ਵਾਸਤੇ ਹੋਰ ਦੱਸੋ
3: ਜਾਦੂ ਮੈਜਿਕ
1: ਮੈਜੀਸ਼ੀਅਨ ਬਣਾਣਾ ਅਮਰੂਦ ਅੱਛਾ ਚਲੋ ਠੀਕ ਹੈ ਬਾਈ ਉਹ ਵੈਸੇ ਮਜੀਸ਼ੀਅਨ ਹੈ ਜਿਹੜਾ ਭਿੰਡੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਜਾਦੂਗਰ ਹੀ ਹੋਣਾ ਬਈ
2: ਇਹ ਹੌਸਲਾ
1: ਵੀ ਕੋਈ ਦੇਖੋ ਉਸਦੀ ਨਿਆਮਤ ਹੈ ਕੋਈ ਕੋਈ ਰਜ਼ਾ ਕੋਈ ਕੁਦਰਤ ਦਾ ਨਿਜ਼ਾਮ ਹੈ ਬੱਚੇ ਹੈ
2: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
1: ਕੀ ਸੁਣਾਓਗੇ ਸਾਨੂੰ ਅੱਜ ਫਿਰ
3: ਇੱਕ ਬੋਲੀ
2: ਵੈਰੀ ਨਾਈਸ
3: ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਢਿਲਾਤੇ ਖੁੰਜੇ ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਢਿਲਾਤੇ ਖੁੰਜ ਨੀ ਪੂਆ ਪੂਆ ਪੂਆ ਰੂਸੀ ਫਿਰੇ ਕੇ ਦਿਖਾਣੇ ਮੈਂ ਮਰੁੰਡੇ ਪੂਆ ਰੂਸੀ ਫਿਰੇ
1: ਕਹਿਣੇ ਮੈਂ ਮਰੁੰਡੇ
2: ਮਰੁੰਡੇ
3: ਰੂਸੀ ਫਿਰੇ
2: ਖਾਣੇ ਮੈਂ ਮਰੁੰਡੇ ਬੱਲੇ
1: ਬੱਲੇ ਬੱਲੇ ਬੱਲੇ ਮਰੁੰਡਾ ਜਿੰਦਾ ਵਾ
3: ਮੇਰਾ ਜਿੰਦਾ ਬਾਦ ਨਹੀਂ
1: ਹੈਗਾ ਨਹੀਂ
3: ਉਹ ਵੀਰ ਜੀ ਦਾ ਹੈਗਾ
1: ਅੱਛਾ ਵੀਰ ਜੀ ਲਾਈਕ ਕਰਦੇ ਮਰੁੰਡੇ
3: ਹਾਂਜੀ
1: ਓਕੇ ਤੁਸੀਂ ਨਹੀਂ ਕਰਦੇ ਲਾਈਕ ਹੈ
2: ਮੈਨੂੰ ਵੀ ਪਿਛਲੇ ਹਫਤੇ ਮਰੁੰਡਾ ਮਿਲਿਆ ਸੀ ਹੁਣ ਮੈਨੂੰ ਲੱਗਦਾ ਮੈਂ ਭੂਆ ਵਾਲੇ ਸਟੇਟਸ 'ਚ ਆ ਗਈ ਹਾਂ
1: ਪੁਆਇੰਟ ਇਹ ਯਾਰ ਭੂਆ ਰੁਸਾਨੀ ਕਿ ਉਹ ਮਰੁੰਡੇ ਮਗਰ ਲਿਆ ਲਓ ਬੋਲੀਆਂ ਗੱਲ ਨਹੀਂ ਸੀ
2: ਮਰੁੰਡੇ ਚਾਹੀਦੇ
1: ਇੰਨੀ ਲੋ ਮੇਨਟੇਨੈਂਸ ਭੂਆ ਮਰੁੰਡੇ ਨਾਲ ਹੀ ਕਹਿੰਦੇ ਓਕੇ ਕੰਮ ਹੈ
2: ਭੂਆ ਸਭ ਤੋਂ ਜਿਆਦਾ ਪਿਆਰ ਕਰਦੀ ਹੁੰਦੀ ਹੈ ਭਤੀਜੇ ਭਤੀਜਿਆਂ ਨੂੰ ਯੂ ਨੋ ਦੈਟ ਮੈਨੂੰ ਨਹੀਂ ਪਿਆਰ ਕਰਦੇ ਫਿਰ ਬਹੁਤ ਸਾਰੇ ਜਾਣੇ ਨਹੀਂ ਪਿਆਰ ਕਰਨਗੇ ਸੋ ਆਲਵੇਸ ਟੈਲ ਸਾਰੇ ਜਾਣੇ ਮੈਨੂੰ ਬਹੁਤ ਪਿਆਰ ਕਰਦੇ ਆ ਓਕੇ ਗੁੱਡ ਬੱਚਾ
1: ਹੁਣ ਗੱਲ ਕੌਣ ਕਰੇਗਾ ਅਗਲਾ ਕੌਣ ਕਰੇਗਾ ਵੀਰਾ ਕਰੂਗਾ
3: ਮਾਸਟਰ ਜੀ
1: ਕਰੂਗਾ
2: ਮਾਸਟਰ ਜੀ ਸਾਡੀ ਕਲਾਸ ਨਾ ਲਾ ਦੇ
3: ਅੰਕਲ ਜੀ ਤੇ ਆਂਟੀ ਜੀ
2: ਸਤਿ ਸ਼੍ਰੀ ਅਕਾਲ ਮਾਸਟਰ ਜੀ ਅਸੀਂ ਲੇਟ ਹੋ ਗਏ ਥੋੜੇ ਜੇ ਸੌਰੀ
1: ਨਹੀਂ
2: ਡੰਡਾ ਨਾ ਮਾਰਿਓ
1: ਹਾਈ
3: ਨਹੀਂ
2: ਓਕੇ
1: ਆਲ ਗੁੱਡ
2: ਥੈਂਕ ਯੂ ਮਾਸਟਰ ਜੀ
1: ਸ਼ੁਕਰ ਹੈ ਥੈਂਕ ਯੂ ਹੋਰ ਸੁਣਾਓ ਬਈ ਕਿਵੇਂ ਹੋ ਮਾਸਟਰ
2: ਜੀ ਕੀ ਸੁਣਾਓਗੇ ਫਿਰ ਅੱਜ ਤੁਸੀਂ
3: ਇੱਕ ਬੋਲੀ
2: ਓਕੇ
1: ਲਓ ਜੀ ਮਾਸਟਰ ਜੀ
3: ਟ੍ਰੈਫਿਕ
2: ਸੌਰੀ
3: ਇਨਵੈਸਟੀਗੇਟ ਬੋ ਬਿਜ਼ੀ
1: ਇਹ ਕਿਹੜੀ ਬੋਲੀ ਹੈ ਬਈ ਇਹ ਫ੍ਰੈਂਚ ਆ ਗਈ ਮੈਨੂੰ ਲੱਗਦਾ ਵਿੱਚ ਕਿਤੇ
2: ਇਹ ਫ੍ਰੈਂਚ ਬੋਲੀ ਹੈ
3: ਬੋਲੀ ਹੈ ਉਹ ਇਹ ਬੋਲੀ ਦੀ ਹੈ
1: ਅੱਛਾ ਫੇਰ ਕੀ ਹੈ
2: ਬੁਝਾਰਤ
3: ਟ੍ਰੈਫਿਕ
1: ਅੱਛਾ ਟ੍ਰੈਫਿਕ ਓਏ ਯਾਰ ਟ੍ਰੈਫਿਕ ਟ੍ਰੈਫਿਕ ਹੀ ਠੀਕ ਕਰਨ ਲਈ ਗਏ ਹੋਏ ਅੱਜ ਰੰਜੋਰ ਅੰਕਲ ਕਹਿੰਦੇ ਮਸਲਾ ਬੜਾ ਰਹਿੰਦਾ ਰੋਜ਼ ਦਾ ਹੀ ਪੰਗਾ
2: ਸਟੂਡੀਓ
1: ਤੁਸੀਂ ਘਰੇ ਕਰਦੇ ਹੋ ਲੋਕਾਂ ਨੂੰ ਮੱਥਾ ਮਾਰਨ ਦੋ ਯੂ ਲਾਈਕ ਟ੍ਰੈਫਿਕ ਅਪਡੇਟਸ ਹੈ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਮੁੱਲ ਤਰਦਾ ਹੈ ਦੇਖੋ ਟ੍ਰੈਫਿਕ ਅਪਡੇਟ ਦਾ
2: ਚਲੋ ਅੰਕਲ ਨੂੰ ਦੱਸਾਂਗੇ ਅੰਕਲ ਜਿਹੜੀ ਖਬਰਾਂ ਸੁਣਾਉਂਦੇ ਨੇ ਕਿਸੇ ਨੂੰ ਤਾਂ ਵਧੀਆ ਲੱਗਦੀਆਂ ਨੇ
1: ਹਾਂ ਹਾਂ ਬਾਕੀ ਮੈਂ ਤੁਹਾਨੂੰ ਦੱਸਦਾ ਮੁਨਾਸ਼ ਹਾਈਵੇ ਤੇ ਨਾ ਇਸ ਵਕਤ ਟ੍ਰੈਫਿਕ ਬਹੁਤ ਹੈ ਤੁਸੀਂ ਹੁਣੇ ਉੱਠਣਾ ਨਹੀਂ ਬਿਲਕੁਲ ਵੀ ਉਧਰਲੇ ਪਾਸੇ ਜਾਣਾ ਨਹੀਂ ਡਨ ਹੋ ਗਿਆ
2: ਉਧਰ ਮੂਵ ਵੀ ਨਹੀਂ ਕਰਨਾ
1: ਹਾਂ ਮੈਂ ਅੱਜ ਸਪੈਸੀਫਿਕਲੀ ਇੱਕ ਨਾ ਜੇਬ ਚ ਲੁਕੋ ਕੇ ਰੱਖੀ ਸੀ ਟ੍ਰੈਫਿਕ ਅਪਡੇਟ ਸਿਰਫ ਤੁਹਾਡੇ ਵਾਸਤੇ ਮੈਂ ਕਿਹਾ ਬੰਦਾ ਸ਼ਕੀਨ ਹੈ ਇਹਨੂੰ ਜ਼ਰੂਰ ਦੇਣੀ ਹੈ
2: ਨੋ ਵੰਡਰ
1: ਹੁਣ ਦੱਸੋ ਹੁਣ ਤੁਸੀਂ ਸਾਨੂੰ ਇਹਨੇ ਰਿਟਰਨ ਕੀ ਸੁਣਾਓਗੇ
3: ਗੱਡੀ ਚਲਾਦੀ ਇਹ ਪਾਕੜੀ
1: ਹੂੰ
3: ਗੱਡੀ ਦੀ ਲਾਈਟਾਂ ਨਹੀਂ ਚਲਦੀ ਦੀ ਇਹ ਪਾਕੜੀ
1: ਅੱਛਾ ਗੱਡੀ ਦੀਆਂ ਲਾਈਟਾਂ ਨਹੀਂ ਚੱਲਦੀਆਂ ਜਦੋਂ ਪਾਰਕ ਕੀਤੀ ਹੋਵੇ ਉਹ ਤਾਂ ਬਿਲਕੁਲ ਸਹੀ ਹੈ ਤਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਉਹ ਤੇ
2: ਮੈਨੂੰ ਗੱਡੀ ਦੇ ਲਾ ਕੇ ਜਾ ਕੇ ਦੋ ਡੰਡੇ ਲਾਵਾਂ
1: ਇਧਰੋਂ ਨੂਨੀ ਆਂਟੀ ਆ ਜਾਇਆ ਕਰਨ ਤੁਸੀਂ ਪਹਿਲੇ ਡੇਢ ਘੰਟਾ ਆਹੀ ਗੱਲ ਕਰਨੀ ਹੈ ਡਨ ਹੋ ਗਿਆ ਹਾਂ ਬਸ ਮੰਮਾ ਨੂੰ ਕਹਿ ਦਿਓ ਕਿ ਹੁਣ ਤੋਂ ਨਾ ਮੈਂ 5 o'clock ਰੈਡੀ ਹੋਇਆ ਕਰਨਾ ਸਵੇਰੇ ਉੱਠ ਕੇ ਮੈਂ ਟ੍ਰੈਫਿਕ ਅਪਡੇਟ ਕਰਨੀਆਂ ਹੁੰਦੀਆਂ ਨਾਲ ਡਨ ਹੋ ਗਿਆ ਚਲੋ ਚਲੋ ਹੁਣ ਸੁਣਾਉਂਗੇ ਕੀ ਇਹ ਦੱਸੋ
3: ਇੱਕ ਬੋਲੀ
2: ਓਕੇ
3: ਬਾਲੀ ਬੱਸੀ ਖੱਟਣ ਕੈਸੀ ਖੱਟੇ ਰਹਿੰਦਾ ਫੀਟਾ ਮੇਰਾ ਨਿੱਕਾ ਜਾ
1: ਸਰਦਾਰ ਜੀ ਜਿੰਦਾਬਾਦ ਵੈਰੀ ਗੁੱਡ ਸਰਦਾਰ ਜੀ ਜਿੰਦਾਬਾਦ ਰੇਡੀਓ ਹਾਂਜੀ ਵੀ ਜਿੰਦਾਬਾਦ ਵੈਰੀ ਗੁੱਡ ਬਈ ਮੇਰੇ ਨਿੱਕੇ ਸਨੀ ਦਿਓਲ
3: ਜਾਣ
1: ਦੋ ਬੇਟਾ ਦੇਖੋ ਨੇਚਰ ਕੋਲ ਕੁਦਰਤ ਦਾ ਨਿਜ਼ਾਮ ਆਪਾਂ ਇਹਦੇ ਚ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ
3: ਮੇਰੀ ਮੰਮੀ ਨਾਲ ਗੱਲ ਕਰ ਲੋ
1: ਕਰਾਓ ਜੀ ਕਰਾਓ
3: ਸਤਿ
2: ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ ਨੇ
1: ਕਿਵੇਂ ਹੋ ਦੀਦੀ ਜੀ
2: ਬੱਚੇ ਠੀਕ ਠਾਕ ਨੇ ਤੁਹਾਡੇ ਬੱਚੇ ਕਿੱਦਾਂ ਨੇ ਭੈਣ ਜੀ ਹਾਲ ਠੀਕ ਹੈ ਭੈਣ ਜੀ ਤੁਸੀਂ ਰੋਟੀ ਰੋਟੀ ਬਣਾ ਲਈ ਆ ਕਿਹਨੂੰ ਤੜਕਾ ਲਾਇਆ ਅੱਜ
1: ਵਾਹ I'm loving this. ਵੀਰੇ ਤੁਸੀਂ ਟ੍ਰੈਫਿਕ ਟ੍ਰੁਫਿਕ ਛੱਡੋ ਤੁਸੀਂ ਆਪਣਾ ਬਚਾਅ ਕਰੋ ਬਾਈ ਕਾਰ ਦੀ ਲਾਈਟ ਆਨ ਹੈ ਆਫ ਹੈ ਛੱਡੋ ਤੁਸੀਂ ਉਹਦੇ ਅੰਦਰ ਬੰਦ ਹੋ ਜਾਓ
2: ਤੜਕਾ
1: ਤੜਕਾ ਨਾ ਲੱਗ ਜਾਏ ਕਿਤੇ
2: ਕਿਹੜੇ ਟਾਈਮ ਘਰ ਤੜਕਾ ਲਾਉਂਦਾ ਉਦੋਂ ਘਰੋਂ ਬਾਹਰ ਰਹੋ
1: ਮੈਨੂੰ ਹੁਣ ਪਤਾ ਲੱਗਿਆ ਟ੍ਰੈਫਿਕ ਅਪਡੇਟ ਕਿਉਂ ਮੰਗਦਾ ਬੇਚਾਰਾ ਉਹਦੀ ਜਾਨ ਨੀ ਸੌਖੀ ਘਰ ਦੇ ਅੰਦਰ ਕਹਿੰਦਾ ਜਦੋਂ ਕਲੀਅਰ ਹੋਵੇ ਸੜਕ ਮੈਂ ਨਿਕਲਾਂ ਓ ਬੱਲੇ ਕੀ ਸੁਣਾਉਂਗੇ
2: ਬੜੀ
1: ਸਾਇਲੈਂਟ ਬੋਲੀ ਇੱਕ
3: ਨੀਲਾ ਫੋਨ ਮੇਰੇ ਬਾਪ ਦਾ ਜਵਾਈ ਨੀ ਬੁਲਾ ਸੋਨਾ
5: ਮੇਰੇ ਬਾਪ ਦਾ ਜਵਾਈ ਨੀ ਬੜਾ ਸੋਨਾ
1: ਸਪੋਰਟ ਕਰਨਾ ਚਾਹੀਦਾ ਇੱਕ ਦੂਸਰੇ ਨੂੰ ਵੈਰੀ ਗੁੱਡ ਵੈਰੀ ਗੁੱਡ ਤੁਹਾਡਾ ਦਿਨ ਵਧੀਆ ਵਧੀਆ ਰਵੇ
3: ਸੜਕ
1: ਦੇਖਦੇ ਹੋ ਨਾ ਕਿ ਖਾਲੀ ਵੀਰਾ ਪੂਰਾ ਇੰਟੂ ਹੈ
2: I love dumpling squishies as well. Yum. Achha. You know, you feel like chewing it.
1: Achha. ਸਤਿ ਸ਼੍ਰੀ ਅਕਾਲ ਹੈ ਬਈ ਵੈਰੀ ਗੁੱਡ ਬਾਏ ਬਾਏ ਬਾਏ ਬਾਏ ਬਾਏ ਤੇ ਅਗਲੇ ਕਾਲਰ ਨੇ ਸਾਡੇ ਨਾਲ ਅਨਾਹਤ
2: ਸਤਿ ਸ੍ਰੀ ਅਕਾਲ
3: ਆਂਟੀ ਜੀ ਤੇ ਅੰਕਲ ਜੀ
2: ਸਤਿ ਸ੍ਰੀ ਅਕਾਲ ਅਨਾਹਤ ਜੀ ਕੀ ਹਾਲ ਚਾਲ ਨੇ ਜੀ
3: ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ
2: ਮੇਰਾ ਹਾਲ ਨਾ ਪੁੱਛੋ ਪੁੱਤ ਪੂਰੀ ਦਿਨ ਲੰਘ ਜਾਣਾ ਆ
1: ਛੱਡੋ ਯਾਰ ਸਾਡਾ ਹਾਲ ਨਾ ਪੁੱਛੋ ਸਾਨੂੰ ਸਾਡੇ ਹਾਲ ਚ ਰਹਿਣ ਦੋ ਆਪਣਾ ਦੱਸੋ ਬਾਈ ਤੁਹਾਡਾ ਕੀ ਹਾਲ ਚਾਲ
2: ਸੁਣਾਓ
3: ਅੱਜ ਮੈਂ ਤੁਹਾਨੂੰ ਇੱਕ ਅੱਧ ਵਿਚਾਰ ਸੁਣਾਨੀ ਆ ਅਰਦਾਸ ਤੇ ਵਿਸ਼ਵਾਸ ਦੋਨੋਂ ਨਜ਼ਰ ਤਾਂ ਨਹੀਂ ਆਉਂਦੇ ਪਰ ਦੋਨਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਸਕਦੇ ਹਨ ਇਸ ਦਾ ਮੀਨਿੰਗ ਹੈ ਕਿ ਸਾਨੂੰ ਹਮੇਸ਼ਾ ਸਰਬੱਤ ਦੇ ਪੱਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਉਹਦੇ ਓਟ ਨਾਲ
1: ਲਾਲ ਜੀ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਛੇਤੀ ਛੇਤੀ ਦੁਬਾਰਾ ਕਰ ਲਓ ਮੈਂ ਸੋਰੀ ਪਿਕ ਨਹੀਂ ਕਰ ਪਾਇਆ ਰੀਅਲੀ ਸੋਰੀ ਮਾਈ ਬ੍ਰਦਰ ਰੀਅਲੀ ਸੋਰੀ ਆਪਾਂ ਤਦ ਤੱਕ ਮੈਸੇਜਾਂ ਵੱਲ ਝਾਤ ਮਾਰ ਲਈ
2: ਹਾਊ ਕਮ ਕ੍ਰਿਸ਼ਨ ਲਾਲ ਬਸੰਤ ਲਾਲ ਦਾ ਫੋਨ ਚੱਕ
1: ਆਇਆ ਮਾਈ ਗੋਡ ਉਹ ਸਾਡਾ ਲਾਲ ਨਾ ਲਾਲ ਕੈਂਸਲ ਹੋ ਗਿਆ ਨਾ ਤਾਂ ਕਰਕੇ ਇਹ ਪੰਗਾ ਪੈ ਜਾਂਦਾ ਮੈਥ ਮੇਰਾ ਨਾ ਸ਼ੁਰੂ ਤੋਂ ਹੀ ਥੋੜਾ ਇਸ ਤਰ੍ਹਾਂ ਹੀ ਹੈ ਕਿ ਨਾ ਹੀ ਹੁੰਦਾ ਤਾਂ ਵੀ ਠੀਕ ਸੀ
2: ਮੈਨੂੰ ਲੱਗਦਾ ਥੋੜੀ ਲਾਲ ਨਾਲ ਥੋੜੀ ਲੱਗਦੀ ਹੈ
1: ਉਹ ਨਹੀਂ ਯਾਰ ਕਿਉਂ ਇਹ ਪੰਗਾ ਪਾਉਣ ਮੈਨੂੰ ਵੈਸੇ ਹੀ ਲੱਗਦਾ ਕੋਈ ਨਾ ਨਵਾਂ ਬੰਦਾ ਲੱਭ ਰਹੇ ਨੇ ਆਪਣੇ ਜੋਕਸ ਵਾਸਤੇ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ ਮੈਂ ਰੋਜ਼ ਜਦੋਂ ਘਰ ਜਾਂਦਾ ਮੈਨੂੰ ਸੈਮੀ ਪਹਿਲੀ ਬਹੁਤ ਅਫਸੋਸ ਹੁੰਦਾ ਜਾਂਦਾ ਮੈਂ ਅਫਸੋਸ ਆਪਣੇ ਲਈ ਨਹੀਂ ਫੀਲ ਕਰਨਾ ਚਾਹੁੰਦਾ
2: ਫੀਲ ਪ੍ਰਿਵਿਲੇਜਡ ਕਿ ਤੁਹਾਨੂੰ ਕਿੰਨਾ ਪਿਆਰ ਮਿਲਦਾ
1: ਹਾਂ ਬਿਲਕੁਲ ਬਿਲਕੁਲ ਪਿਆਰ ਸ਼ਾਇਦ ਵਧਾਉਣ ਲਈ ਆਊਟ ਆਫ ਸਿਲੇਬਸ ਹੋ ਗਿਆ ਕੰਮ ਜੀ ਲਾਲ ਜੀ ਨਹੀਂ ਆਏ ਪਰ ਜੱਸੋਵਾਲ ਜੀ ਆ ਗਏ ਨੇ ਸਤਿ ਸ੍ਰੀ ਅਕਾਲ ਵੀਰ ਜੀ
2: ਸਾਡੇ ਪਤਲੇ ਪਤਲੇ ਭਾਈ ਸਾਹਿਬ
1: My God.
6: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ ਸਤਿ ਸ੍ਰੀ ਅਕਾਲ ਨੋਨੀਆ ਜੀ
2: ਸਤਿ ਸ੍ਰੀ ਅਕਾਲ ਜਸਵਾਲ ਸਾਹਿਬ ਜੀ ਕੀ ਹਾਲ ਚਾਲ
6: ਬਸ ਪੁੱਛੋ ਨਾ ਭੈਣੇ ਇੰਟਰਸਟ ਰੇਟ ਵਧਿਆ ਹੋਇਆ
1: ਤੁਸੀਂ ਇੰਟਰਸਟ ਨਾ ਲਓ ਨਾ ਫਿਰ ਫਿਲਾਸਫੀ ਦੀ ਇੱਥੇ ਤਾਂ ਕੀ ਹੁੰਦੀ ਬਸ ਮਾਰ ਇਸ ਤੋਂ ਉੱਪਰ ਨਹੀਂ ਹੁੰਦੀ
6: ਕ੍ਰਿਸ਼ਨਾ ਜੀ ਤੁਹਾਡੇ ਤੋਂ ਸੁਣਾ ਦਿੰਦੇ ਆ
2: ਮੈਨੂੰ
1: ਤੁਹਾਡੀ ਆਵਾਜ਼ ਨੀ ਆ ਰਹੀ ਹੈਲੋ ਹੈਲੋ
6: ਕੋਈ ਨੀ ਕੋਈ ਨੀ ਬਾਕੀਆਂ ਨੂੰ ਆ ਰਹੀ ਆ
1: ਲਿਓ ਜੀ ਲਿਓ
6: ਨੋਨੀਆ ਜੀ ਕ੍ਰਿਸ਼ਨਾ ਜੀ ਨੂੰ ਨਾ ਪੁਲਿਸ ਵਾਲਿਆਂ ਨੇ ਰੋਕ ਲਿਆ ਮੋਟਰਸਾਈਕਲ ਤੇ ਜਾਂਦਿਆਂ ਨੂੰ
2: ਓਕੇ
6: ਕਹਿੰਦੇ ਲਿਆ ਵੀ ਕਾਗਜ਼ ਦਿਖਾ ਕ੍ਰਿਸ਼ਨਾ ਜੀ ਨੇ ਸਾਰੇ ਕਾਗਜ਼ ਕੱਢ ਕੇ ਦਿਖਾ ਤੇ ਕਹਿੰਦੇ ਅੱਖੇ ਆਰ ਸੀ ਵੀ ਠੀਕ ਆ ਪੋਲੂਸ਼ਨ ਸਰਟੀਫਿਕੇਟ ਉਹ ਵੀ ਦਿਖਾਤਾ ਤੇ ਸਾਰਾ ਕੁਛ ਦਿਖਾਤਾ ਤੇ ਪੁਲਿਸ ਵਾਲਿਆਂ ਨੂੰ ਕੁਛ ਲੱਭਿਆ ਨੀ ਕਹਿੰਦੇ ਕਿੱਥੋਂ ਆ ਕਿੱਥੋਂ ਰਿਹਾ ਕਹਿੰਦੇ ਕ੍ਰਿਕਟ ਖੇਡ ਕੇ ਆ ਰਿਹਾ ਹੈਲਮੇਟ ਕਿੱਥੇ ਆ ਤੇਰਾ ਕਹਿੰਦੇ ਜੀ ਮੈਂ ਤਾਂ ਬੋਲਰ ਆ
1: ਇਹ ਸੱਚ ਗੱਲ ਆ ਵੈਸੇ ਮੈਂ ਤਾਂ ਸਹੀ ਗੱਲ ਹੀ ਕੀਤੀ ਆ ਵੈਰੀ ਗੁੱਡ ਮੀਡੀਅਮ ਪੇਸਰ ਪੁਲਸੀਏ ਨੇ ਮੰਨਿਆ ਨੀ ਚਲਾਨ ਕੱਟਦਾ ਹੈ ਉਸ ਮੁਲਕ ਚ ਨਾ ਵੈਸੇ ਟੈਲੈਂਟ ਦੀ ਕਦਰ ਬਿਲਕੁਲ ਨਹੀਂ ਹੈ ਜਸਵਾਲ ਸਾਹਿਬ थैंक यू मेरी मेरी पीड़ा दसण लई बहुत बहुत धन्यवाद तुहाडा।
6: नौनिया जी दी सहेली जिहड़ी साइकिल तों गिर गई सी मज्झ च पा के टक्कर कृष्णा जी नोनिया जी नू डिगे पे नोनिया जी नाल ही सी ना साइकिल ते नोनिया जी भी गिरे पे थले ते कोल दी लाल जी लंघे नोनिया जी कहंदे भाई मदद दी कर दे थोड़ी जी लाल जी ने हाथ वधाया चक्कर नहीं कहंदे 5000 रुपया चाहिदा
2: भाई देखो मेरे छोटे हुंदे तो पता सी है बाप बड़ा ना भैया सबसे बड़ा रुपया
1: यार
2: वेरी नाइस जसवाल साहब जी हैव अ वेरी नाइस डे
1: वेरी नाइस डे
2: थैंक यू
1: थैंक यू बहुत बहुत धन्यवाद ते आपां छेती छेती फिर मैसेजेस लैने ते ब्रेक वल नूं वधदे आ ठीक है जी ते होर आपां कॉल्स नहीं लै पावांगे हुण मैसेजेस वाला आप ध्यान करते हैं तो जी पहला मैसेज सानू नवी कंबोज जी भेज देने कि सैमी साहब भाभी जी नू आ पग दा लड़ फड़ी पूनी करनी है भाभी जी मैं नहीं फड़दी कोई लड़ लुड़ फिर एक बार तेरा लड़ फड़िया सी हुण तक पछता रही हाँ ओ, ओ यार सैमी भाजी पटीशन फाइल करो यार गलत हो रहा जो हो रहा आई एम नॉट लाइकिंग इट परमिंदर सिखो जी सत श्रीकाल भेजते ने 144 जी कहिंदे ने जी एस एस ए भाजी अज मेरे हसबेंड प्रितपाल गिल का बर्थडे आ प्लीज विश कर दो जी बिल्कुल जी बिल्कुल हैप्पी बर्थडे

0: ਪ੍ਰਿਤਪਾਲ ਜੀ, ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਤੁਹਾਡਾ ਆਉਣ ਵਾਲਾ ਸਾਲ ਔਰ ਆਉਣ ਵਾਲੇ ਬਹੁਤ ਸਾਰੇ ਸਾਲ ਬਹੁਤ ਸਾਰੀਆਂ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ ਲੈ ਕੇ ਆਵੇ ਤੁਹਾਡੇ ਲਈ, ਔਰ ਤੁਸੀਂ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਔਰ ਸੁਣਦੇ ਰਹੋ ਰੇਡੀਓ ਹਾਂਜੀ
1: 1674 AM। ਜੀ ਵਿਦਾ ਲਈਏ?
0: ਨਾ, ਮੈਂ ਤਾਂ ਲੈਣੀ ਵਿਦਾ।
1: ਨਹੀਂ ਨਹੀਂ, ਮਤਲਬ
0: ਮੈਂ ਕਿੰਨੀ ਵਾਰੀ ਵਿਦਾ ਹੋਈ ਜਾਵਾਂ ਯਾਰ।
2: Now, Australia vich immigration da masla, na jao idhar udhar, sidhe aao IME advisor, apni maa boli vich samjhan tuhadi lod nu, nale varyan to skill visa 186 189 190 482 te 491, skill assessment, partner visa, parent visa cha student visa to PR tak, har immigration process layi expert guidance, aaj hi parose naal sampark karo IME advisor, call 02-9063-1618, hun Parramatta, Sydney ate New Delhi vich vi IME advisor।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618, ਹੁਣ ਪੈਰਾਮੈਟਾ, ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ। ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਆ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਹੈ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਅੰਦਰ ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਾਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ, ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰ ਤਾਂ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਇੱਕ, ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ, ਉਹਦੇ 'ਤੇ ਕਾਨੂੰਨੀ ਹਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਫੋਰਥ ਪਿੱਲਰ ਆਫ ਡੈਮੋਕ੍ਰੇਸੀ, ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ ਹੈ, ਉਸ ਮੀਡੀਆ ਦਾ ਰੋਲ ਕੀ ਹੈ, ਜਦੋਂ ਐਸੇ, ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ ਤੌਰ ਦੇ ਉੱਤੇ, ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ। ਹਾਂ, ਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ। ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ? ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੇ ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਏ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ, ਕਸਬੇ, ਗਲੀਆਂ, ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਹਾਂ, ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ। ਇੱਕ ਤਾਂ ਇਹ ਚੀਜ਼, ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ, ਬ੍ਰਿਟੇਨ ਦੇ ਵਿੱਚ ਜੀ ਬੀ ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ, ਸਮਾਜਿਕ ਢਾਂਚੇ ਨੂੰ ਬਚਾਈ ਰੱਖਣ ਦੀ ਗੱਲ ਕਰਦਾ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮੀਟੇਸ਼ਨ ਦੀ ਗੱਲ ਕਰਦਾ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਡੀਅਨ ਦੇ ਉੱਤੇ ਲੱਗਦਾ। ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਗੱਲ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਗੱਲ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਸ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦੀ ਗਾਰਡੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ ਸਾਫ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ। ਸੁਣ ਲਓ ਆਹ ਕਲਿੱਪ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcast, to be able to...
0: So jadon eh puchhya janda hega hai ke tusi khetri ilakeyan de vich kivein apni saanjh paoge, tuhanu ABC di lod nahi pendi hegi, tuhanu aise adaryan di lod nahi pendi, ta Pauline Hanson kehnde ne ke sade kol utthe de apne ਰਾਈਟ ਵਿੰਗਰ ਮੀਡੀਆ ਹੈਗੇ ਨੇ ਜਿਨ੍ਹਾਂ ਦਾ ਉਹ ਨਾਮ ਲੈਂਦੇ ਨੇ, ਜਿਹੜੇ ਪੌਲਿਨ ਹੈਨਸਨ ਦਾ ਗੁਣਗਾਨ ਕਰਦੇ ਨੇ। ਪਰ ਗਾਰਡੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them entire witness interviews are totally blacked out. Do you think that they should be
5: happy with the fact that they thought they released too much? You know, I heard that. And you tell me something else. No. I think it's really time for the country to get onto something else, really. You know, now that nothing came out about me, other than it was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead, CNN.
4: What would you say to the survivors who feel like they haven't gotten justice?
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years. I don't think I've ever seen a smile.
0: ਜਿਵੇਂ ਹੀ ਰਿਪੋਰਟਰ ਨੇ ਐਪਸਟੀਨ ਫਾਈਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਟਰੰਪ ਨੂੰ ਲੱਗਿਆ ਕਿ CNN ਕੋਈ ਬਹੁਤਾ ਵਧੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮੈਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਅਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਣ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂੰਗਾ ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਇਹ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਣਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਦੀਪ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜਿਹੀ ਗੱਲ ਹੈਗੀ ਹੈ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟ੍ਰੈਡੀਸ਼ਨਲ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ ਕੀਤਾ ਹੈਗਾ ਅਤੇ ਇਸ ਤਰੀਕੇ ਦੇ ਨਾਲ ਉਹ ਜਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਯਾਦ ਹੋਣਾ ਹੈ ਕਿ ਮੀਡੀਆ ਨੇ ਇੱਥੇ ਜਦੋਂ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਗਏ ਸੀ ਮੋਦੀ ਸਾਹਿਬ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਗਏ ਸੀ ਤਾਂ ਉੱਥੇ ਮੀਡੀਆ ਨੇ ਪੁੱਛਿਆ ਸੀਗਾ ਕਿ ਮੋਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਤਾਂ ਉੱਥੇ ਜਿਹੜਾ ਇੰਡੀਆ ਦੇ ਕੌਂਸਲ ਜਨਰਲ ਦੇ ਆਫਿਸਰ ਸੀਗੇ ਔਰ ਫੋਰਨ ਅਫੇਅਰ ਦੇ ਜਿਹੜੇ ਡਿਪਲੋਮੈਟਸ ਬੈਠੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਅਸਲ 'ਚ ਮੋਦੀ ਜਿੱਥੋਂ ਆਉਂਦੇ ਨੇ ਉਹ ਏਰੀਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਯਾਰ ਮੋਦੀ ਸਾਹਿਬ ਇੱਕ ਜਿਹੜੀ ਕੋਨਸਟੀਚੁਐਂਸੀ 'ਚ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ ਬਾਕੀ ਦੇਸ਼ ਦਾ ਕੀ ਮਤਲਬ ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ ਮਤਲਬ ਕੁਛ ਵੀ ਉਲਝਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਬਾਇਕਾਟ ਕਰ ਦਿੰਦੇ ਨੇ ਸੀ ਐਨ ਐਨ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ ਜਦੋਂ ਪੌਲੀਨ ਐਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ਏ ਬੀ ਸੀ ਐਂਡ ਐਸ ਬੀ ਐਸ ਦੈਨ ਵਟ ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ ਸਕਾਈ ਨਿਊਜ਼ ਹੈਗਾ ਹੈ ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ ਵਾਏ ਜਸਟ ਦੀਸ ਟੂ ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ ਉਹ ਆਪਣੇ ਫੈਕਟ ਰੈਡੀ ਰੱਖ ਸਕਦਾ ਬੇਰੁਜ਼ਗਾਰੀ 'ਤੇ ਪੁੱਛ ਸਕਦਾ ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ ਐਪਸਟ੍ਰੀਮ ਦੇ ਉੱਤੇ ਸਵਾਲ ਪੁੱਛ ਸਕਦਾ ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਇਕਾਟ ਕਰ ਦਿਉ ਤੀਜਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ ਸੀ ਐਨ ਐਨ ਤਾਂ ਜੀ ਫੇਕ ਮੀਡੀਆ ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ ਸੀ ਐਨ ਐਨ ਫੇਕ ਮੀਡੀਆ ਮੈਂ ਯਕੀਨ ਮੰਨ ਕੇ ਚੱਲਿਓ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ ਉਹ ਵੀ ਕਦੇ ਕਦੇ ਸੀ ਐਨ ਐਨ ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ ਮਤਲਬ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਏ ਬੀ ਸੀ ਸੁਣੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਇਹ ਤਾਂ ਪੌਲੀਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ ਇੱਦਾਂ ਨਹੀਂ ਮੈਂ ਏ ਬੀ ਸੀ ਦੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ ਠੀਕ ਹੈ ਉਹ ਪੌਲੀਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ ਸਰਕਾਰ ਦੇ ਖਿਲਾਫ ਵੀ ਕਰਦੇ ਨੇ ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ ਬਟ ਇੱਕ ਨੈਰੇਟਿਵ ਬਿਠਾ ਦਿੱਤਾ ਗਿਆ ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ ਆਸਟ੍ਰੇਲੀਆ ਦਾ ਪਤਾ ਭਾਰਤ ਦਾ ਪਤਾ ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ ਸੋ ਇਹਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ ਜ਼ੀ ਨਿਊਜ਼ ਹੈ ਮੈਂ ਨਾਮ ਹੀ ਦੱਸ ਦਿੰਦਾ ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ ਉੱਥੇ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼ ਚਾਹੇ ਸਰਕਾਰ ਦੇ ਅਗੇਂਸਟ ਹੋਣ ਚਾਹੇ ਹੱਕ 'ਚ ਹੋਣ ਜਾਂ ਜੋ ਮਰਜ਼ੀ ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ, ਬੈਲੈਂਸਡ ਵਿਊ ਵਰਸਿਜ ਪ੍ਰੋਪੇਗੰਡਾ, ਇਹ ਦੋ ਤੱਥ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਜਾਮ ਲਗਾਇਆ, ਆ ਹਿੱਸਾ ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼ ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ, ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ, ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ, ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੇ ਉੱਥੋਂ ਦੇ ਲੋਕਾਂ ਦਾ ਕੋਈ ਵਿਚਾਰ ਲਏ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ, ਜਿਵੇਂ ਫੋਰ ਐਗਜ਼ਾਮਪਲ ਆ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ, ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਦਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ 10ਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨੰਬਰ ਦਊਂਗੇ, ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ, ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਉ, ਕੋਈ ਪ੍ਰੋਫੈਸਰ ਬਿਠਾ ਦਿਉ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਉ, ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਉ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ, ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਹੈ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ, ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮੈਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦਾ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ, ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ, ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖਬਰਾਂ ਲੈ ਕੇ ਆਉਂਦੇ ਹੈਗੇ। ਖਬਰਾਂ, ਪਹਿਲੀ ਗੱਲ ਤਾਂ ਖਬਰ ਜਦੋਂ ਲਿਖੀ ਜਾਂਦੀ ਹੈ ਤਾਂ ਖਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਬਾਇਲਾਈਨ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਇਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਇਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ, ਜਿਵੇਂ ਇੰਟਰਨੈਸ਼ਨਲੀ ਰੂਟਰਸ ਕਰਕੇ ਏਜੰਸੀ ਹੈ ਜਾਂ ਏ ਪੀ ਹੈ, ਐਸੋਸੀਏਟਿਡ ਪ੍ਰੈਸ ਇੰਡੀਆ ਦੇ ਵਿੱਚ ਪੀ ਟੀ ਆਈ ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ਏ ਐੱਨ ਆਈ ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, ਏ ਪੀ ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਓਹ ਹੋ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਏ ਆਈ ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰੂਟਰਸ ਦੀ ਖਬਰ ਹੈ ਤਾਂ ਰੂਟਰਸ ਦੀ ਵੈਬਸਾਈਟ 'ਤੇ ਜਾ ਕੇ ਫਰੋਲੀਏ, ਕੀਵਰਡ ਪਾਓ ਉਹ ਜਿਹਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ ਕੀਵਰਡ ਪਾਓ, ਰੂਟਰਸ ਦੀ ਵੈਬਸਾਈਟ 'ਤੇ ਦੇਖੋ ਹੈ ਵੀ ਹੈ ਉਹ ਖਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ, ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ਾਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆ ਨਾ ਕਰੋ, ਸਕਰੀਨਸ਼ਾਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀ ਖੇਜ਼ ਬਣਾਉਣਾ ਖਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ, ਅਦਾਰੇ ਤੋਂ ਖਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਛ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ, ਰਸ਼ੀਆ 'ਚ ਆਰ ਟੀ ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਟੀ ਵੀ ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ, ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ, ਜਿਹੜਾ ਅਖਬਾਰ ਹੈ ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ, ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀ ਖੇਜ਼ ਹੈੱਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀ ਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੀ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ ਹੈ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਉੰਨੀ ਉਹਨਾਂ ਦੀ ਖਬਰ ਗੁੱਡ ਕਰੇਗੀ, ਭਾਵੇਂ ਉਹ ਖਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ, ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਪੰਜਾਬ ਉਹ ਖਬਰ ਇੱਕ ਟੀਵੀ ਚੈਨਲ, ਚਲੋ ਮੈਂ ਦੱਸ ਹੀ ਦਿੰਦਾ, ਜਗਬਾਣੀ, ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ। ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ, ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ। ਉਹ ਡੇਲੀ ਇਹ ਖਬਰਾਂ ਲਗਾਉਣ ਲੱਗ ਗਏ, ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ, ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੀਆਂ। ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਉਹਦੇ ਬਾਰੇ ਉਹ ਖਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਜਦਕਿ ਐਸੀ ਅਸੀਂ ਕੋਈ ਵੀ ਖਬਰ ਨਹੀਂ ਲਗਾਈ, ਪੰਜਾਬ ਸਰਕਾਰ ਨੇ ਐਲਾਨ, ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖਬਰ ਬਣਾ ਕੇ ਪਾਤੀ। ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਦੂਜੇ ਦਿਨ ਮੈਂ ਫਿਰ ਦੇਖੀ ਉਹ ਖਬਰ, ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ, ਚਾਹੇ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ, ਫਿਰ ਇੱਕ ਦਿਨ ਫਿਰ ਆ ਗਿਆ ਕਿ ਹੋ ਗਿਆ ਛੁੱਟੀਆਂ ਦਾ ਐਲਾਨ, ਉੱਥੇ ਲਿਖਿਆ ਹੋਇਆ ਸੀਗਾ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਅੰਬੇਦਕਰ ਜਯੰਤੀ ਸੀ ਜਾਂ ਕੀ ਸੀ, ਅਤੇ ਉਹ ਇੱਕ ਛੁੱਟੀ ਸੀਗੀ ਅਤੇ ਉਹਨੂੰ ਦੱਸਤਾ ਕਿ ਸ਼ੁੱਕਰਵਾਰ ਦੀ ਆਹ ਹੈ, ਉਹ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ, ਸੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ। ਮਤਲਬ ਉਹ ਕਲਿੱਕ ਬੇਟਸ ਜਿਹੜੇ ਆ ਨਾ, ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ। ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ, ਉਹ ਵੀ ਅਵੋਇਡ ਕਰ ਸਕਦੇ ਹੋ। ਇਹ ਸਾਰੇ ਕਾਸੇ ਦੇ ਲਈ, ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ, ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ, ਉਹ ਟੌਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ। ਮੀਡੀਆ ਲਿਟਰੇਸੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ, ਕਿਹੜਾ ਲੈਫਟ ਵਿੰਗਰ ਹੈ, ਕਿਹੜਾ ਰਾਈਟ ਵਿੰਗਰ ਹੈ, ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੀ ਉਹੋ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ, ਮੈਂ ਸੁਣਨਾ ਹੀ ਨਹੀਂ ਚਾਹੁੰਦਾ ਕੁਛ ਪੌਲੀਨ ਹੈਨਸਨ ਦੇ ਖਿਲਾਫ਼, ਦੈਨ ਯੂ ਕੈਨ ਕੰਪਲੀਟਲੀ ਫੋਲੋ ਇਟ। ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਖਿਲਾਫ਼ ਇੱਕ ਨਰੇਟਿਵ ਫੈਲਾਉਂਦਾ ਇੱਕ ਚੈਨਲ ਹੈ ਅਲ ਜਜ਼ੀਰਾ, ਜਿਨ੍ਹਾਂ ਨੇ ਕਦੇ ਚੰਗੀ ਖਬਰ ਲਗਾਉਣੀ ਹੋ ਨਹੀਂ ਭਾਰਤ ਸਰਕਾਰ ਦੇ ਖਿਲਾਫ਼, ਅਤੇ ਉਹ ਵੀ ਦੇਖੋ ਫਿਰ, ਅਤੇ ਜਿਹੜੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਹੱਕ 'ਚ ਖਬਰਾਂ ਲਗਾਉਂਦੇ ਹਾਂ ਤਾਂ ਇੰਡੀਆ ਦਾ, ਉਹ ਵੀ ਮੀਡੀਆ ਦੇਖੋ ਫਿਰ। ਮਤਲਬ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦੇ ਨਾਲ, ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ ਹੈ, ਰੀਸ਼ੇਅਰ ਕਰਨਾ ਹੈ, ਉਹਦਾ ਥੋੜ੍ਹਾ ਜਿਹਾ ਪਲੀਜ਼ ਦੇਖਿਆ ਕਰੋ, ਕਿਉਂਕਿ ਤੁਸੀਂ ਆਪਣਾ ਨੈਰੇਟਿਵ, ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ, ਅਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ ਬੀਜੇਪੀ ਦਾ ਭਗਤ ਹੈਗਾ ਹੀ ਹਾਂ, ਅਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ। ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ, ਕਈ ਧਰਮ ਦੇ ਨਾਮ 'ਤੇ, ਕੋਈ ਜਾਤੀ ਦੇ ਨਾਮ 'ਤੇ, ਕੋਈ ਬਿਜ਼ਨਸਮੈਨ ਦੇ ਨਾਮ 'ਤੇ, ਕੋਈ ਸ਼ਹਿਰਾਂ ਦੇ ਨਾਮ 'ਤੇ, ਕੋਈ ਇਲਾਕਿਆਂ ਦੇ ਨਾਮ 'ਤੇ, ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ, ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ। ਸਿੱਖ ਗਰੁੱਪ ਹੈ, ਬ੍ਰਾਹਮਣ ਗਰੁੱਪ ਹੈ, ਹਿੰਦੂ ਗਰੁੱਪ ਹੈ, ਬਿਜ਼ਨਸ ਗਰੁੱਪ ਹੈ, ਬਲੈਕਟਾਊਨ ਗਰੁੱਪ ਹੈ ਜੀ, ਪੈਨਰਿਥ ਗਰੁੱਪ ਹੈ ਜੀ, ਪੈਰਾਮੈਟਾ, ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ। ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ। ਟਰਕੀ ਦੇ ਵਿੱਚ ਕੀ ਹੋਇਆ, ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ, ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ, ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ, ਰੈਚਪ ਤਈਬ ਅਰਦਵਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ, ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ। ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ, ਪੱਤਰਕਾਰ ਸਭ ਤੋਂ ਜ਼ਿਆਦਾ। ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ, ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ, ਪਰ ਉਹ ਟਰਕੀ ਹੈ, ਨੋਟ ਈਵਨ ਪਾਕਿਸਤਾਨ, ਨੋਟ ਈਵਨ ਐਨੀ ਅਦਰ ਕੰਟਰੀ। ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ, ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ। ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ, ਜਿਵੇਂ ਓਲੀਗ੍ਰੈਕਸ ਵਰਗੇ, ਹੋਰ ਬਹੁਤ ਸਾਰੇ, ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ, ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ, ਉਹ ਮੀਡੀਆ ਨੂੰ ਖਰੀਦਣ ਲੱਗ ਪੈਂਦੇ ਨੇ। ਔਰ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ, ਨੰਬਰ ਇੱਕ ਆਹਾ। ਨੰਬਰ ਦੋ, ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆਤਾ 2022 'ਚ, ਰੈਚਪ ਤਈਬ ਅਰਦਵਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ। ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ। ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ਼, ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ, ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ਼ ਇਹ ਏਜੰਡਾ ਤੈਅ ਕਰ ਰਿਹਾ, ਚੱਕੋ ਜੇਲ੍ਹ 'ਚ ਪਾਓ। ਫਿਰ ਜੁਡੀਸ਼ੀਅਲ ਹਰਾਸਮੈਂਟ, ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੂਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ ਲਗਾ ਦਿੱਤੇ ਜਾਂਦੇ ਨੇ। ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, PKK ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ। ਫਿਰ ਟਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ। ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ। ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀ ਨਹੀਂ ਹੈਗੀ। ਉਹਨਾਂ ਨੂੰ ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ। ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ, ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫ੍ਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ। ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75,000-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫ੍ਰੀਲਾਂਸਰ ਜਾਂ ਫੋਟੋ ਜਰਨਲਿਸਟ ਸੀਗੇ, ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ। ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ। ਜਿੱਦਣ ਕਿਤੇ ਆ ਗਈ, ਹੋਸ਼ ਉੱਡ ਜਾਣਗੇ। ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖ਼ਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ ਜਾਂ ਜੋ ਮਰਜ਼ੀ, ਚਾਹੇ IDF ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ, ਉਹਨਾਂ IDF ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ। ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫ੍ਰੀਲਾਂਸਰ ਮਰ ਗਿਆ, ਉਹ ਨਹੀਂ ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆਹ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ IDF ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼ ਦਾਅਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ। ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਆ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ। ਪਿਛਲੇ 25 ਸਾਲਾਂ ਤੋਂ ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨ ਸਟ੍ਰੀਮ ਮੀਡੀਆ ਜਾ ਚੁੱਕੇ ਆ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਮੀਡੀਆ ਇਸ ਵਕਤ ਡਿਫੀਕਲਟ ਸਿਚੁਏਸ਼ਨ 'ਚ ਹੈ ਜਾਂ ਵੈਰੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਆਜ਼ਾਦ ਮੀਡੀਆ ਦੀ ਜਿਹੜੀ ਪਹੁੰਚ ਹੈਗੀ ਉਹ ਘਟੀ ਹੈ। 2002 ਦੇ ਵਿੱਚ ਦੁਨੀਆ ਦੀ 20% ਆਬਾਦੀ ਸੀਗੀ ਜਿੱਥੇ ਆਜ਼ਾਦ ਮੀਡੀਆ ਦੀ ਪਹੁੰਚ ਘੱਟ ਸੀ, ਹੁਣ ਅੱਜ ਦੀ ਤਰੀਕ 'ਚ ਮਤਲਬ 1% ਆਬਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ। 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ, ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ। ਕਿਸੇ ਵੀ ਪੱਤਰਕਾਰ ਦੇ ਖਿਲਾਫ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ, ਅਤੇ ਉੱਥੋਂ ਦੇ ਲੋਕਲ ਐਸੇ ਲਾਅਜ਼ ਦੇ ਵਿੱਚ ਉਲਝਾ ਲਓ ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ ਅਤੇ ਪੰਜਵਾਂ ਸਵੀਡਨ ਵੀ ਹੈ, ਸਾਰੇ ਯੂਰਪੀ ਮੁਲਕ ਨੇ। ਔਰ UK ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ 18ਵੇਂ ਨੰਬਰ 'ਤੇ ਹੈ, ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮੈਰੀਕਾ 64ਵੇਂ ਨੰਬਰ 'ਤੇ ਹੈ ਅਤੇ ਇੰਡੀਆ 157ਵੇਂ ਨੰਬਰ 'ਤੇ ਹੈ, ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ। ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ, ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ, ਦੇਖੋ ਜੀ ਅਸੀਂ ਤਾਂ 157 'ਤੇ ਹੈ, ਪਾਕਿਸਤਾਨ ਤਾਂ ਸਭ ਤੋਂ ਵੀ ਬੱਤਰ ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ, ਪਾਕਿਸਤਾਨ 153 'ਤੇ ਹੈ, ਭਾਰਤ ਇੱਥੇ ਪਾਕਿਸਤਾਨ ਤੋਂ 72 'ਚ ਹੈ, ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ 193 'ਤੇ, ਰੂਸ 172 'ਤੇ, ਚਾਈਨਾ 178 'ਤੇ, ਔਰ ਸਾਊਥ ਨੌਰਥ ਕੋਰੀਆ 179 ਨੰਬਰ 'ਤੇ, ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ ਜਿਹੜਾ 180 ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ, ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ 'ਚ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ ਐਨ ਜੀ ਓ ਹੈ, ਇੱਕ ਨੋਨ ਪ੍ਰੋਫਿਟ ਨੋਨ ਗਵਰਮੈਂਟਲ ਔਰਗਨਾਈਜੇਸ਼ਨ ਹੈ, ਪੱਖਪਾਤ ਤੋਂ ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਪਰ ਆਰ ਐੱਸ ਐੱਫ ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ਼ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰੋਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖ਼ਤ ਹੈਗੇ ਨੇ, ਉਹਨਾਂ ਦੇ ਖਿਲਾਫ਼ ਹੈਗੇ ਨੇ। ਹੋ ਸਕਦਾ ਆਰ ਐੱਸ ਐੱਫ ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ ਕੁਝ ਕੁ ਪੱਤਰਕਾਰਾਂ ਤੋਂ ਪੁੱਛ ਲਿਆ, ਕੁਝ ਕੁ ਵਕੀਲਾਂ ਤੋਂ ਪੁੱਛ ਲਿਆ, ਕੁਝ ਕੁ ਮਨੁੱਖੀ ਅਧਿਕਾਰ ਕਾਰਕੁਨਾਂ ਤੋਂ ਪੁੱਛ ਲਿਆ, ਔਰ ਆਪਣੇ ਹਿਸਾਬ ਦੇ ਨਾਲ ਸਵਾਲ ਤਿਆਰ ਕੀਤੇ, ਉਹ ਇੱਕ ਸਬਜੈਕਟਿਵ ਮੈਥੋਡੋਲੋਜੀ ਮੰਨੀ ਜਾ ਸਕਦੀ ਹੈ ਕਿ ਜੋ ਸਾਨੂੰ ਠੀਕ ਲੱਗਦਾ ਉਸ ਤਰੀਕੇ ਦੇ ਨਾਲ ਅਸੀਂ ਪੁੱਛਾਂਗੇ। ਬਟ ਉਹਦੇ 'ਚ ਕੋਈ ਪਰਸਨਲ ਬਾਇਸਨੈਸ ਹੋ ਸਕਦੀ ਹੈ ਇਹ ਨਹੀਂ ਮੈਂ ਮੰਨਦਾ ਹੈਗਾ, ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ, ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ, ਨਹੀਂ ਐਦਾਂ ਵੀ ਨਹੀਂ ਹੈਗਾ, ਕੁਛ ਨਾ ਕੁਛ ਤਾਂ ਤੁਹਾਨੂੰ ਮੰਨਣਾ ਹੀ ਪਏਗਾ ਨਾ, ਕਿਤੇ ਕਹਾ ਕੇ ਤਾਂ ਹਾਂ ਕਰਨੀ ਪਏਗੀ। ਕਹਾਣੀ ਇਹ ਹੈ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਹਨਾਂ ਪੂੰਜੀਪਤੀਆਂ ਔਰ ਸਰਕਾਰਾਂ ਦੇ ਕੰਟਰੋਲ ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਆਸਤਦਾਨ ਜਦੋਂ ਕਿਸੇ ਮੀਡੀਆ ਚੈਨਲ ਦਾ ਜਾਂ ਕਿਸੇ ਪੂਰੇ ਇੱਕ ਸੈਗਮੈਂਟ ਦਾ ਬਾਇਕਾਟ ਹੀ ਕਰ ਦਿੰਦੇ ਨੇ, ਵਿਰੋਧ ਹੀ ਕਰ ਦਿੰਦੇ ਨੇ, ਦੈਟ ਇਜ਼ ਵੈਰੀ ਵੈਰੀ ਰੋਂਗ। ਉਹ ਇੱਕ ਬਹੁਤ ਗਲਤ ਨੈਰੇਟਿਵ ਜਿਹੜਾ ਉਹ ਬਹੁਤ ਗਲਤ ਮੈਸੇਜ ਜਿਹੜਾ ਉਹ ਦੁਨੀਆ ਨੂੰ ਜਾਂਦਾ। ਔਰ ਜੇ ਤੁਸੀਂ ਕਿਸੇ ਵੀ ਸਿਆਸਤਦਾਨ ਦੇ ਫੈਨ ਹੋ ਸਕਦੇ ਹੋ, ਇੱਦਾਂ ਨਹੀਂ, ਮੈਂ ਅੱਗੇ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਹੋਣਾ ਚਾਹੀਦਾ, ਪਰ ਲੋਕ ਮੰਨਦੇ ਹੀ ਨਹੀਂ ਹੈਗੇ, ਵੈਸੇ ਹੋਣਾ ਨਹੀਂ ਚਾਹੀਦਾ ਹੈਗਾ, ਪਰ ਫਿਰ ਵੀ ਕਿਸੇ ਸਿਆਸਤਦਾਨ ਨੂੰ ਤੁਸੀਂ ਬਲਾਈਂਡਲੀ ਫੋਲੋ ਕਰਦੇ ਹੋ ਕਿ ਯਾਰ ਪੌਲਿਨ ਹੈਨਸਨ ਬਹੁਤ ਟਾਈਮ ਬਹੁਤ ਵਧੀਆ ਗੱਲਾਂ ਵੀ ਕਰ ਦਿੰਦੇ ਨੇ, ਬਹੁਤ ਵਾਰ ਉਹ ਜਮਾਂ ਹੀ ਇਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ, ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ, ਹਾਂ ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੀ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ। ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਇਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ਼ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਓ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਓ ਕਿ ਲਗਾਈ ਜਾਓ ਇਲਜ਼ਾਮ, ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ, ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਇਕਾਟ ਕਰਤਾ, ਪ੍ਰੈਸ ਕਾਨਫਰੰਸ ਕਰਨੀ ਹੋ ਨਹੀਂ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਇਹ ਪਰਸਨਲ ਓਪੀਨੀਅਨ ਹੈ, ਐਜ਼ ਅ ਜਰਨਲਿਸਟ ਆਈ ਰੀਅਲੀ find that offensive ke ek prime minister press conference hi nahi kar paunda hega ode ch inni kabiliyat hi nahi hegi oh koi changi cheez nahi hegi keh rahe media de naal judiyan hoiyan kuch k gallan duniya de alag alag hissean de vich oh samne aaiyan si socha ke tade naal sanjhiya kar diye insight report de ajj de is program de vich nahi deo ijazat dhanwad

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਵੱਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ। 186-189-190-482 ਤੇ 490

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: Hi, this is Abbas Khan and you're listening to Hanji Radio 167 4 AM.

0: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Ayushman Khurana and you're listening to Radio Hanji.

0: imagination is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: 6시 솔라소 쥐하타리
1: It's a unisex song

sombrero Radio Fatih.

0: ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: Hi, this is Imran Hashmi and you're listening to me on Radio Haji

0: are listening.
1: Radio Hanji, 1674 AM, 24/7 Indian Radio, Sydney ka apna Indian radio station.
2: Radio Hanji.
0: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
4: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au।
2: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 8 ਅਗਸਤ 2026 ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਥਾਈਲੈਂਡ ਤੋਂ ਪਹਿਲੀ ਖਬਰ, ਜਿੱਥੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਨਾਲ ਪੈਂਦੇ ਨਾਨਥਾਮਬੁਰੀ ਸੂਬੇ ਦੇ ਵਿੱਚ ਬੈਂਕੋਆਈ ਜ਼ਿਲ੍ਹੇ ਦੇ ਅੰਦਰ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਸ਼ੁੱਕਰਵਾਰ ਦੇ ਦਰਮਿਆਨ ਹੋਈ ਇਸ ਗੋਲੀਬਾਰੀ ਦੇ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਥਾਈਲੈਂਡ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਸ਼ੱਕ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਇਸ ਵਿਦਿਆਰਥੀ ਨੇ ਆਪਣੇ ਦਾਦਾ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੋਹਾਂ ਦੀਆਂ ਲਾਸ਼ਾਂ ਵੀ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ। ਥਾਈਲੈਂਡ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ 5 ਅਧਿਆਪਕਾਂ ਦੀ ਮੌਤ ਹੋ ਗਈ ਹੈ। ਸ਼ੱਕੀ ਵਿਦਿਆਰਥੀ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਜਿਸ ਬੰਦੂਕ ਦੇ ਨਾਲ ਗੋਲੀ ਮਾਰੀ ਉਹ ਉਸਦੇ ਦਾਦਾ ਦੀ ਸੀ, ਔਰ ਉਸ ਤੋਂ ਪਹਿਲਾਂ ਇੱਕ ਸਕੂਲ ਟੀਚਰ ਜਿਹੜੇ ਸੀ ਉਹਨਾਂ ਨੂੰ ਵੀ ਗੋਲੀ ਮਾਰੀ। ਔਰ ਫਿਰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸਕੂਲ ਦੀ ਇਸ ਘਟਨਾ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਬਹੁਤ ਬੁਰਾ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਸਾਡੇ ਦੇਸ਼ ਦੇ ਵਿੱਚ ਅਜਿਹਾ ਕਿਵੇਂ ਹੋ ਸਕਦਾ। ਆਮ ਤੌਰ ਦੇ ਉੱਤੇ ਥਾਈਲੈਂਡ ਨੂੰ ਇੱਕ ਸ਼ਾਂਤੀ ਪਸੰਦ ਮੁਲਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਰੀਟਰਸ ਦੀ ਖਬਰ ਦੇ ਮੁਤਾਬਕ ਹਮਲਾਵਰ ਨੇ ਬਾਅਦ ਦੇ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਨਾਨਥਾਬੁਰੀ ਸੂਬੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਫਿਲਹਾਲ ਦੱਸਿਆ ਗਿਆ ਹੈ ਕਿ ਇਹ ਵਿਦਿਆਰਥੀ 9ਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ, ਔਰ ਥਾਈਲੈਂਡ ਦੇ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਉਮਰ ਆਮ ਤੌਰ ਦੇ ਉੱਤੇ 14 ਸਾਲ ਹੋ ਜਾਂਦੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਦੀ ਵੀ ਮੌਤ ਇਸ ਹਮਲੇ ਦੇ ਵਿੱਚ ਹੋ ਚੁੱਕੀ ਹੈ। ਉੱਥੇ ਜਿਵੇਂ ਕੱਲ੍ਹ ਦੇ ਦਿਨ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਸੀ, ਜਿਸ ਚੀਜ਼ ਦਾ ਇੱਕ ਕਿਸਮ ਦੇ ਨਾਲ ਸ਼ੱਕ ਜਤਾਇਆ ਜਾ ਰਿਹਾ ਸੀ, ਆਖਿਰਕਾਰ ਉਹ ਹੋਇਆ। ਸਾਊਦੀ ਅਰਬ ਦੇ ਮੱਕਾ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਅਹਿਮ ਤ੍ਰਿਕੋਣਾ ਸਮਝੌਤਾ ਹੋ ਗਿਆ, ਰੱਖਿਆ ਸਮਝੌਤਾ ਇਸ ਨੂੰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦਵਾਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਇੱਕ ਸੰਮੇਲਨ ਦੇ ਦੌਰਾਨ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਸਮਝੌਤੇ ਦੇ ਤਹਿਤ ਤਿੰਨਾਂ ਦੇਸ਼ਾਂ ਦੇ ਕਿਸੇ ਵੀ ਇੱਕ ਮੈਂਬਰ ਦੇਸ਼ ਦੇ ਉੱਤੇ ਹਮਲੇ ਨੂੰ ਬਾਕੀ ਦੋਹਾਂ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ ਤੇ ਰੱਖਿਆ ਸਹਿਯੋਗ ਨੂੰ ਸਾਰੇ ਪੱਧਰ ਦੇ ਉੱਤੇ ਵਧਾ ਦਿੱਤਾ ਜਾਏਗਾ। ਸਾਊਦੀ ਅਰਬ ਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਸੀ, ਜਿਸ ਦੇ ਮੁਤਾਬਕ ਇੱਕ ਦੂਸਰੇ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ ਦੇ ਉੱਤੇ ਮੰਨਿਆ ਜਾਂਦਾ। ਹੁਣ ਇਸ ਦੇ ਵਿੱਚ ਤੁਰਕੀ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਹੈ, ਪਾਕਿਸਤਾਨ ਦੇ ਕੋਲ ਪਰਮਾਣੂ ਕਾਬਲੀਅਤ ਤੇ ਬਲੈਸਟਿਕ ਮਿਜ਼ਾਈਲਾਂ ਨੇ ਤੇ ਤੁਰਕੀ ਦੇ ਕੋਲ ਫੌਜੀ ਤਜਰਬਾ ਹੈ ਤੇ ਇੱਕ ਰੱਖਿਆ ਉਦਯੋਗ ਵੀ ਹੈ ਜਿਹੜਾ ਤੁਰਕੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਵਿਕਸਿਤ ਕੀਤਾ। ਇਹ ਸਮਝੌਤਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਤਿੰਨ ਖੇਤਰੀ ਸ਼ਕਤੀਆਂ ਦੇ ਦਰਮਿਆਨ ਸਹਿਯੋਗ ਲਗਾਤਾਰ ਗਹਿਰਾਉਂਦਾ ਜਾ ਰਿਹਾ। ਭਾਰਤ ਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਲਈ ਇਸ ਨੂੰ ਇੱਕ ਝਟਕੇ ਦੇ ਤੌਰ ਦੇ ਉੱਤੇ ਇਸ ਖਬਰ ਨੂੰ ਕਿਸੇ ਚੰਗੇ ਤਰੀਕੇ ਦੇ ਨਾਲ ਨਹੀਂ ਲੈ ਕੇ ਦੇਖਿਆ ਜਾ ਸਕਦਾ। ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਕਿਹਾ ਹੈ ਕਿ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਇਜ਼ਰਾਈਲ ਦੇ ਉੱਤੇ ਸੀਰੀਆ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ, ਜਦਕਿ ਇਜ਼ਰਾਈਲ ਨੇ ਸਿਰਫ ਆਪਣੇ ਨਾਗਰਿਕਾਂ ਨੂੰ ਹਮਲੇ ਤੋਂ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਸੀ। ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਬਿਆਨ ਦੇ ਵਿੱਚ ਕਿਹਾ ਕਿ ਤੁਰਕੀ ਦੇ ਨਾਲ ਇਹੀ ਹੋ ਰਿਹਾ, ਇੱਥੋਂ ਦੇ ਨੇਤਾ ਦਹਾਕਿਆਂ ਤੋਂ ਸੀਰੀਆ ਦੀ ਸੋਵਰਨਿਟੀ ਦੀ ਉਲੰਘਣਾ ਕਰ ਰਹੇ ਨੇ, ਉੱਥੋਂ ਦੀ ਪ੍ਰਭੂਸੱਤਾ ਦੇ ਨਾਲ ਖੇਡ ਰਹੇ ਨੇ, ਨਾਲ ਹੀ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਦੂਸਰਿਆਂ ਨੂੰ ਉਪਦੇਸ਼ ਵੀ ਦਿੰਦੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਤੁਰਕੀ ਨੇ ਸੀਰੀਆ ਦੇ ਕਰੀਬ 5% ਹਿੱਸੇ ਦੇ ਉੱਤੇ ਕਬਜ਼ਾ ਕਰ ਰੱਖਿਆ ਤੇ ਉਹ ਇਜ਼ਰਾਈਲ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਦੇ ਨਾਲ ਸੀਰੀਆ ਦੇ ਵਿੱਚ ਫੌਜੀ ਟਿਕਾਣੇ ਸਥਾਪਿਤ ਕਰਨਾ ਚਾਹੁੰਦਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਖਬਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਮੌਨਸੂਨ ਦੇ ਸੈਸ਼ਨ ਦੇ 15ਵੇਂ ਦਿਨ ਸ਼ੁੱਕਰਵਾਰ ਦੇ ਦਿਨ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫ਼ੀ ਹੰਗਾਮੇਦਾਰ ਕਾਰ ਪਈ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਲਗਾਤਾਰ ਨਾਅਰੇਬਾਜ਼ੀ ਕਰਦੀ ਰਹੀ। ਲੋਕ ਸਭਾ ਦੀ ਕਾਰਵਾਈ ਹੁਣ ਸੋਮਵਾਰ ਦੇ ਦਿਨ ਤੱਕ ਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਦੁਪਹਿਰ 4 ਵਜੇ ਤੱਕ ਟਾਲ ਦਿੱਤੀ ਗਈ ਸੀ। ਰਾਜ ਸਭਾ ਦੇ ਵਿੱਚ ਕਿਰਨ ਰਿਜੂਜੀ ਨੇ ਵਿਰੋਧੀ ਧਿਰ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦਾ ਹੀ ਨਹੀਂ ਕਿ ਸਦਨ ਚੱਲ ਸਕੇ, ਉਹ ਇਹ ਤੈਅ ਨਹੀਂ ਕਰਨਗੇ ਕਿ ਕੌਣ ਜਵਾਬ ਦੇਵੇਗਾ। ਉੱਥੇ ਐਨਡੀਏ ਦੇ ਕਰੀਬ 45 ਨਵੇਂ ਤੇ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਸੰਸਦ ਮੈਂਬਰਾਂ ਨੇ ਸਵੇਰੇ 9 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੇ ਰਿਹਾਇਸ਼ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਦੱਸ ਦਈਏ ਕਿ ਇਹ ਪਾਰਲੀਮੈਂਟਰੀ ਸੈਸ਼ਨ ਇਸ ਵਕਤ ਮਜ਼ਾਕ ਬਣ ਕੇ ਰਹਿ ਗਿਆ, ਜਿੱਥੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉੱਥੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਦੋਹਾਂ ਨੂੰ ਸ਼ਾਮਲ ਹੋਣ ਦੇ ਸੱਦੇ ਦੇ ਵਜੋਂ ਹੰਗਾਮਾ ਲਗਾਤਾਰ ਕੀਤਾ ਜਾ ਰਿਹਾ ਹੈ। ਉਧਰ ਕਾਇਸਥ ਪਾਠਸ਼ਾਲਾ ਨੇ ਕਾਂਗਰਸ ਨੇਤਾ ਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ ਕੇਪੀ ਕਾਲਜ ਮੈਦਾਨ ਦੇ ਵਿੱਚ ਪ੍ਰੋਗਰਾਮ ਦੀ ਹੁਣ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਪ੍ਰਯਾਗਰਾਜ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਨੂੰ ਲੈ ਕੇ ਜਿਸ ਥਾਂ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਸੀ। ਰਾਹੁਲ ਗਾਂਧੀ ਕੋਟਾ ਤੇ ਦੇਹਰਾਦੂਨ ਤੋਂ ਬਾਅਦ ਹੁਣ ਪ੍ਰਯਾਗਰਾਜ ਦੇ ਵਿੱਚ 8 ਅਗਸਤ ਨੂੰ ਵਿਦਿਆਰਥੀਆਂ ਦੀ ਗੂੰਜ ਦੇ ਮਾਮਲੇ ਦੇ ਵਿੱਚ ਅੱਜ ਦੇ ਦਿਨ ਸ਼ਾਮਲ ਹੋ ਰਹੇ ਨੇ। ਇਸ ਤੋਂ ਪਹਿਲਾਂ ਇੱਕ ਇਸ ਸੰਸਥਾ ਨੇ ਯਾਨੀ ਕਾਇਸਥ ਪਾਠਸ਼ਾਲਾ ਨੇ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਪ੍ਰੋਗਰਾਮ ਦੀ ਇਜਾਜ਼ਤ ਜਿਹੜੀ ਸੀ ਉਸ ਨੂੰ ਪਹਿਲਾਂ ਰੱਦ ਕਰ ਦਿੱਤਾ ਸੀ, ਹੁਣ ਉਸ ਨੂੰ ਫਿਰ ਤੋਂ ਦੇ ਦਿੱਤਾ ਹੈ। ਉੱਥੇ ਅਗਲੀ ਖਬਰ ਜਿਹੜੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ 0 ਮਾਈਲ ਇਲਾਕੇ ਦੇ ਕੋਲ ਇੱਕ ਤੇਜ਼ ਰਫ਼ਤਾਰ ਬੱਸ ਨੇ ਵੀਰਵਾਰ ਦੁਪਹਿਰ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਸੀ, ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਗੁੱਸੇ ਦੇ ਵਿੱਚ ਆਈ ਭੀੜ ਨੇ ਮ੍ਰਿਤਕ ਦੇ ਲਾਸ਼ ਨੂੰ ਨੈਸ਼ਨਲ ਹਾਈਵੇ NH 30 ਦੇ ਉੱਤੇ ਰੱਖ ਕੇ ਜਾਮ ਲਗਾ ਦਿੱਤਾ, ਜੰਮ ਕੇ ਅੱਗਜਨੀ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਹੀ 3 ਜੀਪਾਂ ਤੇ 1 ਚੈੱਕ ਪੋਸਟ ਤੇ ਕਈ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਇਲਾਕੇ ਦੇ ਵਿੱਚ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ, ਜਿਸ ਦੇ ਵਿੱਚ ਕਈ ਸਕੂਲੀ ਬੱਚੇ ਵੀ ਘੰਟਿਆਂ ਬੱਧੀ ਫਸੇ ਰਹਿ ਗਏ ਸਨ। ਉੱਥੇ ਝਾਰਖੰਡ ਤੋਂ ਅਗਲੀ ਖਬਰ, ਜਿੱਥੇ ਝਾਰਖੰਡ ਦੇ ਵਿੱਚ ਵਿਦਿਆਰਥੀ ਅੰਦੋਲਨ ਤਾਂ ਚੱਲ ਰਿਹਾ, ਪਰ ਇਸ ਦਰਮਿਆਨ ਇਹ ਅੰਦੋਲਨ ਨੂੰ ਲੈ ਕੇ ਕੱਲ ਦੇ ਦਿਨ ਮਾਹੌਲ ਕਾਫੀ ਜ਼ਿਆਦਾ ਸੰਗੀਨ ਹੋ ਗਿਆ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਭੁੱਖ ਹੜਤਾਲ ਦੇ ਬੈਠੇ ਇੱਕ ਸ਼ਖਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਦੇ ਵਿੱਚ ਉਸਨੂੰ ਜੈਪਾਲ ਸਿੰਘ ਮੁੰਡਾ ਸਟੇਡੀਅਮ ਦੇ ਅੰਦਰ ਸਦਰ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੌਕੇ ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਉਸਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਚੱਲਦਿਆਂ ਉਸਨੂੰ ਤੇਜ਼ ਸਿਰ ਦਰਦ ਹੋ ਰਿਹਾ ਸੀ, ਬੁਖਾਰ ਦੀ ਵੀ ਸ਼ਿਕਾਇਤ ਸੀ। ਇਸ ਕਰਕੇ ਤੁਰੰਤ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕੀਤਾ ਗਿਆ। ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਯਾਨੀ ਝਾਰਖੰਡ ਲੋਕ ਸੇਵਾ ਆਯੋਗ ਦੀਆਂ ਤੇ ਹੋਰਨਾਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ ਦੇ ਖਿਲਾਫ ਪਿਛਲੇ 14 ਦਿਨ ਤੋਂ ਸਟੂਡੈਂਟਸ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਨੇ। ਸਟੂਡੈਂਟਸ ਦਾ ਦੋਸ਼ ਹੈ ਕਿ JPSC ਦੇ ਪੇਪਰ ਲੀਕ ਕੀਤੇ ਗਏ, ਸੀਟਾਂ ਵੇਚੀਆਂ ਗਈਆਂ ਤੇ ਉਹਨਾਂ ਨੂੰ CID ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ। ਮਾਮਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ED ਜਾਂ CBI ਤੋਂ ਕਰਵਾਈ ਜਾਵੇ। ਇਹਨਾਂ ਮੰਗਾਂ ਨੂੰ ਹੀ ਲੈ ਕੇ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ। ਇਸ ਦਰਮਿਆਨ 6 ਪ੍ਰਦਰਸ਼ਨਕਾਰੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖ਼ਬਰ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਅਦਾਰੇ ABC ਦੀ ਤਰਫ ਤੋਂ ਜੀਨਾ ਰਾਈਨਹਾਰਟ ਦੇ ਖਿਲਾਫ ਚਲਾਏ ਗਏ ਪ੍ਰੋਗਰਾਮ ਦੇ ਵਿੱਚ ਮਾਫ਼ੀ ਮੰਗ ਲਏ ਜਾਣ ਦੇ ਬਾਵਜੂਦ ਇਹ ਗੱਲ ਕਹੀ ਹੈ ਕਿ ABC ਨੂੰ ਇਸ ਮੌਕੇ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੀ ਫੰਡਿੰਗ ਦੇ ਉੱਤੇ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਪਹਿਲੀ ਵਾਰ ਨਹੀਂ ਹੈ, ਬਾਰ ਬਾਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ABC ਅਦਾਰੇ ਦੀ ਫੰਡਿੰਗ ਜਿਹੜੀ ਹੈ ਘੱਟ ਕਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਕਟੌਤੀ ਕਰ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਦੇ ਵਿੱਚ ਹੁਣ ਜੀਨਾ ਰਾਈਨਹਾਰਟ ਦੇ ਉੱਤੇ ਪੇਸ਼ ਕੀਤੇ ਪ੍ਰੋਗਰਾਮ ਤੋਂ ਬਾਅਦ ਬੇਸ਼ੱਕ ABC ਨੇ ਮਾਫ਼ੀ ਇਸ ਦੇ ਬਾਰੇ ਮੰਗ ਲਈ ਸੀ, ਪਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਸੀਨ ਬੈਲ ਨੇ ਅਦਾਰੇ News 24 ਨੂੰ, ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਤੌਰ ਤੇ ਜਾਣਿਆ ਜਾਂਦਾ ਸੀ, ਉਸ ਦੇ ਵਿੱਚ ਇੰਟਰਵਿਊ ਦਿੰਦਿਆਂ ਹੋਇਆ ਕਿਹਾ ਕਿ ਅਦਾਰੇ ABC ਨੂੰ ਲੈ ਕੇ ਇੱਕ ਵੱਡੇ ਰਿਫਾਰਮ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ABC ਸਾਲਾਨਾ $1.2 ਬਿਲੀਅਨ ਟੈਕਸਪੇਅਰ ਦੇ ਪੈਸੇ ਦੇ ਵਿੱਚੋਂ ਦਿੱਤੀ ਜਾਂਦੀ ਰਕਮ ਦੇ ਉੱਤੇ ਚੱਲਦਾ ਹੈ। ਇੰਨੇ ਰਕਮ ਖਰਚ ਕਰਕੇ ਜੇਕਰ ਪੌਲਿਨ ਹੈਨਸਨ ਦੇ ਮਾਡਲ ਨੂੰ ਮੰਨਿਆ ਜਾਵੇ ਤਾਂ ਉਹ ਇਸ ਰਕਮ ਦੇ ਵਿੱਚ ਕਟੌਤੀ ਕਰਕੇ ਇਸ ਨੂੰ ਦੂਸਰੇ ਭਲਾਈ ਕੰਮਾਂ ਦੇ ਉੱਤੇ ਖਰਚ ਕਰਨਾ ਚਾਹਣਗੇ। ਉੱਥੇ ਅਦਾਰੇ ABC ਦੀ ਤਰਫ ਤੋਂ ਇਹ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ, ਹਾਲਾਂਕਿ ਉਹਨਾਂ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਆਪਣਾ ਭਾਸ਼ਣ ਜਿਹੜਾ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਉਹਨਾਂ ਦਾ ਲੰਘੇ ਹਫ਼ਤੇ ਕੈਂਸਲ ਹੋ ਗਿਆ ਸੀ ਉਸ ਨੂੰ ਉਹ ਦੁਬਾਰਾ ਕਦੋਂ ਭਾਸ਼ਣ ਦੇਣਗੇ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਭਾਸ਼ਣ ਨੂੰ ਲੈ ਕੇ ਇਸ ਹਫਤੇ ਦੇ ਵਿਚ ਕਿਸੇ ਵੀ ਦਿਨ ਬਿਆਨ ਦਿੱਤੇ ਜਾ ਸਕਦੇ ਨੇ। ਬਹਿਰਾਲ ਅਦਾਰੇ ABC ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜਿਹੜੇ ਵੀਜ਼ਾ ਓਵਰ ਸਟੇਅਰਸ ਨੇ ਉਹਨਾਂ ਦੇ ਵਰਕ ਰਾਈਟਸ ਸਭ ਤੋਂ ਪਹਿਲਾਂ ਤਾਂ ਰੱਦ ਕੀਤੇ ਜਾਣਗੇ, ਯਾਨੀ ਆਪਣੇ ਵੀਜ਼ਾ ਦੀ ਮਿਆਦ ਜਿਹੜੇ ਟੱਪ ਚੁੱਕੇ ਨੇ ਉਹਨਾਂ ਦੇ ਵਰਕ ਰਾਈਟਸ ਦੇ ਉੱਤੇ ਸਭ ਤੋਂ ਪਹਿਲਾਂ ਸਰਕਾਰ ਦੀ ਤਰਫ ਤੋਂ ਕਟੌਤੀਆਂ ਕੀਤੀਆਂ ਜਾਣਗੀਆਂ। ਕਟੌਤੀਆਂ ਕੀ ਬਲਕਿ ਖਤਮ ਕਰ ਦਿੱਤੇ ਜਾਣਗੇ। ਔਰ ਹਾਲਾਂਕਿ ਜਿਹੜੇ ਭਾਸ਼ਣ ਦੇ ਨੁਕਤੇ ਨੇ ਉਹ ਕੀ ਨੇ ਉਹ ਕਦੇ ਵੀ ਮਹਿਕਮੇ ਦੀ ਤਰਫ ਤੋਂ ਜਾਂ ਮੰਤਰਾਲੇ ਦੀ ਤਰਫ ਤੋਂ ਸਾਂਝੇ ਨਹੀਂ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ, ਪਰ ਅਦਾਰੇ ਦੀ ਤਰਫ ਤੋਂ ਇਹ ਖ਼ਬਰ ਜ਼ਰੂਰ ਪ੍ਰਕਾਸ਼ਿਤ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਕਿ ਬੈਕਪੈਕਰ ਵੀਜ਼ਾ ਅਤੇ ਫੈਮਿਲੀ ਰੀਯੂਨੀਅਨ ਵੀਜ਼ਾਸ ਦੇ ਉੱਤੇ ਸਖ਼ਤੀ ਕਰਨ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉਥੇ ਵਿਕਟੋਰੀਆ ਦੇ ਪੋਲਟਰੀ ਪ੍ਰੋਡਿਊਸਰਸ ਦੇ ਲਈ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ H5N1 ਬਰਡ ਫਲੂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਪੋਲਟਰੀ ਫਾਰਮਸ ਨੇ ਉਹਨਾਂ ਦੇ ਉੱਤੇ ਹੁਣ ਰੋਕਾਂ ਲਗਾਈਆਂ ਜਾ ਰਹੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਮੈਲਬਰਨ ਮੈਟਰੋਪੋਲੀਟਨ ਤੋਂ ਇਲਾਵਾ ਖੇਤਰੀ ਇਲਾਕਿਆਂ ਦੇ ਵਿੱਚ ਪੈਂਦੇ ਜਿਹੜੇ ਪੋਲਟਰੀ ਫਾਰਮਸ ਨੇ ਉਹਨਾਂ ਨੂੰ ਲੈ ਕੇ ਐਗਰੀਕਲਚਰ ਮਿਨਿਸਟਰ ਮਿਕੇਲੀਆ ਸੈਟਲ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਸਖ਼ਤ ਕਦਮ ਚੁੱਕਣ ਦੇ ਲਈ ਤਿਆਰ ਹੈ। ਬਰਡ ਫਲੂ ਦਾ ਪ੍ਰਕੋਪ ਵੈਸੇ ਤਾਂ ਵਿਕਟੋਰੀਆ ਦੇ ਜ਼ਿਆਦਾਤਰ ਤਟੀ ਇਲਾਕਿਆਂ ਦੇ ਨਾਲ ਰੱਖਦੇ ਜਿੰਨੇ ਵੀ ਸਬਰਬਸ ਦੇ ਵਿੱਚ ਪੈਂਦੇ ਪੋਲਟਰੀ ਫਾਰਮਸ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਪਰ ਹਾਲ ਫਿਲਹਾਲ ਜਿਸ ਕਿਸਮ ਦੇ ਨਾਲ ਫੈਸਲੇ ਵੈਸਟਰਨ ਆਸਟ੍ਰੇਲੀਆ ਸੂਬੇ ਦੀ ਤਰਫ ਤੋਂ ਲਏ ਜਾ ਰਹੇ ਨੇ ਉਨੇ ਹੀ ਸਖ਼ਤ ਫੈਸਲੇ ਵਿਕਟੋਰੀਆ ਨੂੰ ਵੀ ਲੈਣੇ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਮੁਰਗੀਆਂ ਜਿਹੜੀਆਂ ਨੇ ਉਹਨਾਂ ਦਾ ਕਤਲ ਕੀਤਾ ਜਾ ਸਕਦਾ ਤਾਂ ਕਿ ਇਹ ਬਿਮਾਰੀ ਦੂਸਰੇ ਜਾਨਵਰਾਂ ਤੱਕ ਜਾਂ ਦੂਸਰੀਆਂ ਪੰਛੀਆਂ ਤੱਕ ਜਾਂ ਹੋਰਨਾਂ ਮੁਰਗੀਆਂ ਤੱਕ ਨਾ ਫੈਲੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾ ਲਈਏ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੁਭਮਨ ਗਿੱਲ ਨੂੰ ਸੱਟ ਲੱਗੀ ਹੈ, ਜਿਸ ਦੇ ਚੱਲਦਿਆਂ ਉਹ ਸ਼੍ਰੀਲੰਕਾ ਦੌਰੇ ਦੇ ਦਰਮਿਆਨ ਹੁਣ ਨਹੀਂ ਖੇਡ ਸਕਣਗੇ। BCCI ਦੀ ਤਰਫ ਤੋਂ ਦੱਸਿਆ ਗਿਆ ਕਿ ਵੀਰਵਾਰ ਦੇ ਦਿਨ ਪ੍ਰੈਕਟਿਸ ਮੈਚ ਦੇ ਦਰਮਿਆਨ ਕਪਤਾਨ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਰਿੰਗ ਫਿੰਗਰ ਦੇ ਉੱਤੇ ਸੱਟ ਲੱਗ ਗਈ। ਸ਼ੁਭਮਨ ਗਿੱਲ ਅਹਿਤਿਆਤ ਦੇ ਤੌਰ ਦੇ ਉੱਤੇ ਸ਼੍ਰੀਲੰਕਾ 11 ਦੇ ਖਿਲਾਫ਼ ਪ੍ਰੈਕਟਿਸ ਮੈਚ ਤੋਂ ਪਹਿਲਾਂ ਮੈਦਾਨ ਦੇ ਵਿੱਚ ਨਹੀਂ ਉਤਰੇ। ਗਿੱਲ ਦੀ ਗੈਰ ਮੌਜੂਦਗੀ ਦੇ ਵਿੱਚ KL ਰਾਹੁਲ ਨੂੰ ਹੀ ਟੀਮ ਦੀ ਕਮਾਨ ਸੰਭਾਲੀ ਗਈ ਹੈ। ਦੱਸ ਦਈਏ ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਕੋਲੰਬੋ ਦੇ ਵਿੱਚ 3 ਵਾਰਮ ਅਪ ਮੈਚ ਖੇਡੇ ਜਾਣੇ ਨੇ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਨਾਲ ਜਿਹੜੇ ਭਾਰਤੀ ਟੀਮ ਹੈ ਜਿਹੜੀ 2 ਟੈਸਟ ਮੈਚ ਦੀ 1 ਸੀਰੀਜ਼ ਖੇਡਣ ਵਾਲੀ ਹੈ। ਪਹਿਲਾ ਮੈਚ 15 ਅਗਸਤ ਨੂੰ ਖੇਡਿਆ ਜਾਏਗਾ, ਦੂਜਾ 23 ਅਗਸਤ ਤੋਂ ਸ਼ੁਰੂ ਹੋਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ ਤੇ ਇਜਾਜ਼ਤ, ਧੰਨਵਾਦ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
0: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OG-LONG-ROAD ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-180-482-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
3: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
2: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
3: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
1: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
1: Radio Haji.
3: Stay tuned. Dikkat ta sade saare de andar ho. Mauka milde jo hath lagda hai, oh lut lenda hai.
4: सिर्फ फिल्म ही नहीं, ये है पंजाब की सब तो वड्डी चोरी, द ग्रेट पंजाब रॉब।

0: ਜਦੋਂ ਇਹ ਚੋਕਰ ਤਖਤ ਤੇ ਬੈਂਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: Starring Raj Kundra, Payal Rajput, Garvita Sadhwani ate hor kai saathi kalakar 7 August to tohade nedle cinema ghar vich।

0: ਸੌਣ ਦਾ ਮਹੀਨਾ ਅਗਸਤ ਦਾ ਇਹ ਮਹੀਨਾ ਚੱਲ ਰਿਹਾ ਹੈਗਾ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ, ਪਰ ਦੇਸੀ ਕੈਲੰਡਰ ਦੇ ਮੁਤਾਬਕ ਸੌਣ ਦੇ ਮਹੀਨੇ ਦੇ ਆਖਰੀ ਕੁਝ ਦਿਨ ਇਸ 'ਚ ਬਚ ਜਾਂਦੇ ਨੇ ਅਤੇ ਭਾਦੋਂ ਸ਼ੁਰੂ ਹੋ ਜਾਂਦਾ। ਕੈਲੰਡਰਾਂ ਦੀ ਗੱਲ ਅੱਗੇ ਬੜੀ ਵਾਰ ਆਪਾਂ ਕਰ ਚੁੱਕੇ ਹੈਗੇ। ਗ੍ਰੈਗੋਰੀਅਨ ਕੈਲੰਡਰ ਅਸੀਂ ਜ਼ਿਆਦਾਤਰ ਪੂਰੀ ਦੁਨੀਆ ਜਿਹੜੀ ਹੈ, ਹਾਲਾਂਕਿ ਸ਼ੁਰੂਆਤ ਦੇ ਵਿੱਚ ਕੈਥੋਲਿਕਸ ਨੇ ਮੰਨਣਾ ਸ਼ੁਰੂ ਕੀਤਾ ਸੀਗਾ, ਇੰਗਲੈਂਡ ਨੇ ਇਹ ਥੋਪਤਾ ਸੀਗਾ ਇੱਕ ਤਰੀਕੇ ਦੇ ਨਾਲ। ਉਹ ਤੋਂ ਪਹਿਲਾਂ ਤਾਂ ਜੂਲੀਅਨ ਕੈਲੰਡਰ ਚੱਲਦਾ ਹੁੰਦਾ ਸੀ ਜਿਹੜੇ ਰੋਮਨਸ ਜਿਹਨੂੰ ਸੈਲੀਬ੍ਰੇਟ ਕਰਦੇ ਸੀ, ਪਰ ਅਸੀਂ ਤਾਂ ਭਾਰਤ ਦੇ ਵਿੱਚ ਬਿਕਰਮੀ ਸੰਮਤ ਜਿਹੜਾ ਕਿ ਲਗਭਗ 58 ਸਾਲ ਅੱਗੇ ਚੱਲਦਾ ਹੈਗਾ ਗ੍ਰੈਗੋਰੀਅਨ ਤੋਂ, ਉਹਨੂੰ ਅਸੀਂ ਮੰਨਦੇ ਰਹੇ ਹੈਗੇ। ਲੂਨਰ ਅਤੇ ਸੋਲਰ ਦੋ ਦਿਸ਼ਾਵਾਂ ਦੇ ਨਾਲ ਜਿਹੜੇ ਕੈਲੰਡਰ ਚੱਲਦੇ ਨੇ, ਜਿਵੇਂ ਨਾਨਕਸ਼ਾਹੀ ਜਿਹੜਾ ਉਹ ਜ਼ਿਆਦਾਤਰ ਮੇਰੇ ਖਿਆਲ ਦੇ ਨਾਲ ਸੋਲਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ, ਅਤੇ ਜਿਹੜੇ ਹਿੰਦੂ ਕੈਲੰਡਰ ਨੇ ਉਹ ਲੂਨਰ ਕੈਲੰਡਰ ਨੂੰ ਫੋਲੋ ਕਰਦੇ ਹੈਗੇ ਨੇ। ਸੋ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਮਹੀਨਿਆਂ ਦੇ ਨਾਲ ਸ਼ੁਰੂਆਤ ਹੁੰਦੀ ਹੈ। ਕੁਝ ਕੈਲੰਡਰ ਜਿਹੜੇ ਹੈਗੇ ਨੇ ਉਹ ਚੇਤ ਦੇ ਨਾਲ ਸ਼ੁਰੂ ਕਰਦੇ ਨੇ ਮਹੀਨੇ ਨੂੰ, ਸਾਲ ਨੂੰ, ਕੁਝ ਵਿਸਾਖ ਦੇ ਨਾਲ ਸ਼ੁਰੂ ਕਰਦੇ ਨੇ। ਉਹਦੇ 'ਚ ਨਹੀਂ ਆਪਾਂ ਜਾਂਦੇ ਹੈਗੇ, ਗੱਲ ਕਰਨੀ ਹੈਗੀ ਸੌਣ ਦੇ ਮਹੀਨੇ ਦੀ। ਹੁਣ ਸੌਣ ਦਾ ਮਹੀਨਾ ਜਿਹੜਾ ਹੈਗਾ ਪੰਜਾਬੀ ਕੈਲੰਡਰ 'ਚ ਜਾਂ ਦੇਸੀ ਕੈਲੰਡਰ ਦੇ ਵਿੱਚ, ਇਹਦੀ ਰੈਲੇਵੈਂਸ ਵੈਸੇ ਤਾਂ ਅੱਜ ਕੱਲ੍ਹ ਦੇ ਜਦੋਂ ਤੁਸੀਂ ਗੀਤ ਸੁਣੋਗੇ ਇਹ ਜ਼ਿਆਦਾਤਰ ਸਿਰਫ ਉਹਦੇ ਨਾਲ ਹੀ ਜੋੜ ਦਿੰਦੇ ਨੇ, ਰੋਮੈਂਟਿਸਾਈਜ਼ ਹੀ ਕਰ ਦਿੰਦੇ ਨੇ, ਬੜਾ ਸਾਰਾ ਉਹਨੂੰ ਬਸ ਰੋਮੈਂਸ ਦੇ ਨਾਲ ਜੋੜ ਕੇ ਦਿਖਾਇਆ ਜਾਂਦਾ। ਬਟ ਉਸ ਤੋਂ ਵੀ ਕਿਤੇ ਵੱਧ ਕੇ ਸੌਣ ਦਾ ਮਹੀਨਾ, ਜਿਹਦਾ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਸਮਝਣਾ ਸ਼ੁਰੂ ਕਰੀਏ ਅਤੇ ਆਪਣੇ ਪੰਜਾਬ ਨੂੰ, ਪੰਜਾਬੀਅਤ ਨੂੰ ਸਮਝਣਾ ਸ਼ੁਰੂ ਕਰੀਏ, ਪੰਜਾਬ ਸਿਰਫ ਆਹ ਫਿਰੋਜ਼ਪੁਰ ਤੋਂ ਨੰਗਲ ਤੱਕ ਵਾਲਾ ਪੰਜਾਬ ਨਹੀਂ, ਪਠਾਨਕੋਟ ਤੋਂ ਰਾਜਪੁਰੇ ਵਾਲਾ ਪੰਜਾਬ ਨਹੀਂ। ਬੜੀ ਵਾਰ ਗੱਲ ਕੀਤੀ ਹੈ ਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਗੱਲ ਕਰਦੇ ਹੈਗੇ ਹਾਂ, ਤਾਂ ਇਸ 'ਚ ਜਿਹੜਾ ਪੰਜਾਬ ਹੈਗਾ ਉਹ ਫੈਸਲਾਬਾਦ ਤੋਂ ਫਰੀਦਾਬਾਦ ਤੱਕ ਵਾਲਾ ਹੈਗਾ। ਸੋ ਉਹ ਜੇਹਲਮ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਪੰਜਾਬ, ਅਤੇ ਇੱਥੇ ਤੱਕ ਆਪਣਾ ਘੱਗਰ ਤੋਂ ਵੀ ਗਾਂ ਕਿਹੜਾ ਜਮੁਨਾ ਤੱਕ ਜਾਂਦਾ, ਜੇਹਲਮ ਤੋਂ ਜਮੁਨਾ ਤੱਕ ਦਾ ਪੰਜਾਬ, ਵਾਹ ਕਿਆ ਬਾਤ ਹੈ। ਸੋ ਉਸ ਪੰਜਾਬ ਦੀ ਗੱਲ ਕਰਨੀ ਹੈਗੀ ਹੈ, ਅਤੇ ਉਸ 'ਚ ਉਹ ਪੰਜਾਬ ਦੇ ਵਿੱਚ ਬੜੇ ਸਾਰੇ ਤਿਥੀ ਤਿਉਹਾਰ ਹੁੰਦੇ ਨੇ। ਅਕਸਰ ਅਸੀਂ ਪੰਜਾਬ ਦੇ ਬਾਰੇ ਜਦੋਂ ਕੋਈ ਲੇਖ ਪੜ੍ਹਿਆ ਹੁੰਦਾ ਅਖਬਾਰਾਂ ਦੇ ਵਿੱਚ ਜਾਂ ਅੱਗੇ ਛੋਟੇ ਹੁੰਦੇ ਵੀ ਲਿਖਦੇ ਹੁੰਦੇ ਸੀ ਕਿ ਪੰਜਾਬ ਮੇਲਿਆਂ ਦੀ ਧਰਤੀ, ਹੁਣ ਉਹ ਮੇਲਿਆਂ ਦੀ ਧਰਤੀ ਜਿਹੜੀ ਹੈਗੀ ਉਹਦੇ 'ਚ ਜ਼ਿਆਦਾਤਰ ਮੇਲੇ ਜਿਹੜੇ ਨੇ ਸੌਣ ਭਾਦੋ ਦੇ ਮਹੀਨਿਆਂ 'ਚ ਹੁੰਦੇ ਨੇ। ਭਾਦੋ ਦੀ ਗੱਲ ਫਿਰ ਅੱਗੇ ਕਿਉਂਕਿ ਹਲੇ ਉਹ ਆਉਣਾ, ਪਰ ਸੌਣ ਜਿਹਨੂੰ ਵਸਲ ਦੀ ਰੁੱਤ ਵੀ ਕਹਿ ਲਿਆ ਜਾਂਦਾ ਹੈਗਾ, ਇਹ ਸੌਣ ਦੇ ਬਾਰੇ, ਸੌਣ ਪੰਜਾਬੀਆਂ ਦੇ ਮੇਰੇ ਖਿਆਲ ਦੇ ਨਾਲ ਸੁਭਾਅ ਦੀ ਤਰਜਮਾਨੀ ਕਰਦਾ ਇੱਕ ਮੇਲਾ, ਇੱਕ ਮੰਥ ਕਿਹਾ ਜਾ ਸਕਦਾ, ਕਿਉਂਕਿ ਸੌਣ ਦੇ ਵਿੱਚ ਉਹ ਹਰ ਕੁਛ ਹੈ। ਸੌਣ ਦੇ ਵਿੱਚ ਬਾਰਿਸ਼ ਵੀ ਹੈ, ਸੌਣ ਦੇ ਵਿੱਚ ਹੜ੍ਹ ਦੀ ਜਾਂ ਜੇਠ ਦੀਆਂ ਤਪਦੀਆਂ ਲੂਆਂ ਤੋਂ ਬਾਅਦ ਆਉਣ ਵਾਲਾ ਇੱਕ ਠੰਡਾ ਜਿਹਾ ਸੁਭਾਅ ਵੀ ਹੈ ਜਿਹੜਾ ਪੰਜਾਬੀਆਂ ਦਾ। ਸੌਣ ਦੇ ਵਿੱਚ ਉਹ ਭਿੱਜਿਆ ਭਿੱਜਿਆ ਸੌਣ ਜਿਹਦੇ ਵਿੱਚ ਇਮੋਸ਼ਨਸ ਸਾਰੇ ਹੈਗੇ ਨੇ, ਸੌਣ ਦੇ ਵਿੱਚ ਹੀ ਉਹ ਸਾਰੇ ਸਾਡੇ ਪਰੰਪਰਿਕ ਟ੍ਰੈਡੀਸ਼ਨਲ ਮੇਲੇ ਜਿਹੜੇ ਹੈਗੇ ਨੇ ਉਹ ਇੱਥੇ ਲੱਗਦੇ ਹੈਗੇ ਨੇ। ਸਿਆਣੀਆਂ ਸੁਆਣੀਆਂ ਦੇ ਨਾਲ ਜੁੜਿਆ ਹੋਇਆ, ਧੀਆਂ ਧਿਆਣੀਆਂ ਦੇ ਨਾਲ ਜੁੜਿਆ ਹੋਇਆ, ਤੀਆਂ ਇਹਦੇ ਵਿੱਚ ਆ ਜਾਂਦਾ ਹੈਗਾ। ਫਿਰ ਬਹੁਤ ਸਾਰੇ ਭਰਮ, ਵਹਿਮ, ਮਨੌਤਾਂ ਅਤੇ ਬੜੇ ਸਾਰੇ, ਜਿਵੇਂ ਕਹਿ ਦਿੰਦੇ ਹਾਂ ਕਿ ਸੌਣ ਦੇ ਮਹੀਨੇ ਦੇ ਵਿੱਚ ਸੂਈ ਨਹੀਂ ਲੈਣੀ, ਸੌਣ ਦੇ ਮਹੀਨੇ 'ਚ ਖੀਰ ਰਿੰਨਣੀ ਹੈ, ਸੌਣ ਦੇ ਮਹੀਨੇ ਦੇ ਵਿੱਚ ਜਾਨਵਰਾਂ ਨੂੰ ਗੁੜ ਪਾ ਦੇਣਾ ਜਾਂ ਘਿਓ ਆਟਾ ਪਾ ਦੇਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵਹਿਮ ਭਰਮ ਵੀ ਸੌਣ ਦੇ ਮਹੀਨੇ ਦੇ ਨਾਲ ਹੀ ਜ਼ਿਆਦਾਤਰ ਜੁੜੇ ਹੋਏ ਹੈਗੇ ਨੇ। ਸੋ ਬਹੁਤ ਕੁਝ ਹੈਗਾ ਸੌਣ ਜਿਹੜਾ ਰਿਪ੍ਰਜੈਂਟ ਕਰਦਾ, ਉਹ ਬਹੁਤ ਕੁਝ ਦੇ ਵਿੱਚੋਂ ਬਹੁਤ ਥੋੜ੍ਹੀਆਂ ਗੱਲਾਂ ਮੈਂ ਦੱਸੀਆਂ ਹੈਗੀਆਂ ਨੇ, ਪਰ ਵਿਸਥਾਰ ਦੇ ਵਿੱਚ ਇਸ ਪ੍ਰੋਗਰਾਮ 'ਚ ਸਾਂਝ ਪਾਉਂਦੇ ਹੈਗੇ ਨੇ ਪ੍ਰੀਤਮ ਸਿੰਘ ਰੁਪਾਲ ਜੀ। ਆਓ ਸਵਾਗਤ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਮਹੀਨੇ ਦੇ ਬਾਰੇ ਗੱਲਾਂ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਜਿਹੜਾ ਤੁਸੀਂ ਗੱਲ ਇਹ ਛੋਹੀ ਹੈ ਖਾਸ ਕਰਕੇ ਸਾਵਣ ਮਹੀਨੇ ਨੂੰ ਲੈ ਕੇ, ਤੇ ਇਹਦੇ ਵਿੱਚ ਤੁਸੀਂ ਬਹੁਤ ਕਮਾਲ ਦੀ ਜਿਹੜੀ ਆ ਉਹ ਭੂਮਿਕਾ ਬੰਨੀ ਹੈ, ਕਮਾਲ ਦੀਆਂ ਜਿਹੜੀਆਂ ਗੱਲਾਂ ਤੁਸੀਂ ਇਹਦੇ ਵਿੱਚ ਕੀਤੀਆਂ ਨੇ। ਤੇ ਬਸ ਮੈਂ ਇੱਕੋ ਹੀ ਗੱਲ ਥੋੜਾ ਜਿਹਾ ਇਹ ਕਲੀਅਰ ਕਰਕੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਫਿਰ ਅਗਲੀ। ਤੁਸੀਂ ਕੈਲੰਡਰ ਦੀ ਜਿਹੜੀ ਗੱਲ ਕੀਤੀ ਸੀ ਕਿ ਸਾਡੇ ਇੱਥੇ ਇੰਡੀਆ ਦੇ ਵਿੱਚ, ਖਾਸ ਕਰਕੇ ਨੌਰਥ ਇੰਡੀਆ ਦੇ ਵਿੱਚ ਜਿਹੜੇ ਵਿਕਰਮੀ ਕੈਲੰਡਰ ਹੈ ਉਹ ਦੋ ਤਰੀਕੇ ਦਾ ਕੈਲੰਡਰ ਹੈ, ਕਿਉਂਕਿ ਬਾਅਦ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ੱਕ ਸਰਕਾਰੀ ਤੌਰ ਤੇ ਸਾਡੀ ਸਰਕਾਰ ਨੇ ਉਹ ਕੈਲੰਡਰ ਜਿਹੜਾ ਅਪਣਾ ਲਿਆ ਸੀ, ਤੇ ਜਿਹਨੂੰ 1947 ਸਾਲ ਦੇ ਆਸ ਪਾਸ ਜਿਹੜੇ ਹੈਗੇ ਉਦੋਂ ਤੋਂ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਹੁਣ ਸਾਡੇ ਇੱਕ ਜਿਹੜੀ ਹੋਰ ਜਿਹੜੀ ਤੁਸੀਂ ਗੱਲ ਕੀਤੀ ਨਾ ਸ਼ੁਰੂ ਚ ਕਿ ਇੱਕ ਮਹੀਨੇ ਦਾ ਜਿਹੜਾ ਸਾਡੇ ਕੈਲੰਡਰ ਦਾ ਫਰਕ ਹੈ, ਜਿਹੜਾ ਸਾਡਾ ਜਿਹੜਾ ਲੂਨਰ ਕੈਲੰਡਰ ਹੈ ਤੇ ਉਹ ਸ਼ੁਰੂ ਹੁੰਦਾ ਹੈ ਜਿਹੜਾ ਹੈਗਾ ਉਹ ਆਪਣਾ ਚੇਤ ਮਹੀਨੇ ਤੋਂ। ਤੇ ਜਿਹੜਾ ਸੋਲਰ ਕੈਲੰਡਰ ਹੈ, ਮੈਂ ਜਿਹੜਾ ਸਾਡੇ ਹਿੰਦੂ ਤਿਉਹਾਰਾਂ ਦੇ ਹਿਸਾਬ ਦੇ ਨਾਲ ਜਾਂ ਇਸ ਤਰੀਕੇ ਨਾਲ ਗੱਲ ਕਰਦਾ, ਤੇ ਜਿਹੜਾ ਸੋਲਰ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਹੈ ਇੱਕ ਵਿਸਾਖ ਤੋਂ, ਇੱਕ ਮਹੀਨੇ ਦੇ ਵਿੱਚ ਵੈਸੇ ਹੀ ਫਰਕ ਹੈ। ਤੇ ਕਿਉਂਕਿ ਸੋਲਰ ਕੈਲੰਡਰ ਸੋਲਰ ਦੀ ਜਿਹੜੀ ਸੂਰਜ ਦੀ ਚਾਲ ਤੇ ਚੰਦਰਮਾ ਦੀ ਚਾਲ ਦੇ ਵਿੱਚ ਅਲੱਗ ਅਲੱਗ ਜਿਹੜਾ ਹੈ ਫਰਕ ਹੈ, ਇਹਦੇ ਵਿੱਚ ਖਾਸੀ ਜਿਹੜੀ ਉਹ ਭਿੰਨਤਾ। ਤੇ ਹੁਣ ਤਾਂ ਇਹ ਗੱਲ ਇਸ ਕਰਕੇ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਗ੍ਰੈਗੋਰੀਅਨ ਕੈਲੰਡਰ ਦੀ ਗੱਲ ਕੀਤੀ, ਪਹਿਲਾਂ ਜੂਲੀਅਨ ਚੱਲਦਾ ਸੀ ਤੇ ਫਿਰ ਉਹਦੇ ਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਕੁਛ ਦਿਨਾਂ ਦਾ ਉਹ ਫਰਕ ਰਹਿੰਦਾ ਸੀਗਾ ਉਹ ਪੂਰਾ ਕੀਤਾ ਗਿਆ, ਤੇ ਕਿਉਂਕਿ ਉਹਦੇ ਦਿਨ ਜਿਹੜੇ ਘੱਟ ਸੀਗੇ ਸਾਲ ਦੇ ਸੂਰਜ ਦੀ ਗਤੀ ਦੇ ਹਿਸਾਬ ਨਾਲ। ਤੇ ਚਲੋ ਇਹ ਆਪਾਂ ਬਹੁਤ ਵਾਰੀ ਪਹਿਲਾਂ ਗੱਲਾਂ ਇਹਦੇ ਤੇ ਚਰਚਾ ਕਰ ਚੁੱਕੇ ਹਾਂ। ਹੁਣ ਜਿਸ ਲਿਹਾਜ਼ ਦੇ ਨਾਲ ਜਿਵੇਂ ਅੱਜ ਜਿਹੜਾ ਹੈਗਾ 6 ਅਗਸਤ ਹੈ ਜਿਵੇਂ ਅੱਜ, ਤੇ 6 ਅਗਸਤ ਦੇ ਹਿਸਾਬ ਨਾਲ ਜਿਹੜਾ ਹੈਗਾ, ਵੈਸੇ ਤਾਂ ਜੇ ਆਪਾਂ ਸਾਵਣ ਜਿਹੜਾ ਸੋਲਰ ਦੇ ਸੂਰਜ ਦੀ ਚਾਲ ਵਾਲਾ ਸਿਲੰਡਰ ਕੈਲੰਡਰ, ਜਿਹਨੂੰ ਆਪਾਂ ਜੇ ਹੋਰ ਸੌਖਾ ਪੰਜਾਬੀ ਚ ਕਰਨਾ ਹੋਵੇ, ਜਿਹੜਾ ਸੰਗਰਾਂਦਾਂ ਦੇ ਹਿਸਾਬ ਦੇ ਨਾਲ ਚੱਲ, ਤੇ ਜਿਹੜਾ ਪਹਿਲੀ ਸੰਗਰਾਂਦ ਨੂੰ ਜਿਹੜਾ ਮਹੀਨਾ ਸ਼ੁਰੂ ਹੁੰਦਾ, ਤੇ ਉਸ ਲਿਹਾਜ਼ ਦੇ ਨਾਲ ਤਾਂ ਜਿਹੜਾ ਹੈਗਾ ਅੱਜ 22 ਜਿਹੜਾ ਸਾਵਣ ਬਣ ਜਾਂਦਾ। ਤੇ ਜੇ ਆਪਾਂ ਦੇਖਿਆ ਜਾਵੇ ਚੰਦਰਮਾ ਦੀ ਚਾਲ ਵਾਲਾ ਸਾਵਣ, ਕਿਉਂਕਿ ਪਿੱਛੇ ਚੱਲਦਾ ਜਿਹਦੇ ਚ ਅਸੀਂ ਤੀਆਂ ਮਨਾਉਂਦੇ ਹਾਂ, ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਤਿਉਹਾਰ ਨੇ ਬਹੁਤੇ ਚੰਦਰਮਾ ਦੇ ਵਾਲੇ ਜਿਹੜਾ ਹੈਗਾ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਆ, ਉਹਦੇ ਲਿਹਾਜ਼ ਨਾਲ ਜਿਹੜੇ ਮਨਾਏ ਜਾਂਦੇ ਆ, ਉਸ ਹਿਸਾਬ ਦੇ ਨਾਲ ਅਜੇ ਅੱਜ ਜਿਹੜੀ ਹੈਗੀ ਆ ਉਹ 8 ਹੋਈ ਹੈ, ਕਿਉਂਕਿ ਜਿਹੜੀਆਂ ਉਹਦੀਆਂ ਤਰੀਕਾਂ ਨੇ ਉਹਨਾਂ ਨੂੰ ਅਸੀਂ ਤਿੱਥਾਂ ਦੇ ਨਾਂ ਨਾਲ ਜਾਣਦੇ। ਤੇ ਸੋ ਇਸ ਜਿਹੜਾ ਤਰੀਕੇ ਦੇ ਨਾਲ ਸਾਵਣ ਅਜੇ ਲੂਨਰ ਕੈਲੰਡਰ ਦੇ ਹਿਸਾਬ ਨਾਲ ਅਜੇ ਲੰਬਾ ਸਮਾਂ ਚੱਲਣਾ, ਤੇ ਸੋਲਰ ਕੈਲੰਡਰ ਵਾਲਾ ਜਿਹੜਾ ਸਾਵਣ ਆ ਉਹ 10 ਕੁ ਦਿਨ ਅਜੇ ਆਪਾਂ ਇਹ ਕਹਿ ਸਕਦੇ ਹਾਂ, 10 ਦਿਨਾਂ ਤੋਂ ਵੀ ਘੱਟ, ਕਿ 8 ਕੁ ਦਿਨ ਜਿਹੜਾ ਹੈਗਾ ਅਜੇ ਹੋਰ ਚੱਲਣਾ, ਫਿਰ ਭਾਦੋਂ ਜਿਹੜੀ ਆ ਉਹ ਚੜ ਜਾਣੀ ਹੈ। ਤੇ ਸੋ ਹੁਣ ਜਿਹੜੀ ਗੱਲ ਆ ਗਈ ਕਿ ਆਪਾਂ ਇਹਦੇ ਪੱਖ ਨੇ ਜਿਹੜੇ ਸਟਰੋਂਗ ਪੱਖ ਨੇ ਉਹ 2 ਹੀ ਨੇ, ਬਾਕੀ ਤਾਂ ਚਲੋ ਹੋਰ ਪੱਖ ਵੀ ਹੁੰਦੇ ਆ ਹਰੇਕ ਚੀਜ਼ ਦੇ। ਉਹ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਇੱਕ ਸਾਡੇ ਮਿੱਥ ਦੇ ਨਾਲ ਜੁੜਿਆ ਹੋਇਆ ਜਾਂ ਧਰਮ ਦੇ ਨਾਲ ਜੁੜਿਆ ਹੋਇਆ ਤੇ ਜਾਂ ਸਾਡੇ ਸਮਾਜ ਦੇ ਨਾਲ ਜੁੜਿਆ ਹੋਇਆ ਇੱਕ ਪੱਖ ਇਹ ਹੈ ਜਿਹੜਾ ਇਹ ਜਿਹੜਾ ਬਹੁਤ ਇੰਪੋਰਟੈਂਟ ਹੈ। ਦੂਜਾ ਇੰਪੋਰਟੈਂਟ ਪੱਖ ਹੈਗਾ ਜਿਹੜਾ ਸਾਡੇ ਫੋਕਲੋਰ ਤੇ ਕਲਚਰ ਦੇ ਨਾਲ ਜਿਹੜਾ ਜੁੜਿਆ ਹੋਇਆ, ਤੇ ਇਹ ਆਪਾਂ ਇਹਨਾਂ ਦੋਨਾਂ ਨੂੰ ਅਲੱਗ ਵੀ ਨਹੀਂ ਕਰ ਸਕਦੇ, ਫੋਕਲੋਰ ਕਲਚਰ ਰਿਲੀਜਨ ਸੋਸਾਇਟੀ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਨੇ, ਪਰ ਇਹ ਵੀ ਕਈ ਵਾਰੀ ਚਲੋ ਅਸੀਂ ਜਦੋਂ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਦੇਖਦੇ ਹਾਂ ਫਿਰ ਸਾਨੂੰ ਇਹ ਲੱਗਦਾ ਕਿ ਆਹ ਗੱਲ ਵਿਸ਼ੇਸ਼ ਇੱਧਰ ਹੈ, ਆਹ ਗੱਲ ਵਿਸ਼ੇਸ਼ ਜਿਹੜੀ ਆ ਉਹ ਇੱਧਰ ਹੈ। ਹੁਣ ਜਿਵੇਂ ਜਿਹੜੇ ਪੰਜਾਬੀ ਨੇ, ਜਿਹੜਾ ਪੰਜਾਬ ਦਾ ਇਲਾਕਾ ਹੈ, ਜਦੋਂ ਆਪਾਂ ਇਹਦੀ ਸਾਰਾ ਜਦੋਂ ਆਪਾਂ ਪਿਛੋਕੜ ਦੇਖਦੇ ਹਾਂ ਜਿਹੜੇ ਸਿਵਲਾਈਜੇਸ਼ਨ ਦੇ ਹਿਸਾਬ ਨਾਲ, ਸੱਭਿਆਚਾਰਾਂ ਦੇ ਹਿਸਾਬ ਨਾਲ, ਮਾਨਤਾਵਾਂ ਦੇ ਹਿਸਾਬ ਨਾਲ, ਜਦੋਂ ਲੋਕ ਕਿਸ ਚੀਜ਼ ਨੂੰ ਮੰਨਦੇ ਆ, ਕਿਤੇ ਸੂਰਜ ਨੂੰ ਮੰਨਦੇ ਆ, ਕਿਤੇ ਚੰਦਰਮਾ ਦੀ ਪੂਜਾ, ਕਿਤੇ ਰੁੱਖਾਂ ਦੀ ਪੂਜਾ, ਕਿਉਂਕਿ ਪੂਰੀ ਦੁਨੀਆਂ ਦੇ ਵਿੱਚ ਇਹ ਅਲੱਗ ਅਲੱਗ ਤਰੀਕੇ ਦਾ, ਤੇ ਕਿਤੇ ਸਮੁੰਦਰ ਦਾ ਜਿਹੜਾ ਦੇਵਤਾ ਉਹ ਬਹੁਤ ਜ਼ਿਆਦਾ ਪ੍ਰਬਲ ਹੈ। ਤੇ ਹੁਣ ਸਾਡੇ ਜਿਹੜਾ ਇਹ ਸੀ ਸਿੱਖਜਮ ਤੋਂ ਪਹਿਲਾਂ ਦੀ ਗੱਲ, ਸਿੱਖਜਮ ਤੋਂ ਵੀ ਪਹਿਲਾਂ ਦੀ ਗੱਲ, ਈਵਨ ਬੁੱਧਿਜਮ ਤੋਂ ਵੀ ਪਹਿਲਾਂ ਦੀ ਗੱਲ, ਤੇ ਜਿਹੜਾ ਇਹ ਜਿਹੜਾ ਇਲਾਕਾ ਮੰਨਿਆ ਜਾਂਦਾ ਸੀ, ਇਹਨਾਂ ਨੂੰ ਸ਼ਿਵ ਦੇ ਪੁਜਾਰੀ ਮੰਨਿਆ ਜਾਂਦਾ ਸੀ, ਸ਼ੈਵ ਕਹਿੰਦੇ ਸੀ ਆਪਣੇ ਸਾਰੇ ਇਹਨਾਂ ਲੋਕਾਂ ਨੂੰ, ਜਦੋਂ ਆਪਾਂ ਇਹਨਾਂ ਨੂੰ ਕਲਚਰਲੀ ਸੋਸ਼ਲੀ ਤੇ ਰਿਲੀਜੀਅਸ ਜਦੋਂ ਐਂਗਲ ਤੋਂ ਜਿਹੜਾ ਦੇਖਦੇ ਹਾਂ, ਭਾਵੇਂ ਉਦੋਂ ਕਿਸੇ ਰੂਪ ਇਸ ਰੂਪ ਦੇ ਵਿੱਚ ਧਰਮ ਉਵੇਂ ਆਰਗੇਨਾਈਜ਼ ਰਿਲੀਜਨ ਨਹੀਂ ਸੀ ਜਿਵੇਂ ਹੁਣ ਹੈ, ਜਿੱਥੋਂ ਸੰਪਰਦਾਇਕਤਾ ਜਾਂ ਜਿਹੜੀਆਂ ਇਹ ਗੱਲਾਂ ਸ਼ੁਰੂ ਹੁੰਦੀਆਂ ਨੇ ਸੰਪਰਦਾਵਾਂ, ਕਿਉਂਕਿ ਉਹ ਤਾਂ ਆਰਗੇਨਾਈਜ਼ ਸੋਸਾਇਟੀਜ਼ ਨੇ, ਤੇ ਇਹ ਜਦੋਂ ਲੋਕ ਆਪ ਮੁਹਾਰੇ ਇੱਕ ਉਹਨਾਂ ਦਾ ਫੋਕ ਰਿਲੀਜਨ ਸੀ ਜਾਂ ਉਹ ਸਾਰੇ ਸ਼ਿਵ ਦੀ ਪੂਜਾ ਕਰਨ ਵਾਲੇ ਲੋਕ ਸੀਗੇ, ਤੇ ਉਹਦੇ ਚ ਫਿਰ ਬਹੁਤ ਕੁਛ ਸੀ, ਜਿਹੜੇ ਸ਼ੈਵ ਸੀਗੇ ਉਹ ਚਲੋ ਸ਼ਿਵ ਨੂੰ ਸ਼ਿਵਲਿੰਗ ਦੀ ਪੂਜਾ, ਸੱਪਾਂ ਦੀ ਪੂਜਾ, ਨਾਗਾਂ ਦੀ, ਇਹ ਸਾਰਾ ਕੁਛ ਇਹ ਇੱਥੇ ਇਹ ਚੱਲਦਾ ਸੀ। ਸੋ ਇਹ ਜਿਹੜਾ ਮਹੀਨਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਸਮਝਿਆ ਜਾਂਦਾ, ਕਿਉਂਕਿ ਜਿਹੜਾ ਸ਼ਿਵਜੀ ਦਾ ਜਿਹੜਾ ਵਾਹਨ ਜਿਹੜਾ ਮੰਨਿਆ ਜਾਂਦਾ, ਤੇ ਉਹ ਮੰਨਿਆ ਜਾਂਦਾ ਬੈਲ ਨੂੰ, ਜਿਹਨੂੰ ਅਸੀਂ ਸਤਿਕਾਰ ਦੇ ਨਾਲ ਨੰਦੀ ਕਹਿੰਦੇ ਹਾਂ, ਤੇ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਇਹ ਮਹੀਨਾ ਮੰਨਿਆ ਜਾਂਦਾ। ਤੇ ਉਹ ਇਸ ਕਰਕੇ ਵੀ ਇਹ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਮਹੀਨਾ ਹੈ ਇਹ ਜੋ ਜਿੰਨਾ ਵੀ ਜਿਹੜੀ ਕਾਇਨਾਤ ਹੈ ਜਿਹਦੇ ਚ ਖਾਸ ਕਰਕੇ ਜਿਹੜੇ ਜਾਨਵਰ ਨੇ, ਜਿਹਦੇ ਜੰਗਲੀ ਜਾਨਵਰ ਨੇ, ਚਲੋ ਬਾਅਦ ਚ ਭਾਵੇਂ ਪਾਲਤੂ ਬਣਾ ਲਏ ਕਿਸੇ ਵੇਲੇ ਤਾਂ ਉਹ ਖੁੱਲੇ ਸੀਗੇ, ਤੇ ਉਹਨਾਂ ਦਾ ਜਿਹੜਾ ਇਹ ਇੱਕ ਮੀਟਿੰਗ ਸੀਜ਼ਨ ਹੁੰਦਾ, ਉਹਨਾਂ ਦੇ ਮਿਲਣ ਦਾ ਮਹੀਨਾ ਹੁੰਦਾ। ਤੇ ਜਿੱਥੋਂ ਇਹ ਉਤਪਤੀ ਜਿਹੜੀ ਉਹਨਾਂ ਦੀ ਹੁੰਦੀ ਹੈ, ਤੇ ਕਿਉਂਕਿ ਸਾਰੀ ਉਤਪਤੀ ਜਿਹੜੀ ਕਾਇਨਾਤ ਦੀ ਉਤਪਤੀ ਦੇ ਨਾਲ ਜੁੜੀ ਹੋਈ ਹੈ, ਇਸ ਵੇਲੇ ਧਰਤੀ ਜ਼ਮੀਨ ਉਹ ਸਾਰੀ ਉਤਪਤੀ ਦੇ ਨਾਲ ਜਿਹੜੀ ਆ ਉਹ ਜੁੜੀ ਹੁੰਦੀ ਹੈ। ਕਹਿੰਦੇ ਕਿ ਸਾਉਣ ਦੇ ਮਹੀਨੇ ਚ ਤੁਸੀਂ ਕਿਹੋ ਜਿਹਾ ਵੀ ਜਿਹੜਾ ਬੀਜ ਕੋਈ ਹੋਰ ਆ ਉਹ ਦੱਬ ਦਿਓ, ਉਹਨੇ ਪੁੰਗਰ ਹੀ ਜਾਣਾ, ਉਹਨੇ ਹਾਰਾ ਹੋ ਹੀ ਜਾਣਾ। ਸੋ ਜਿੱਥੋਂ ਅੱਗੇ ਸੋਸਾਇਟੀ ਦੇ ਦਾ ਇੱਕ ਸਿੰਬਲ ਵੀ ਹੈ ਸਮਾਜਿਕ ਵਾਧੇ ਦਾ, ਇਹ ਸਾਰੀਆਂ ਗੱਲਾਂ। ਤੇ ਇਸੇ ਕਰਕੇ ਜਿਹੜਾ ਹੈ ਇਹਨੂੰ ਗੱਲ ਪੂਜਾ ਪਾਠ ਤੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਹੌਲੀ ਹੌਲੀ ਸਾਡੇ ਸੱਭਿਆਚਾਰਕ ਤੌਰ ਤੇ ਸਾਡੇ ਚ ਅੱਗੇ ਆਈ, ਫਿਰ ਰਿਲੀਜਨਸ ਨੇ ਇਹਨੂੰ ਆਪਣੇ ਤਰੀਕੇ ਦੇ ਨਾਲ ਅਪਣਾਇਆ, ਤੇ ਅੱਡ ਅੱਡ ਭਗਤਾਂ ਨੇ, ਗੁਰੂਆਂ ਨੇ, ਤੇ ਜਾਂ ਜਿਹੜੇ ਥਿੰਕਰ ਸੀ ਉਹਨਾਂ ਨੇ ਇਹਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹ ਹੁਣ ਤੱਕ ਦੱਸਦੇ ਆ ਰਹੇ ਆ, ਜਿਵੇਂ ਕਿਉਂਕਿ ਸਾਨੂੰ ਸਾਰੀਆਂ ਉਹਨਾਂ ਦੇ ਉਸ ਤੋਂ ਹੀ ਪਤਾ ਲੱਗੀਆਂ ਨੇ ਜਿਹੜੀਆਂ ਇਹ ਗੱਲਾਂ ਨੇ। ਤੋ ਸੋ ਇਹ ਇਸ ਕਰਕੇ ਜਿਹੜਾ ਹੈਗਾ ਇਹਦੇ ਇੰਪੋਰਟੈਂਸ ਆਦਿ ਕਾਲ ਤੋਂ ਮੈਂ ਸਮਝਦਾ ਕਿ ਉਦੋਂ ਤੋਂ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜਦੋਂ ਤੋਂ ਇੱਥੇ ਮਨੁੱਖ ਨੇ ਆਪਣੇ ਜਿਹੜਾ ਜੀਵਨ ਉਹ ਸ਼ੁਰੂ ਕੀਤਾ। ਤੇ ਹੋ ਸਕਦਾ ਹੈ ਜਿਹੜੀ ਇੰਡਸਟਰੀਅਲ ਸਿਵਲਾਈਜੇਸ਼ਨ ਤੋਂ ਵੀ ਜਿਹੜੀ ਇਹ ਪਹਿਲਾਂ ਦੀ ਗੱਲ ਹੋਵੇ, ਜਦੋਂ ਲੋਕ ਟ੍ਰਾਈਬ ਦੇ ਵਿੱਚ ਕਬੀਲਿਆਂ ਦੇ ਵਿੱਚ ਰਹਿੰਦੇ ਸੀ, ਉਦੋਂ ਦੀ ਜਿਹੜੀ ਇਹ ਗੱਲ ਉਸ ਤਰੀਕੇ ਦੇ ਨਾਲ ਹੋਵੇ। ਤੇ ਚਲੋ ਬਾਅਦ ਦੇ ਵਿੱਚ ਕੈਲੰਡਰ ਬਣੇ, ਇਹਨਾਂ ਨੂੰ ਨਾਂ ਦਿੱਤੇ ਗਏ, ਤੇ ਵੈਸੇ ਤਾਂ ਮੁੱਖ ਤੌਰ ਤੇ ਤਾਂ ਰੁੱਤਾਂ ਹੀ ਨੇ, ਤੇ ਅਸੀਂ ਕੈਲੰਡਰ ਦਿਨ ਮਹੀਨੇ ਤਿਥਾਂ ਉਹ ਤਾਂ ਬਾਅਦ ਵਿੱਚ ਘੜੀਆਂ ਨੇ, ਤੇ ਰੁੱਤਾਂ ਸਾਨੂੰ ਕੁਦਰਤ ਨੇ ਦਿੱਤੀਆਂ ਨੇ। ਇਸ ਕਰਕੇ ਇਹਨੂੰ ਇੱਕ ਜਿਹੜਾ ਹੈਗਾ ਸੰਸਕ੍ਰਿਤ ਦੇ ਵਿੱਚ ਜਾਂ ਇੱਥੋਂ ਤੱਕ ਕਿ ਜਿਹੜੇ ਸਾਡੇ ਜਦੋਂ ਆਪਾਂ ਵੇਦਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਇਹਨੂੰ ਜਿਹੜਾ ਹੈਗਾ ਵਰਸ਼ਾ ਰਿਤੂ ਦੇ ਨਾਂ ਦੇ ਨਾਲ ਜਿਹੜਾ ਹੈਗਾ ਜਾਣਿਆ ਇਸ ਰੁੱਤ ਨੂੰ। ਸੋ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਹੁੰਦੀ ਹੌਲੀ ਹੌਲੀ ਵਿਕਸਿਤ ਹੋ ਕੇ ਕਲਚਰ ਵਾਲੇ ਪਾਸੇ, ਰਿਲੀਜਨ ਵਾਲੇ ਪਾਸੇ, ਹੋਰਨਾਂ ਪਾਸੇ, ਫਿਰ ਬਹੁਤ ਸਾਰੀਆਂ ਗੱਲਾਂ ਇਹਦੇ ਜਿਹੜੀਆਂ ਨੇ ਉਹ ਅੱਗੋਂ ਨਾਲ ਜੁੜਦੀਆਂ ਨੇ। ਤੇ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਸਾਡਾ ਲੂਨਰ ਕੈਲੰਡਰ ਆ ਉਹਦੇ ਚ ਜਿਹੜੇ ਹੈਗੇ ਆ ਨਰਾਤੇ ਆ ਜਿਹੜੇ, ਤੇ ਉਹ ਇੱਕ ਆਪਣੀ ਵਿਸ਼ੇਸ਼ ਥਾਂ ਰੱਖਦੇ ਆ। ਤੇ ਨਰਾਤਿਆਂ ਦੇ ਦੌਰਾਨ ਸਾਰੇ ਲੋਕਾਂ ਨੂੰ ਪਤਾ ਹੈ ਕਿ ਨੌ ਦਿਨ ਨੇ ਜਿਹੜੇ ਉਹ, ਤੇ ਜਿਹੜੇ ਆ ਉਹ ਜਿਹੜੇ ਨੌ ਦਿਨ ਨੇ ਉਹਨਾਂ ਦਿਨਾਂ ਦੇ ਦੌਰਾਨ ਜਿਹੜੀਆਂ ਦੇਵੀਆਂ ਦੀ ਜਿਹੜੀ ਆ ਉਹ ਪੂਜਾ ਕੀਤੀ ਜਾਂਦੀ ਆ। ਤੇ ਇਹ ਵੀ ਇੱਕ ਆਪਣੇ ਆਪ ਚ ਜਿਹੜੀ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਇੱਕੋ ਹੀ ਜਿਹੜੀ ਆਪਣੀ ਕਾਲੀ ਮਾਤਾ ਜਾਂ ਕਾਲੀ ਦੇਵੀ ਮਾਤਾ ਕਹਿੰਦੇ ਆ ਉਹਨੂੰ ਛੱਡ ਕੇ ਬੰਗਾਲ ਨੂੰ ਬਾਕੀ ਜਿੰਨੀਆਂ ਵੀ ਦੇਵੀਆਂ ਦੇ ਤੁਸੀਂ ਉਹਨਾਂ ਨੂੰ ਸਰੂਪ ਕਹਿ ਲਓ, ਉਹਨਾਂ ਨੂੰ ਭਾਵ ਕਹਿ ਲਓ, ਤੇ ਜਾਂ ਚਲੋ ਉਹਨਾਂ ਨੂੰ ਪੀਠ ਦਾ ਨਾਮ ਵੀ ਦਿੱਤਾ ਕਈ ਜਿਹੜੇ ਪੁਰਾਣੇ ਸਾਡੇ ਗਿਆਨੀ ਨੇ, ਤੇ ਉਹ ਹੁਣ ਉਹ ਸਾਰੀਆਂ ਦੀ ਸਾਰੀਆਂ ਇੱਥੇ ਨੇ, ਨੌਰਥ ਇੰਡੀਆ ਦੇ ਵਿੱਚ ਨੇ, ਕੁਛ ਪਹਾੜਾਂ ਦੇ ਵਿੱਚ ਨੇ, ਕੁਛ ਮੈਦਾਨਾਂ ਦੇ ਵਿੱਚ ਨੇ, ਉਹਨਾਂ ਦੀ ਪੂਜਾ ਉਹ ਵੀ ਇੱਕ ਜਿਹੜਾ ਹੈਗਾ ਉਤਪਤੀ ਦੇ ਸਿੰਬਲ ਵੱਲ ਜਿਹੜੀ ਵੱਧਦੀ ਹੈ ਕਿ ਕਿਸੇ ਵੇਲੇ ਜਿਹੜਾ ਕਬੀਲੇ ਸੀ ਜਾਂ ਹੋਰ ਸੀ ਉਹ ਮਾਂ ਪ੍ਰਧਾਨ ਸੀ, ਮਾਂ ਦਾ ਜਿਹੜਾ ਸਤਿਕਾਰ ਸੀ। ਇਹ ਇਸੇ ਕਰਕੇ ਜਿੰਨੇ ਵੀ ਭਾਵੇਂ ਆਪਾਂ ਉਹਨੂੰ ਕਥਾ ਦੇ ਤੌਰ ਤੇ ਜਾਂ ਦੰਦ ਕਥਾ ਦੇ ਤੌਰ ਤੇ ਤੇ ਜਾਂ ਆਪਾਂ ਕਹਿ ਲਈਏ ਕਿ ਮਿੱਥ ਦੇ ਤੌਰ ਤੇ ਜਿਹੜਾ ਹੈ ਪਾਰਵਤੀ ਮਾਤਾ ਦੇ ਉਹਦੇ ਨਾਲ ਜੋੜ ਲਿਆ ਜਾਂਦਾ ਹੈ, ਉਹ ਅਲੱਗ ਅਲੱਗ ਜਿਹੜੀਆਂ ਨੇ ਉਹ ਗੱਲਾਂ ਨੇ। ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਮਾਤਾ ਦੀ ਪੂਜਾ ਹੋਣੀ, ਕਿਉਂਕਿ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਇਹ ਮੌਕਾ ਆਉਂਦਾ ਇਹ ਨਵਰਾਤਰਿਆਂ ਦਾ। ਸੋ ਇਹ ਵੀ ਜਿਹੜਾ ਹੈਗਾ ਉਹ ਸਾਵਣ ਮਹੀਨੇ ਦੇ ਇਸ ਮਹੀਨੇ ਦੇ ਹਿੱਸੇ ਉਹ ਆਉਂਦਾ। ਤੇ ਜਦੋਂ ਹੁਣ ਇੱਕ ਸੋਸਾਇਟੀ ਡਿਵੈਲਪ ਹੁੰਦੀ ਹੈ ਕਈ ਪਾਸੇ ਤੋਂ ਜਿਹੜਾ ਸੋਸਾਇਟੀ ਦਾ ਵਿਕਾਸ ਹੁੰਦਾ, ਜਦੋਂ ਇੱਥੇ ਸਿੱਖਿਜ਼ਮ ਦਾ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ, ਤੇ ਉਹ ਉਸ ਵੇਲੇ ਜਿਸ ਤਰ੍ਹਾਂ ਦਾ ਸੋਸਾਇਟੀ ਦੇ ਵਿੱਚ ਅੰਧ ਵਿਸ਼ਵਾਸ ਸੀ ਜਾਂ ਬਹੁਤ ਸਾਰੀਆਂ ਗੱਲਾਂ, ਉਹਨਾਂ ਕਾਫੀ ਕੁਛ ਤੋਂ ਗੁਰੂ ਨਾਨਕ ਸਾਹਿਬ ਜਿਹੜੇ ਜਦੋਂ ਉਹ ਆਉਂਦੇ ਇੱਥੇ ਇਸ ਸ੍ਰਿਸ਼ਟੀ ਦੇ ਵਿੱਚ, ਤੇ ਉਹ ਫਿਰ ਉਸ ਤਰੀਕੇ ਦੇ ਨਾਲ ਉਹਨੂੰ ਰਿਐਕਟ ਕਰਦੇ ਆ। ਤੇ ਪਰ ਨਾਲ ਨਾਲ ਜਿਹੜੀ ਇੱਕ ਗੱਲ ਸਮਝਣ ਵਾਲੀ ਹੈ ਉਹ ਉਹਨਾਂ ਗੱਲਾਂ ਨੂੰ ਰਿਐਕਟ ਕਰਦੇ ਆ ਜਿਹਨਾਂ ਗੱਲਾਂ ਦੇ ਕਰਕੇ ਭਾਵੇਂ ਉਹ ਕਾਜ਼ੀ ਨੇ ਭਾਵੇਂ ਪੁਜਾਰੀ ਨੇ ਸੋਸਾਇਟੀ ਦਾ ਸ਼ੋਸ਼ਣ ਕਰਦੇ ਆ। ਤੇ ਪਰ ਉਹ ਜਦੋਂ ਵੀ ਬਾਕੀ ਸਾਰੀਆਂ ਗੱਲਾਂ ਨੇ ਜਿਹੜੇ ਤੁਹਾਡੇ ਤੁਹਾਡਾ ਇੱਕ ਸੋਸ਼ਲ ਤੁਹਾਡੀ ਰਹਿਣੀ ਬਹਿਣੀ ਹੈ, ਤੁਹਾਡੀ ਰਹਿਤਲ ਹੈ, ਤੇ ਤੁਹਾਡੇ ਇਹ ਰੁੱਤਾਂ ਨੇ ਉਹਨਾਂ ਨੂੰ ਬੜਾ ਕਮਾਲ ਦਾ ਲਿਆ। ਜਦੋਂ ਅਸੀਂ ਜਿਹੜਾ ਬਾਰਾਂ ਮਾਹ ਤੁਖਾਰੀ ਗੁਰੂ ਨਾਨਕ ਸਾਹਿਬ ਆਪਣੀ ਰਚਨਾ, ਤੇ ਬਾਰਾਂ ਮਾਹ ਮਾਝ ਪੰਜਵੇਂ ਪਾਤਸ਼ਾਹੀ ਰਚਨਾ ਜਿਹੜਾ ਜ਼ਿਆਦਾ ਜਿਹਦਾ ਜਦੋਂ ਸੰਗਰਾਂਦ ਹੁੰਦੀ ਹੈ ਮਹੀਨਾ ਚੜ੍ਹਦਾ ਤੇ ਉਹਦਾ ਜਦੋਂ ਉਹਦੀ ਚਰਚਾ ਅਕਸਰ ਹੁੰਦੀ ਹੈ ਤੇ ਉਹ ਹੁਣ ਸਾਵਣ ਮਹੀਨੇ ਬਾਰੇ ਵੀ ਜਿਹੜਾ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਲਿਖਿਆ ਹੈਗਾ ਤੇ ਉਹਨਾਂ ਨੇ ਇਸ ਮਹੀਨੇ ਨੂੰ ਦੀ ਜਿਹੜੀ ਹੈਗੀ ਉਦੋਂ ਸ੍ਰਿਸ਼ਟੀ ਕਾਇਨਾਤ ਕਿੱਦਾਂ ਦੀ ਆ ਉਹਨੂੰ ਜਿਹੜੀ ਉਪਮਾ ਦਿੱਤੀ ਉਹ ਬੜੀ ਕਮਾਲ ਦੀ ਹੈ। ਉਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਉਧਾਰ। ਸੋ ਹੁਣ ਜਿਹੜੀ ਇਹ ਗੱਲ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਚਾਰੇ ਪਾਸੇ ਦੀ ਜਿਹੜੀ ਸ੍ਰਿਸ਼ਟੀ ਆ ਉਹ ਕਿਸ ਤਰ੍ਹਾਂ ਤੇ ਨਾਲ ਹੀ ਫਿਰ ਉਹ ਇਹ ਦੱਸਦਾ ਕਿ ਜਿਹੜਾ ਪ੍ਰਭੂ ਪ੍ਰਭੂ ਦਾ ਜਿਹੜਾ ਮੇਲ ਹੈ ਜਾਂ ਰੱਬ ਦਾ ਜਿਹੜਾ ਮੇਲ ਹੈ ਉਹਦੇ ਚਰਨਾਂ ਦੇ ਨਾਲ ਜਿਹੜਾ ਤੁਹਾਡਾ ਇੱਕ ਪਿਆਰ ਜੁੜਦਾ ਕਿਉਂਕਿ ਇੱਕ ਸੂਫੀਆਂ ਦੇ ਵਿੱਚ ਤੇ ਇੱਕ ਆਪਾਂ ਇਹ ਦੇਖਦੇ ਹਾਂ ਕਿ ਬਾਣੀ ਦੇ ਵਿੱਚ ਇੱਕ ਖਾਸ ਗੱਲ ਹੈ ਜਾਂ ਇਹਨੂੰ ਕਿ ਜਦੋਂ ਵੀ ਮਨੁੱਖ ਜਿਹੜਾ ਹੈਗਾ ਕੋਈ ਜੀਵ ਹੈ ਉਹਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਬਹੁਤ ਥਾਈ ਜਿਹੜਾ ਬਿਆਨ ਕੀਤਾ ਗਿਆ ਤੇ ਜਿਹੜਾ ਪ੍ਰਭੂ ਹੈ ਰੱਬ ਹੈ ਭਗਵਾਨ ਹੈ ਕੁਛ ਵੀ ਹੈ ਉਹਨੂੰ ਜਿਹੜਾ ਹੈਗਾ ਇੱਕ ਆਪਣੇ ਮਾਲਕ ਦੇ ਜਾਂ ਇਹ ਇਸ ਰੂਪ ਦੇ ਵਿੱਚ ਜਿਹੜਾ ਪ੍ਰਗਟ ਕੀਤਾ ਗਿਆ। ਸੋ ਇੱਥੇ ਵੀ ਜਿਹੜਾ ਹੈ ਇਹਨੂੰ ਇਸ ਤਰ੍ਹਾਂ ਕਿਉਂਕਿ ਇਸ ਮਹੀਨੇ ਦੀ ਇੰਪੋਰਟੈਂਸ ਦੀ ਜਿਹੜੀ ਉਹ ਮੈਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਲੈਂਦੇ ਆ। ਫਿਰ ਉਹ ਮਲਾਰ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਜਿਹੜਾ ਉਹ ਲਿਖਦੇ ਹੈ ਨਾਨਕ ਸਾਵਣ ਜੇ ਵਸੇ ਚੌਂ ਅਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰਸਿਆ ਘਰ ਧਨ ਹੋਏ। ਸੋ ਉਹ ਇਸ ਵੀ ਕਿੰਨਾ ਕਿੰਨਾ ਲੋਕਾਂ ਨੂੰ ਜਿਹੜਾ ਹੈ ਇਹ ਮਹੀਨਾ ਕਿਵੇਂ ਸਿਖਾਉਂਦਾ ਹੈ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਕਿੰਨਾ ਨੂੰ ਨਹੀਂ ਸਿਖਾਉਂਦਾ ਤੇ ਇਸੇ ਤਰ੍ਹਾਂ ਇੱਕ ਵੜਹੰਸ ਰਾਗ ਦੇ ਵਿੱਚ ਜਿਹੜਾ ਅਕਸਰ ਗਾਇਆ ਜਾਂਦਾ ਹੈ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਤੇ ਸੋ ਇਹ ਇਹ ਜਿਹੜੀ ਇਹ ਸਾਰੀ ਗੱਲ ਹੈ ਇਹਦੀ ਜਿਹੜੀ ਇੰਪੋਰਟੈਂਸ ਹੈ ਤੇ ਉਹ ਉੱਥੋਂ ਆਉਂਦੀ ਹੈ। ਤੇ ਫਿਰ ਜਿਹੜੀ ਠੀਕ ਹੈ ਉਹ ਕਈ ਵਾਰੀ ਗੱਲਾਂ ਇਗਨੋਰ ਕੀਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਉਵੇਂ ਤਰਜੀਹ ਨਹੀਂ ਦਿੱਤੀ ਜਾਂਦੀ ਉਹ ਅਲੱਗ ਗੱਲ ਹੈ ਉਹਦੇ ਪੋਲੀਟੀਕਲ ਕਾਰਨ ਹੋ ਸਕਦੇ ਆ ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋ ਸਕਦੀਆਂ ਪਰ ਇਸ ਮਹੀਨੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਫਿਰ ਬਾਣੀ ਦੇ ਵਿੱਚ ਭਗਤਾਂ ਨੇ ਗੁਰੂਆਂ ਨੇ ਇਸ ਕਰਕੇ ਭਾਈ ਗੁਰਦਾਸ ਜੀ ਨੇ ਤੇ ਜਿਹੜੀ ਕੋਇਲ ਹੈ ਜਾਂ ਪੱਪੀ ਹੈ ਤੇ ਉਹ ਕਿਸ ਰੂਪ ਦੇ ਵਿੱਚ ਇਸ ਮਹੀਨੇ ਦੇ ਦੌਰਾਨ ਕਿਸ ਤਰ੍ਹਾਂ ਉਹ ਪਾਣੀ ਦੀ ਜਿਹੜੀ ਸਵਾਂਤੀ ਬੂੰਦ ਦੀ ਜਿਹੜੀ ਗੱਲ ਹੈ ਤੇ ਉਹ ਗੱਲ ਇਹ ਪਿੱਛੋਂ ਤੁਰੀ ਆਉਂਦੀ ਹੈ ਸਾਡੇ ਸਾਡੇ ਇਤਿਹਾਸ ਦੇ ਵਿੱਚ ਵੀ ਸਾਡੇ ਮਿੱਥ ਦੇ ਵਿੱਚ ਵੀ ਤੇ ਸੋ ਉਹ ਸਾਰੀ ਗੱਲ ਦਾ ਜ਼ਿਕਰ ਹੈ। ਇਹ ਇਸੇ ਕਰਕੇ ਹੈ ਕਿ ਇਹ ਮਹੀਨਾ ਜਿਹੜਾ ਹੈਗਾ ਇਹ ਇੰਪੋਰਟੈਂਟ ਹੈ। ਤੁਸੀਂ ਜਿਵੇਂ ਸ਼ੁਰੂ ਦੇ ਵਿੱਚ ਇਹਦੀ ਖੈਰ ਭੂਮਿਕਾ ਬਹੁਤ ਸੋਹਣੀ ਤੁਸੀਂ ਗੱਲਬਾਤ ਉਦੋਂ ਕੀਤੀ ਸੀ ਕਿ ਇਹਦਾ ਜਿਹੜੀ ਹੈਗੀ ਹੈ ਇੰਪੋਰਟੈਂਸ ਜਿਹੜੀ ਆ ਉਹ ਕਿਉਂ ਹੈ ਜਾਂ ਇਸ ਗੱਲ ਕਰਕੇ। ਹੁਣ ਅੱਗੇ ਜਿਹੜਾ ਇਹਦਾ ਸੱਭਿਆਚਾਰਕ ਪੱਖ ਹੈ ਤੇ ਸੱਭਿਆਚਾਰਕ ਪੱਖ ਤਾਂ ਖਾਸ ਕਰਕੇ ਸਾਡੀ ਸੋਸਾਇਟੀ ਨੂੰ ਸਭ ਤੋਂ ਵੱਧ ਜੇ ਪ੍ਰਭਾਵਿਤ ਕਰਦਾ ਹੈ ਜਾਂ ਸੋਸਾਇਟੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ ਦੋਵੇਂ ਵਾਇਸ ਵਰਸ ਹੈ ਤੇ ਉਹ ਇਸ ਮਹੀਨੇ ਦੇ ਵਿੱਚ ਕਿਉਂਕਿ ਇਹਨੂੰ ਕੁੜੀਆਂ ਦਾ ਜਾਂ ਇਹ ਕਹਿ ਲਓ ਕਿ ਧੀਆਂ ਦਾ ਮਹੀਨਾ ਮੰਨਿਆ ਜਾਂਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਧੀਆਂ ਹੁੰਦੀਆਂ ਨੇ ਤੇ ਮਾਝੇ ਦੇ ਵਿੱਚ ਖੈਰ ਧੀਆਂ ਨੂੰ ਸਾਵੇ ਕਹਿੰਦੇ ਆ ਉਹ ਅਰਥ ਤਾਂ ਉਹ ਇੱਕੋ ਹੀ ਹੈ ਤੇ ਇਹ ਇਸ ਤੋਂ ਅੱਗੇ ਜਿਹੜੀ ਤੀਆਂ ਦੀ ਗੱਲ ਫਿਰ ਉਹ ਤੀਜ ਨਾਲ ਜੁੜਦੀ ਹੈ ਫਿਰ ਤੀਜ ਦੀ ਗੱਲ ਫਿਰ ਉਹ ਦੇਵੀ ਦੇਵਤਿਆਂ ਦੇ ਨਾਲ ਜਾ ਕੇ ਜਿਹੜੀ ਆ ਉਹ ਜੁੜਦੀ ਹੈ ਤੇ ਪਰ ਇਹ ਜਿਹੜਾ ਇੱਕ ਪਰਟੀਕੁਲਰ ਇਹਦੇ ਚ ਰਿਵਾਜ ਕਿਵੇਂ ਬਣਦੇ ਨੇ ਉਹਦੇ ਪਿੱਛੇ ਵੀ ਕਈ ਜਿਹੜੇ ਆਪਾਂ ਕਹਿੰਦੇ ਹਾਂ ਕਿ ਸੋਸ਼ੋ ਕਲਚਰਲ ਜਿਹੜੇ ਆ ਉਹ ਕਾਰਨ ਹੁੰਦੇ ਨੇ ਤੇ ਇਹ ਇਹ ਕੋਈ ਦੱਸਣ ਵਾਲੀ ਗੱਲ ਨਵੀਂ ਨੀ ਸਾਡੇ ਸਰੋਤਿਆਂ ਨੂੰ ਕਿ ਇਸ ਮਹੀਨੇ ਜਿਹੜੀਆਂ ਤੀਆਂ ਲੱਗਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਨੇ ਵਿਆਹੀਆਂ ਮੁਟਿਆਰਾਂ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ ਉਹ ਸਾਰਾ ਉਹਨਾਂ ਨੂੰ ਪਤਾ ਹੈ ਤੇ ਪਰ ਨਾਲ ਨਾਲ ਜਿਹੜੀਆਂ ਇਹਦੇ ਚ ਗੱਲਾਂ ਖਾਣ ਪਕਵਾਨ ਤੇ ਜਾਂ ਪਰਟੀਕੁਲਰਲੀ ਜਿਹੜਾ ਇਹ ਸਾਵਣ ਮਹੀਨੇ ਚ ਹੀ ਜਿਹੜਾ ਹੈਗਾ ਇਹ ਕਿਉਂ ਇਹ ਗੱਲ ਹੈ ਕਿ ਜਿਹੜੀਆਂ ਵਿਆਹੀਆਂ ਔਰਤਾਂ ਨੇ ਜਾਂ ਨਾਬੇ ਕੁੜੀਆਂ ਨੇ ਉਹ ਸਹੁਰੇ ਕਿਉਂ ਨੀ ਰਹਿੰਦੀਆਂ ਤੇ ਇਹਦੇ ਕਈ ਸੋਸ਼ੋ ਬਾਇਓਲੋਜੀਕਲ ਕਾਰਨ ਵੀ ਦੱਸਦੇ ਆ ਤੇ ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਕਿ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਮਹੀਨਾ ਹੁੰਦਾ ਜੀਵ ਵਾਸਤੇ ਜੀਵ ਦੀ ਉਤਪਤੀ ਵਾਸਤੇ ਤੇ ਪਸ਼ੂਆਂ ਵਾਸਤੇ ਵੀ ਜਿਵੇਂ ਆਪਾਂ ਕਹਿੰਦੇ ਕਿ ਇਹਨੂੰ ਇੱਕ ਬੇਟਿੰਗ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਤੇ ਉਹ ਇਹ ਵੀ ਕਹਿੰਦੇ ਆ ਕਿ ਜੇ ਇਸ ਮਹੀਨੇ ਦੇ ਵਿੱਚ ਜਿਹੜੇ ਖਾਸ ਕਰਕੇ ਕਿਉਂਕਿ ਨਵ ਹੈ ਜਿਨ੍ਹਾਂ ਨੇ ਅੱਗੇ ਉਤਪਤੀ ਕਰਨੀ ਹੈ ਸੋਸਾਇਟੀ ਦੇ ਵਿੱਚ ਤੇ ਰੀਪ੍ਰੋਡਕਸ਼ਨ ਵਾਸਤੇ ਵੀ ਇਸ ਤੋਂ ਜਿਹੜਾ ਅਗਲਾ ਮਹੀਨਾ ਆਉਂਦਾ ਭਾਦੋਂ ਤੇ ਉਹ ਜ਼ਿਆਦਾ ਜਿਹੜਾ ਹੈਗਾ ਉਹ ਇੰਪੋਰਟੈਂਟ ਹੈ ਤੇ ਅੱਗੋਂ ਫਿਰ ਜਿਹੜਾ ਜਦੋਂ ਬੱਚਾ ਪੈਦਾ ਹੋਣਾ ਉਹਦੇ ਲਈ ਕਿਹੜਾ ਸੀਜ਼ਨ ਹੈ ਕਿਹੜਾ ਮੌਸਮ ਆ ਉਸ ਮਹੀਨੇ ਦੇ ਨਾਲ ਠੀਕ ਆਉਂਦਾ ਇਹ ਵੀ ਜਿਹੜੀਆਂ ਕੁਛ ਕੈਲਕੂਲੇਸ਼ਨ ਏਦਾਂ ਦੀਆਂ ਸਾਨੂੰ ਸੋਸਾਇਟੀ ਦੇ ਵਿੱਚ ਮਿਲਦੀਆਂ ਨੇ ਤੇ ਪਰ ਫੋਕਲੋਰ ਦੇ ਵਿੱਚ ਦੇਖੋ ਸਾਉਣ ਨੂੰ ਕੁੜੀਆਂ ਵੀਰ ਕਹਿ ਕੇ ਸੰਬੋਧਨ ਕਰਦੀਆਂ ਨੇ ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਤੇ ਕਿਉਂਕਿ ਇੱਕ ਤਾਂ ਗੱਲ ਇਹ ਹੈ ਪੱਕੀ ਕਿ ਜਿਹੜੀ ਇੱਕ ਲੰਬੀ ਸਾਂਝ ਆਪਣੇ ਪਰਿਵਾਰ ਤੇ ਇੱਕ ਪਰਿਵਾਰ ਨਾਲ ਤੇ ਆਪਸ ਦੇ ਵਿੱਚ ਜਿਹੜੀ ਸਹੇਲੀਆਂ ਦੀ ਸਾਂਝ ਹੁੰਦੀ ਹੈ ਤੇ ਭਾਵੇਂ ਠੀਕ ਹੈ ਵਿਆਹ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਹਦਾ ਵੀ ਚਾਅ ਹੁੰਦਾ ਉਹ ਅਲੱਗ ਗੱਲ ਹੈ ਪਰ ਇੱਕ ਇਹਦਾ ਜਿਹੜਾ ਚਾਅ ਤੇ ਉਮਾਹ ਜਿਹੜਾ ਹੈਗਾ ਉਹ ਵੱਖਰਾ ਹੀ ਜਿਹੜਾ ਹੈਗਾ ਹੁੰਦਾ ਤੇ ਇਹ ਕਿਉਂਕਿ ਇਹਨੂੰ ਸਾਡੀ ਬਾਣੀ ਵੀ ਇਹਨੂੰ ਦੱਸਦੀ ਹੈ ਕਿ ਦੇਖੋ ਇਸ ਦੀ ਆਹ ਇੰਪੋਰਟੈਂਸ ਹੈ ਤੇ ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਹੀ ਜਿਹੜਾ ਹੈਗਾ ਕੁੜੀਆਂ ਦੇ ਉਸ ਤੋਂ ਜਿਹੜੀ ਗੱਲ ਨੂੰ ਸੰਬੋਧਨ ਕਰਦੇ ਨਾ ਕਿ ਮੋਰੀ ਰੁਣ ਢੁਣ ਲਾਇਆ ਭੈਣੇ ਸਾਵਣ ਆਇਆ ਤੇ ਸੋ ਉੱਥੇ ਫਿਰ ਉਹਨਾਂ ਦਾ ਇਕੱਠਾ ਹੋਣਾ ਫਿਰ ਸਾਰੀਆਂ ਆਪਣੀਆਂ ਗੱਲਾਂ ਡਿਸਕਸ ਕਰਨੀਆਂ ਇਹ ਸਾਰੀਆਂ ਇੱਕ ਸੋਸਾਇਟੀ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਇਹੀ ਕਾਰਨ ਸੀ ਕਿ ਜਦੋਂ ਇਹ ਸਾਰਾ ਕੁਛ ਹੁੰਦਾ ਸੀ ਲੋਕਾਂ ਚ ਡਿਪਰੈਸ਼ਨ ਘੱਟ ਸੀ ਤੇ ਇਸ ਪਾਸੇ ਨੂੰ ਸੈਕਟਰੀ ਦੀ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਕਿਉਂਕਿ ਉਹ ਉੱਥੇ ਆਪਣਾ ਗੁੱਬ ਗਵਾਟ ਕੱਢ ਲੈਂਦੇ ਸੀ ਸੱਸ ਨੂੰ ਵੀ ਗਾਲਾਂ ਬੋਲੀਆਂ ਦੇ ਬਹਾਨੇ ਕੱਢ ਲੈਂਦੀਆਂ ਸੀ ਇਹ ਸਾਰੀ ਗੱਲ ਤੇ ਆਪਣਾ ਜਿਹੜਾ ਸਾਰਾ ਉਹ ਸ਼ੇਅਰ ਹੁੰਦਾ ਸੀ ਇੱਕ ਕਿਸਮ ਦਾ ਜੋ ਹੁਣ ਨਹੀਂ ਰਿਹਾ ਇਸੇ ਕਰਕੇ ਸਾਰਾ ਕੁਛ ਇਹ ਜਿਹੜੀਆਂ ਗੱਲਾਂ ਹੋ ਗਈਆਂ ਫਿਰ ਉੱਥੇ ਜਿਹੜਾ ਸੀ ਉਹ ਖਾਣ ਪੀਣ ਦੀਆਂ ਜਿਹੜੀਆਂ ਖਾਸ ਪਕਵਾਨ ਤੇ ਤੁਸੀਂ ਵੀ ਦੱਸਿਆ ਸੀ ਸ਼ੁਰੂ ਦੇ ਵਿੱਚ ਤੇ ਸਾਡੇ ਆਮ ਕਹਾਵਤ ਵੀ ਹੈ ਸਾਵਣ ਖੀਰ ਨਾ ਖਾਧੀ ਆ ਕਿਉਂ ਜੰਮਿਆ ਅਪਰਾਧੀ ਆ ਤੇ ਇਹ ਇੱਥੋਂ ਤੱਕ ਵੀ ਇਹ ਕਹਿ ਜਾਂਦਾ ਤੇ ਅੱਗੇ ਜਿਹੜਾ ਹੈਗਾ ਮਿੱਠੇ ਦੀ ਜਿਹੜੀ ਗੱਲ ਹੈ ਉਹ ਵੀ ਇਹ ਹੈ ਕਿ ਜਿਹੜੇ ਇਸ ਤੋਂ ਪਹਿਲੇ ਮਹੀਨੇ ਹੁੰਦੇ ਆ ਸਾਡੇ ਅਕਸਰ ਕਹਿੰਦੇ ਸੀ ਕਿ ਜੇ ਉਦੋਂ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਤੁਹਾਡੇ ਫੋੜੇ ਫਿੰਸੀਆਂ ਨਿਕਲ ਸਕਦੇ ਤੇ ਪਰ ਸਾਵਣ ਮਹੀਨੇ ਦੇ ਵਿੱਚ ਬਣਦਾ ਹੀ ਮਿੱਠਾ ਸੀ ਭਾਵੇਂ ਪੂੜੇ ਹੋਣ ਭਾਵੇਂ ਖੀਰ ਹੋਵੇ ਗੁਲਗੁਲੇ ਹੋਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੇ ਫਿਰ ਇੱਕ ਹੋਰ ਜਿਹੜੀ ਚ ਕਮਾਲ ਦੀ ਜਿਹੜੀ ਗੱਲ ਹੈ ਕਿਉਂਕਿ ਸਾਡੇ ਜਿਹੜੇ ਪਕਵਾਨ ਸੀ ਤੇ ਕਿਉਂਕਿ ਹੁਣ ਤਾਂ ਕੋਈ ਕਿਤੇ ਕੋਈ ਨਿਯਮ ਨੀ ਕੋਈ ਨੇਮ ਨੀ ਰਿਹਾ ਨਾ ਪਕਵਾਨਾਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਸੀ ਕਿ ਇਹ ਕਹਿੰਦੇ ਸੀ ਕਿ ਆਹ ਮਹੀਨੇ ਚ ਆਹ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਇੱਦਾਂ ਦੇ ਡੂਜ਼ ਐਂਡ ਡੋਂਟਸ ਉਦੋਂ ਹੁੰਦੇ ਸੀ ਸਾਡੀ ਸੋਸਾਇਟੀ ਦੇ ਵਿੱਚ ਪੇਰੈਂਟਸ ਹੀ ਦੱਸਦੇ ਸੀ ਜਾਂ ਕੋਈ ਤੁਹਾਡੇ ਹੋਰ ਨਾਲ ਦੇ ਦੋਸਤ ਦੱਸਦੇ ਸੀ ਕਿ ਆਹ ਨੀ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਹੁਣ ਉਹਦੇ ਵਿੱਚ ਵੀ ਇਹ ਜਿਹੜੀ ਬੜੀ ਕਮਾਲ ਦੀ ਜਿਹੜੀ ਗੱਲ ਸੀ ਕਿ ਇਸ ਮਹੀਨੇ ਦੇ ਵਿੱਚ ਜਿਹੜਾ ਬੈਕਟੀਰੀਆ ਫੈਲਣ ਦਾ ਡਰ ਜ਼ਿਆਦਾ ਹੁੰਦਾ ਇਸੇ ਕਰਕੇ ਜਿਹੜੀ ਤਲੀ ਚੀਜ਼ ਹੈ ਕਿਉਂਕਿ ਜਿਹੜਾ ਤੇਲ ਹੈ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਬਹੁਤ ਉੱਚਾ ਪਾਣੀ ਦੇ ਮੁਕਾਬਲੇ ਜੇ ਪਾਣੀ 100 ਡਿਗਰੀ ਤੇ ਜਾ ਕੇ ਬੋਇਲ ਹੁੰਦਾ ਤੇਲ ਕਿਤੇ 700-800 ਡਿਗਰੀ ਤੇ ਜਾ ਕੇ ਜਿਹੜਾ ਉਹ ਬੋਇਲ ਹੁੰਦਾ ਫਿਰ ਜੇ 100 ਡਿਗਰੀ ਤੇ ਜਦੋਂ ਕੋਈ ਚੀਜ਼ ਤਲੀ ਜਾਂਦੀ ਹੈ ਜਾਂ ਹੋਰ ਆ ਕੁਦਰਤੀ ਉਹ ਚ ਕੋਈ ਬੈਕਟੀਰੀਆ ਜਾਂ ਹੋਰ ਇਹ ਰਹਿਣ ਦੀ ਗੁੰਜਾਇਸ਼ ਨਹੀਂ ਹੁੰਦੀ ਇਹ ਵੀ ਮੇਰਾ ਖਿਆਲ ਜਿਹੜਾ ਇੱਕ ਕਾਰਨ ਸੀ ਤੇ ਭਾਵੇਂ ਉਹ ਹੌਲੀ ਹੌਲੀ ਇੱਕ ਤੁਹਾਡੇ ਪ੍ਰਚਲਨ ਦੇ ਵਿੱਚੋਂ ਆਇਆ ਜਾਂ ਪਰੰਪਰਾ ਦੇ ਵਿੱਚੋਂ ਪਰ ਪਰੰਪਰਾ ਐਵੇਂ ਨੀ ਬਣਦੀ ਉਹਦੇ ਪਿੱਛੇ ਸਾਇੰਟਿਫਿਕ ਕਾਰਨ ਜਿਹੜੇ ਉਹ ਕੋਈ ਨਾ ਕੋਈ ਜ਼ਰੂਰ ਹੁੰਦੇ ਆ ਤੇ ਜਾਂ ਸਾਡੀਆਂ ਸਾਡੇ ਜਿਹੜੇ ਬਜ਼ੁਰਗ ਸੀ ਪਿਛਲੇ ਜਿਨ੍ਹਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਤੇ ਉਹਨਾਂ ਨੇ ਸਾਰਾ ਕੁਛ ਤਜਰਬਿਆਂ ਚੋਂ ਸਿੱਖਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਫਿਰ ਠੀਕ ਰਹਿੰਦਾ ਇਸ ਤਰ੍ਹਾਂ ਹੋਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਵੀ ਜਿਹੜੀਆਂ ਹੈ ਇਸ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਇਸ ਮਹੀਨੇ ਦੇ ਜਿਹੜਾ ਹੈ ਉਹ ਹਿੱਸੇ ਆਉਂਦੀਆਂ ਨੇ ਤੇ ਪਰ ਹੁਣ ਸਾਡੀ ਸੋਸਾਇਟੀ ਜਿਹੜੀ ਆ ਉਹ ਕਾਫੀ ਬਦਲਣ ਕਰਕੇ ਇਸ ਮਹੀਨੇ ਦੀਆਂ ਕੁਛ ਕੁ ਗੱਲਾਂ ਤਾਂ ਜਿਹੜੀਆਂ ਸਾਡੀ ਸੋਸਾਇਟੀ ਨੇ ਅੱਗੇ ਫਾਲੋ ਕਰ ਲਈਆਂ ਜਿਵੇਂ ਖਾਸ ਕਰਕੇ ਪੱਤੀਆਂ ਦੀ ਗੱਲ ਕਰਦੇ ਹਾਂ ਤੀਜ ਦੀ ਗੱਲ ਕਰਦੇ ਹਾਂ ਤੇ ਪਰ ਇਹ ਹੈ ਕਿ ਉਹ ਇਸ ਤਰੀਕੇ ਨਾਲ ਫਾਲੋ ਕੀਤੀਆਂ ਕਿ ਤੁਹਾਡੇ ਕੋਲੇ ਬਾਹਰ ਚਲੇ ਗਏ ਸ਼ਹਿਰੀਕਰਨ ਹੋ ਗਿਆ ਤੇ ਈਵਨ ਜਿਹੜੇ ਹੈਗੇ ਯੂਰਪੀਅਨ ਕੰਟਰੀ ਦੇ ਵਿੱਚ ਜਾਂ ਨਾਰਥ ਅਮੈਰੀਕਨ ਕੰਟਰੀ ਦੇ ਵਿੱਚ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੀ ਤੇ ਉਹ ਫਿਰ ਇਹ ਹੁੰਦਾ ਕਿ ਤੁਹਾਨੂੰ ਕਿਹੜਾ ਸੰਡੇ ਵਿਹਲਾ ਉਦੋਂ ਤੁਸੀਂ ਮੇਲਾ ਲਾਓ ਤੇ ਫਿਰ ਕਈ ਵਾਰੀ ਇਹ ਹੁੰਦਾ ਕਿ ਅੱਗੇ ਜਾ ਕੇ ਸਾਉਣ ਵੀ ਲੰਘ ਜਾਂਦਾ ਭਾਦੋਂ ਵੀ ਲੰਘ ਜਾਂਦੀ ਹੈ ਅੱਸੂ ਵੀ ਲੰਘ ਜਾਂਦਾ ਉਦੋਂ ਵੀ ਜਿਹੜੇ ਹੈਗੇ ਮੈਂ ਕਈ ਵਾਰੀ ਬੈਨਰ ਦੇਖਦਾ ਜਾਂ ਖਬਰ ਸੁਣਨਾ ਕਿ ਤੀਆਂ ਦਾ ਮੇਲਾ ਲਾਇਆ ਗਿਆ ਜੀ ਤੇ ਉਹ ਕਿਉਂਕਿ ਤੁਹਾਡਾ ਕੰਮ ਦਾ ਹਿਸਾਬ ਕਿਤਾਬ ਹੋਰ ਸਾਰਾ ਇਸ ਕਿਸਮ ਦਾ ਬਣ ਗਿਆ ਅਦਰਵਾਈਜ਼ ਜਿਹੜੀਆਂ ਤੀਆਂ ਨੇ ਜਿਹੜੀਆਂ ਲੱਗਦੀਆਂ ਸੀ ਜਾਂ ਹੁਣ ਵੀ ਜਿਹੜੀਆਂ ਤੀਆਂ ਦੀਆਂ ਤਿੱਥਾਂ ਆਉਂਦੀਆਂ ਉਹ ਅਜੇ ਸ਼ੁਰੂ ਹੋਣੀਆਂ ਨੇ, ਕਿਉਂਕਿ ਹੁਣ ਸਾਉਣ ਚੜ ਗਿਆ ਚੰਦਰਮਾ ਦੀ ਚਾਲ ਦੇ ਹਿਸਾਬ ਨਾਲ, ਅਜੇ ਹਨੇਰਾ ਪੱਖ ਚੱਲਦਾ, ਇਹਨੂੰ ਹਨੇਰਾ ਪੱਖ ਕਹਿੰਦੇ ਆ, ਤੇ ਮੱਸਿਆ ਤੋਂ ਬਾਅਦ ਚਾਨਣਾ ਪੱਖ ਸ਼ੁਰੂ ਹੋਏਗਾ ਤੇ ਜਿਹਨੂੰ ਸੁਦੀ ਕਹਿੰਦੇ ਆ, ਤੇ ਮੱਸਿਆ ਤੋਂ ਬਾਅਦ ਜਿਹੜੀ ਹੈ ਇੱਕ ਆਉਂਦੀ ਹੈ, ਫਿਰ ਦੂਜ, ਫਿਰ ਤੀਜ, ਜਿਹੜੀ ਉਹ ਤੀਜ ਆਉਂਦੀ ਉਸ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਅਸਲ ਦੇ ਵਿੱਚ, ਤੇ ਫਿਰ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਜਿਹੜੀ ਚੌਦਵੀਂ ਆਉਂਦੀ ਆ ਉਦੋਂ ਉਹ ਜਿਹੜੀਆਂ ਖਤਮ ਹੋ ਜਾਂਦੀਆਂ, ਕਿਉਂਕਿ ਪੂਰਨਮਾਸ਼ੀ ਫਿਰ ਰੱਖੜੀਆਂ ਵਗੈਰਾ ਦਾ ਤਿਉਹਾਰ ਹੁੰਦਾ, ਤੇ ਲਗਭਗ ਇਹ ਹੁੰਦਾ ਕਿ ਤੀਆਂ ਖਤਮ ਹੁੰਦੇ ਹੀ ਜਿਹੜਾ ਭਾਦੋਂ ਸਾਉਣ ਮਹੀਨਾ ਵੀ ਖਤਮ ਹੋ ਜਾਂਦਾ ਤੇ ਪੂਰਨਮਾਸ਼ੀ ਆ ਜਾਂਦੀ ਹੈ, ਫਿਰ ਭਾਦੋਂ ਸ਼ੁਰੂ ਹੋ ਜਾਂਦੀ ਹੈ, ਤੇ ਉਦੋਂ ਹੀ ਫਿਰ ਜਿਹੜਾ ਹੈਗਾ ਨਾਲ ਦੀ ਨਾਲ ਹੀ ਇਹ ਰੱਖੜੀ ਦਾ ਤਿਉਹਾਰ ਕੁੜੀਆਂ ਜਿਹੜੀਆਂ ਆਪਣੇ ਪੇਕੇ ਆਈਆਂ ਹੁੰਦੀਆਂ ਭਰਾਵਾਂ ਦੇ ਗੁੱਠ ਤੇ ਬੰਨ ਕੇ, ਤੇ ਉਹ ਫਿਰ ਰੁਖਸਤ ਹੋਣੀਆਂ ਭਾਦੋਂ ਦੇ ਵਿੱਚ ਆਪੋ ਆਪਣੇ ਘਰ ਜਾਂਦੀਆਂ, ਇਸ ਕਰਕੇ ਉਹ ਪਹਿਲੀ ਜਿਹੜੀ ਬੋਲੀ ਆ ਉਹ ਕਾਫੀ ਇਸੇ ਕਰਕੇ ਇੰਪੋਰਟੈਂਟ ਹੈ, ਉਹ ਭਾਦੋਂ ਚੰਦਰੀ ਵਿਛੋੜੇ ਪਾਵੇ, ਤੇ ਸੋ ਉਹ ਦਾ ਜਿਹੜਾ ਇਸ ਜਿੰਨੇ ਵੀ ਇਹਦੇ ਚ ਕੋਈ ਚਲੋ ਕੋਈ ਗਿਫਟ ਦਿੰਦਾ ਹੈ ਅਸੀਂ ਕੋਈ ਮਿਠਾਈ ਵੰਡਦੇ ਹਾਂ, ਇਹ ਸਾਰੀਆਂ ਗੱਲਾਂ ਪਰ ਉਹਨਾਂ ਦਿਨਾਂ ਦੇ ਵਿੱਚ ਜਾਂ ਉਦੋਂ ਉਹ ਸ਼ੋਭਦੀਆਂ ਵੀ ਨੇ ਤੇ ਉਦੋਂ ਤੁਹਾਡੀ ਹੈਲਥ ਦੇ ਹਿਸਾਬ ਨਾਲ ਵੀ ਉਹ ਜਿਹੜੀਆਂ ਸਾਰੀਆਂ ਠੀਕ ਹੁੰਦੀਆਂ ਨੇ, ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਅੱਗੇ ਪਿੱਛੇ ਲੈ ਜਾਂਦੇ ਹਾਂ ਫਿਰ ਉੱਥੇ ਕਿਤੇ ਨਾ ਕਿਤੇ ਜਿਹੜੀ ਆ ਉਹ ਗੜਬੜ ਜਿਹੜੀ ਆ ਉਹ ਹੁੰਦੀ ਆ ਸਾਡੇ ਸਾਹਮਣੇ, ਇਹ ਸਾਰੀ ਗੱਲ ਆਪਾਂ ਦੇਖਣ ਚ ਆਉਂਦੀ ਆ। ਹੁਣ ਵੀ ਹੁਣ ਤਾਂ ਸਰਦੀਆਂ ਦੇ ਵਿੱਚ ਵੀ ਤੁਸੀਂ ਵਿਆਹ ਸ਼ਾਦੀਆਂ ਦੇ ਦੇਖਦੇ ਹੋ, ਉੱਥੇ ਸਵੀਟ ਡਿਸ਼ ਚ ਉਹਨਾਂ ਨੇ ਮਾਲ ਪੂੜੇ ਖੀਰ ਰੱਖੀ ਹੁੰਦੀ ਹੈ, ਤੇ ਚਲੋ ਖੀਰ ਤਾਂ ਚਲੋ ਪੰਜਾਬ ਦੇ ਵੈਸੇ ਵੀ ਜੁੜੀ ਹੋਈ ਹੈ, ਕੋਈ ਇਹ ਐਡੀ ਗੱਲ ਨੀ, ਪਰ ਜਿਹੜੀਆਂ ਬਾਕੀ ਚੀਜ਼ਾਂ ਨੇ ਫਿਰ ਉਹ ਜਦੋਂ ਉਹਦਾ ਕੋਈ ਸੀਜ਼ਨ ਦੇ ਹਿਸਾਬ ਨਾਲ ਨਹੀਂ ਰਹਿੰਦਾ, ਫਿਰ ਉਹ ਕਈ ਵਾਰੀ ਤੁਹਾਨੂੰ ਉਹ ਉਸ ਤਰ੍ਹਾਂ ਦਾ ਉਹਦਾ ਫਾਇਦਾ ਜਿਹੜਾ ਉਹ ਨਹੀਂ ਹੁੰਦਾ। ਇੱਕ ਲਾਸਟ ਗੱਲ ਜਿਹੜੀ ਇਹਦੇ ਨਾਲ ਜਿਹੜੀ ਉਹ ਜੁੜੀ ਹੋਈ ਹੈ ਉਹ ਹੈਗੀ ਸੰਧਾਰਾ, ਤੇ ਸੰਧਾਰਾ ਇੱਕ ਤਰ੍ਹਾਂ ਦਾ ਇੱਕ ਗਿਫਟ ਹੈ, ਤੇ ਪਰ ਇੱਕ ਕਮਾਲ ਦੀ ਗੱਲ ਇਹ ਹੈ ਵੀ ਸੰਧਾਰਾ ਜਿਹੜਾ ਹੈਗਾ ਸਿਰਫ ਤੇ ਸਿਰਫ ਜਿਹੜੀਆਂ ਲੇਡੀਜ਼ ਆ ਜਾਂ ਜਿਹੜੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ, ਸੰਧਾਰਾ ਦੋਨੇ ਪਾਸੋਂ ਦਿੱਤਾ ਜਾਂਦਾ, ਤੇ ਜੇ ਤਾਂ ਕਿਸੇ ਕਾਰਨ ਕੋਈ ਕੁੜੀ ਆਪਣੇ ਪੇਕੇ ਨਹੀਂ ਆ ਸਕੀ ਤੇ ਫਿਰ ਜਿਹੜੇ ਭਰਾ ਨੇ ਉਹ ਉਹਦੇ ਸਹੁਰੇ ਆਪਣੀ ਭੈਣ ਵਾਸਤੇ ਉਹ ਗਿਫਟ ਜਿਹਨੂੰ ਸੰਧਾਰਾ ਕਹਿੰਦੇ ਆ ਉਹ ਜਿਹੜਾ ਉਹ ਲੈ ਕੇ ਦਿੱਤਾ ਜਾਂਦਾ। ਤੇ ਪਹਿਲਾਂ ਗੌਤਮ ਜੀ ਇਹ ਹੁੰਦਾ ਸੀ ਕਿ ਵਿਆਹ ਹੋ ਜਾਂਦਾ ਸੀ ਛੋਟੀ ਉਮਰ ਦੇ ਵਿੱਚ, ਬਾਲ ਵਿਆਹਾਂ ਦੀ ਉਦੋਂ ਬੜੀ ਸੀਗੀ ਰਵਾਇਤ, ਤੇ ਪੇਰੈਂਟਸ ਛੇਤੀ ਆਪਣਾ ਜਿਹੜੇ ਇਸ ਫਰਜ਼ ਤੋਂ ਲਾਂਭੇ ਹੋਣਾ ਚਾਹੁੰਦੇ ਸੀ, ਤੇ ਪਰ ਅਜੇ ਜਿਹੜਾ ਸੀ ਉਹਨੂੰ ਮੁਕਲਾਵਾ ਬੋਲਦੇ ਸੀ, ਤੇ ਉਹ ਕੁੜੀ ਵਿਆਹ ਤੋਂ ਬਾਅਦ ਵੀ ਆਪਣੇ ਪੇਕਿਆਂ ਦੇ ਘਰ ਹੀ ਰਹਿੰਦੀ ਸੀ, ਤੇ ਉਹ ਸਹੁਰੇ ਨਹੀਂ ਸੀ ਅਜੇ ਜਾ ਕੇ ਰਹਿਣ ਲੱਗਦੀ, ਤੇ ਮੁਕਲਾਵੇ ਤੋਂ ਪਹਿਲਾਂ ਜਿਹੜਾ ਉਹ ਹੁੰਦਾ ਸੀਗਾ ਟਾਈਮ ਪੀਰੀਅਡ ਜਿਹੜਾ, ਤੇ ਉਦੋਂ ਫਿਰ ਜਿਹੜਾ ਸੀ ਉਹ ਜਿਹੜੇ ਕੁੜੀ ਦੇ ਸਹੁਰੇ ਸੀਗੇ ਉਹ ਜਿਹੜਾ ਸੀ ਉਹ ਸੰਧਾਰਾ ਕੁੜੀ ਵਾਸਤੇ ਉਹ ਗਿਫਟ ਭੇਜਦੇ ਸੀ, ਤੇ ਇੱਕ ਸਿੰਬਲ ਸੀ ਇਹ ਵੀ ਤੂੰ ਸਾਡਾ ਹੀ ਮੈਂਬਰ ਹੈ ਘਰ ਦਾ ਵੀ, ਪਰ ਫਿਲਹਾਲ ਚਲੋ ਤੂੰ ਅਜੇ ਇੱਥੇ ਰਹਿ ਰਹੀ, ਤੇ ਕਿਉਂਕਿ ਵਿਆਹ ਤੋਂ ਬਾਅਦ ਤਾਂ ਮਨ ਹੀ ਲਿਆ ਜਾਂਦਾ, ਤੇ ਸੋ ਉਹ ਵੀ ਉਹਦੀ ਜਿਹੜੀ ਇੱਕ ਇੰਪੋਰਟੈਂਸ ਸੀ। ਹੁਣ ਭਾਵੇਂ ਠੀਕ ਹੈ ਅਜੇ ਹੁਣ ਫਾਰਮੈਲਿਟੀ ਸੇਕ ਰਹਿ ਗਿਆ, ਚਲੋ ਕੋਈ ਮਿਠਾਈ ਦਾ ਡੱਬਾ ਲੈ ਗਿਆ, ਤੇ ਉਹ ਇਹ ਉਹਦਾ ਦੂਜਾ ਪੱਖ ਇਹ ਵੀ ਸੀ ਕਿ ਉਦੋਂ ਇੱਕ ਜ਼ਰੂਰਤ ਵੀ ਹੁੰਦੀ ਸੀ ਲੋਕਾਂ ਦੀ, ਕਿਉਂਕਿ ਉਹਦੇ ਚ ਕੋਈ ਏਦਾਂ ਦੇ ਆਰਟੀਕਲ ਦਿੰਦੇ ਸੀ, ਕੋਈ ਬਰਤਨ ਦਿੰਦੇ ਸੀ ਜਿਹੜੀ ਉਦੋਂ ਹੁਣ ਵਾਂਗੂ ਇਕੋਨਮੀ ਨਹੀਂ ਸੀ, ਨਾ ਹੀ ਕੋਈ ਉਦੋਂ ਦੇ ਇਹ ਲੋਨ ਵਾਲੇ ਸਿਸਟਮ ਸੀ, ਨਾ ਹੀ ਕਿਸ਼ਤਾਂ ਤੇ ਚੀਜ਼ਾਂ ਮਿਲਦੀਆਂ ਸੀ, ਤੇ ਉਹ ਫਿਰ ਇਹ ਹੁੰਦਾ ਸੀ ਕਿ ਜੇ ਲੋਨ ਸੀ ਤਾਂ ਉਹ ਜਿਹੜਾ ਬਾਣੀ ਤੋਂ ਜਿਹੜਾ ਸੂਦ ਖੋਰ ਤੋਂ ਉਸ ਤੋਂ ਮਿਲਦਾ ਸੀਗਾ, ਤੇ ਉਹ ਬਹੁਤ ਜ਼ਿਆਦਾ ਉਹ ਤੇ ਵਿਆਜ ਪੈਂਦਾ ਸੀ, ਤੇ ਪਰ ਇਹਦੇ ਬਾਵਜੂਦ ਫਿਰ ਉਹ ਇੱਕ ਤਰ੍ਹਾਂ ਦੀ ਇੱਕ ਹੈਲਪ ਹੁੰਦੀ ਸੀ ਵੀ ਆਪਣੀ ਕਿਸੇ ਨੇ ਭੈਣ ਦੀ ਹੈਲਪ ਕਰਤੀ, ਕਿਸੇ ਨੇ ਆਪਣੀ ਧੀ ਨੂੰ ਕੋਈ ਬਰਤਨ ਲੈ ਕੇ ਦੇਦਾ ਤਾਂ ਕਿ ਉਹ ਕੰਮ ਆ ਸਕੇ, ਉਹ ਵੀ ਉਹਦਾ ਪਾਰਟ ਜਿਹੜਾ ਮੰਨਿਆ ਜਾਂਦਾ ਸੀ। ਚਲੋ ਬਾਕੀ ਤਾਂ ਖੈਰ ਜਿਹੜੇ ਸੂਟ ਹੈ ਜਾਂ ਜਿਹੜੇ ਕੱਪੜੇ ਹੈ ਤੇ ਉਹ ਵੀ ਉਸ ਵੇਲੇ ਲੋੜ ਹੁੰਦੀ ਸੀ, ਤੇ ਇਹ ਸਾਰੀਆਂ ਚੀਜ਼ਾਂ ਦੀ ਇੱਕ ਤਰ੍ਹਾਂ ਦੀ ਥੋੜੀ ਹੁੰਦੀ ਸੀ ਸੋਸਾਇਟੀ ਦੇ ਵਿੱਚ, ਤੇ ਭਾਵੇਂ ਕੋਈ ਅਮੀਰ ਗਰੀਬ ਦਾ ਇੰਨਾ ਵੱਡਾ ਉਦੋਂ ਪਾਰਾ ਵੀ ਨਹੀਂ ਸੀ, ਚਲੋ ਠੀਕ ਹੈ ਕੁਛ ਜਿਹੜਾ ਜਗੀਰਦਾਰੀ ਸਿਸਟਮ ਦੇ ਵੇਲੇ ਉਹ ਉਹਨਾਂ ਦਾ ਚਲੋ ਸੋਸਾਇਟੀ ਨਾਲ ਜਿਹੜੇ ਜਗੀਰਦਾਰ ਸੀ ਜਾਂ ਉਹਨਾਂ ਦੀਆਂ ਬੀਬੀਆਂ ਕੁੜੀਆਂ ਉਹਨਾਂ ਦਾ ਬਹੁਤਾ ਸੰਬੰਧ ਹੁੰਦਾ ਨਹੀਂ ਸੀ, ਉਹ ਸਗੋਂ ਤਰਸਦੇ ਰਹਿੰਦੇ ਸੀ ਇੱਦਾਂ ਦੇ ਸੱਭਿਆਚਾਰ ਨੂੰ, ਤੇ ਉਹਦੇ ਚ ਫਿਰ ਜਿਹੜਾ ਸੀ ਕੱਪੜਾ ਲੀੜਾ ਦੇਣਾ ਇਹ ਵੀ ਇੱਕ ਤਰੀਕੇ ਦੀ ਇੱਕ ਤਰ੍ਹਾਂ ਦੀ ਹੈਲਪ ਹੀ ਜਿਹੜੀ ਉਹ ਹੁੰਦੀ ਸੀ, ਤੇ ਹੁਣ ਤਾਂ ਖਰੇ ਬਿਲਕੁਲ ਗੱਲ ਉਲਟ ਹੋ ਗਈ, ਹੁਣ ਹੁਣ ਤਾਂ ਉਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਜਿਹੜੀ ਕੋਈ ਸਸਤੀ ਚੀਜ਼ ਆ ਉਹ ਅੱਗੇ ਦੇ ਦਿਓ, ਤੇ ਉਹਨੂੰ ਫਿਰ ਕਹਿੰਦੇ ਸੀ ਕਿ ਲੈਣ ਦੇਣ ਵਾਲਾ ਹੁਣ ਸੂਟ ਹੋ ਗਿਆ ਤਾਂ ਅੱਗੇ ਭੇਜ ਦਿਓ ਉੱਥੋਂ, ਇਹਦਾ ਭੇਜ ਦਿਓ ਉੱਥੋਂ, ਇਹਦੇ ਚ ਰੈਫਰ ਕਰ ਰਿਹਾ, ਹੁਣ ਕੋਈ ਉਹਨੂੰ ਪਾਉਂਦਾ ਹੰਡਾਉਂਦਾ ਨੀ ਗਾ। ਤੇ ਪਰ ਉਹ ਉਸ ਵੇਲੇ ਸੀਗੀ, ਉਸ ਵੇਲੇ ਖੁਸ਼ ਹੋ ਕੇ ਜਿਹੜੀਆਂ ਕੁੜੀਆਂ ਔਰਤਾਂ ਦੱਸਦੀਆਂ ਸੀ ਕਿ ਆਹ ਮੇਰੇ ਭਰਾ ਨੇ ਭੇਜਿਆ, ਮੇਰੀ ਮਾਂ ਨੇ ਭੇਜਿਆ, ਜਾਂ ਜੇ ਟੇਕੀ ਬੈਠੇ ਹੁੰਦੇ ਸੀ ਤਾਂ ਇਹ ਦੱਸਦੇ ਸੀ ਕਿ ਆਹ ਮੇਰੇ ਸਹੁਰਿਆਂ ਨੇ ਭੇਜਿਆ। ਸੋ ਇਸ ਤਰ੍ਹਾਂ ਦਾ ਉਦੋਂ ਸੰਧਾਰੇ ਦੀ ਜਿਹੜੀ ਇੰਪੋਰਟੈਂਸ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ। ਤੇ ਹੁਣ ਅੱਜ ਜਦੋਂ ਆਪਾਂ ਬੈਠੇ ਹਾਂ ਤੇ ਇਹ ਇਹ ਗੱਲਾਂ ਸਾਰੀਆਂ ਆਪਾਂ ਇਸ ਕਰਕੇ ਯਾਦ ਕਰ ਰਹੇ ਹਾਂ ਤੇ ਕਿ ਇਹ ਇਸ ਕਿਉਂਕਿ ਆਪਾਂ ਹੁਣ ਕਲਚਰ ਤਾਂ ਚੱਲਦਾ ਰਹਿਣਾ ਨਾ ਜੀ ਅੱਗੇ ਅੱਗੇ, ਉਸੇ ਗੱਲ ਨੂੰ ਆਪਾਂ ਪੁੱਠਾ ਤਾਂ ਮੋੜ ਨੀ ਸਕਦੇ, ਪਰ ਆਪਾਂ ਇਹ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਸਾਡੀ ਸੋਸਾਇਟੀ ਕਿਸ ਤਰ੍ਹਾਂ ਦੇ ਵਿੱਚੋਂ ਆਈ ਹੈ। ਰੁੱਤਾਂ ਤਾਂ ਬਦਲੀਆਂ ਨੀ, ਤੇ ਪਰ ਸਾਡਾ ਰਹਿਣ ਸਹਿਣ ਉਹ ਸਾਰਾ ਕੁਝ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਦਲ ਗਿਆ, ਰਹਿਤਲ ਬਦਲ ਗਈ, ਤੇ ਹੁਣ ਪੀਂਘਾਂ ਵਾਸਤੇ ਦਰਖਤ ਨੀ ਰਹੇ, ਪਿੱਪਲ ਬੋਰਡ ਨੀ ਰਹੇ, ਤੇ ਸਾਡੇ ਗੀਤ ਸੰਗੀਤ ਦਾ ਤਰੀਕਾ ਬਦਲ ਗਿਆ। ਤੇ ਪਰ ਇਹ ਵੀ ਕਿਤੇ ਨਾ ਕਿਤੇ ਸਾਨੂੰ ਆਪਣੇ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਬਾਕੀ ਸਾਰੀਆਂ ਸਾਰੀਆਂ ਰੱਖਦੀਆਂ ਸੀ, ਪੰਜਾਬੀ ਥੋੜੇ ਜਿਹੇ ਇੱਦਾਂ ਅਵੇਸਰ ਆ ਜਿਹੜੇ ਇਸ ਪੱਖ ਨੂੰ ਸੰਭਾਲ ਕੇ, ਅਸੀਂ ਦੂਜੇ ਪਾਸੇ ਨੂੰ ਬਹੁਤ ਛੇਤੀ ਭੱਜਦੇ ਹਾਂ ਤੇ ਬੜਾ ਛੇਤੀ ਚੇਂਜ ਕਰਦੇ ਹਾਂ ਆਪਾਂ ਵਿਆਹ ਸ਼ਾਦੀਆਂ ਚ ਹੁਣ ਦੇਖਦੇ ਹਾਂ, ਤੇ ਇਸ ਕਰਕੇ ਇਹਦੇ ਤੇ ਮੈਂ ਸਮਝਣਾ ਕਿ ਗੱਲ ਕਰਨੀ ਜ਼ਰੂਰੀ ਸੀ
0: ਜੀ। ਬਹੁਤ ਧੰਨਵਾਦ ਪ੍ਰੀਤਮ ਭਾਜੀ ਇਸ ਸਾਰੀ ਜਾਣਕਾਰੀ ਦੇ ਲਈ।
1: ਹਾਂਜੀ ਸ਼ੁਕਰੀਆ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ, ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਅੱਜ ਜਿਹੜੀ ਗੱਲ ਕਰ ਰਹੇ ਸੀਗੇ ਉਹ ਸਾਉਣ ਦੇ ਮਹੀਨੇ ਦੀ ਗੱਲ ਕਰ ਰਹੇ ਸੀਗੇ, ਜਿੱਦਾਂ ਅਲੱਗ ਅਲੱਗ ਰਸਮਾਂ ਤਿਉਹਾਰਾਂ ਦੀਆਂ ਗੱਲਾਂ ਇਸ ਮਹੀਨੇ ਦੇ ਨਾਲ ਜੁੜੀਆਂ ਹੁੰਦੀਆਂ ਨੇ। ਮੈਂ ਪੜ੍ਹ ਰਿਹਾ ਸੀਗਾ ਨਾਲ ਨਾਲ ਜਿਵੇਂ ਭਾਜੀ ਗੱਲ ਵੀ ਕਰ ਰਹੇ ਸੀਗੇ, ਕਹਿੰਦੇ ਕਿ ਜਿਵੇਂ ਜਿਹੜੀ ਰਹਿਤਲ ਦੀ ਗੱਲ ਕੀਤੀ ਹੈਗੀ ਹੈ ਕਿ ਇਸ ਇਸ ਜ਼ਮੀਨ ਦੀ ਗੱਲ ਕੀਤੀ ਹੈ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਸਪੈਸ਼ਲੀ ਪੰਜਾਬ ਨੌਰਥ ਇੰਡੀਆ ਵਾਲੇ ਪਾਸੇ, ਔਰ ਪੰਜਾਬ ਜਿਹੜਾ ਵੱਡਾ ਪੰਜਾਬ ਹੁੰਦਾ ਸੀ ਅਨਡਿਵਾਈਡਿਡ ਪੰਜਾਬ, ਇੱਥੇ ਜਿਹੜੇ ਖੱਤਰੀ ਲੋਕ ਹੁੰਦੇ ਸੀਗੇ ਅੱਗੇ, ਉਹ ਸਾਉਣ ਦੇ ਬਾਰਿਸ਼ ਦੇ ਮਹੀਨੇ 'ਚ ਆਪਣੇ ਨਵੇਂ ਜੰਮੇ ਬੱਚੇ ਨੂੰ ਇੱਕ ਵਾਰ ਨਹਾਉਂਦੇ ਹੁੰਦੇ ਸੀ, ਔਰ ਇਹ ਰੀਤ ਰਹੀ ਹੈਗੀ ਹੈ ਖਾਸ ਤੌਰ ਦੇ ਉੱਤੇ ਖੱਤਰੀ ਭਾਈਚਾਰੇ ਦੇ ਨਾਲ ਜੁੜੀ ਹੋਈ। ਔਰ ਇਸੇ ਦਿਨ ਜਿਹੜਾ ਲੁਧਿਆਣੇ ਪਟਿਆਲੇ ਦਾ ਇਲਾਕਾ ਹੈਗਾ, ਕਿਉਂਕਿ ਮੈਂ ਉਸ ਰੈਤਲ ਦੇ ਨਾਲ ਜੁੜਿਆ ਤਾਂ ਮੈਨੂੰ ਪਤਾ ਹੈ ਕਿ ਉਸ ਇਲਾਕੇ ਦੇ ਵਿੱਚ ਜਿਵੇਂ ਪਹਿਲਾਂ ਪ੍ਰੀਤਮ ਭਾਅ ਜੀ ਵੀ ਦੱਸ ਕੇ ਗਏ ਨੇ ਕਿ ਜਾਨਵਰਾਂ ਦੇ ਅਹਿਮੀਅਤ ਦੇ ਲਿਹਾਜ਼ ਦੇ ਨਾਲ ਮਹੀਨਾ ਮਹੀਨਾ ਬੜਾ ਇੰਪੋਰਟੈਂਟ ਹੈ, ਨੰਦੀ ਬੈਲ ਦੇ ਲਈ ਇਹ ਮਹੀਨਾ ਹੁੰਦਾ, ਸ਼ਾਇਦ ਉਹ ਵੀ ਇੱਕ ਕਾਰਨ ਹੋ ਸਕਦਾ ਕਿ ਨੰਦੀ ਬੈਲ ਦਾ ਮਹੀਨਾ ਸਾਉਣ ਦਾ ਮਹੀਨਾ, ਇਸ ਕਰਕੇ ਗਊਸ਼ਾਲਾਵਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਹੈਗੇ ਨੇ, ਜਿੱਥੇ ਜਿੱਥੇ ਵੱਡੀਆਂ ਗਊਸ਼ਾਲਾਵਾਂ ਤੁਸੀਂ ਦੇਖੋਗੇ ਉੱਥੇ ਲੋਕ ਜਿਹੜਾ ਘਿਓ ਗੁੜ ਅਤੇ ਮਿੱਠਾ ਜਿਵੇਂ ਜਿਹੜਾ ਜਿੱਦਾਂ ਭਾਅ ਜੀ ਦੱਸ ਰਹੇ ਸੀ ਉਹ ਗਊਆਂ ਨੂੰ ਪਾਉਂਦੇ ਹੈਗੇ ਨੇ। ਅਤੇ ਇਹੀ ਮਹੀਨਾ ਜਿਹੜਾ ਹੈਗਾ ਉਹ ਘੋੜੀਆਂ ਵੀ ਜਿਹੜੀਆਂ ਨੇ ਘੋੜੀਆਂ ਦੇ ਲਿਹਾਜ਼ ਦੇ ਨਾਲ ਵੀ ਕਹਿੰਦੇ ਸੀਗੇ ਕਿ ਘੋੜੀਆਂ ਨੂੰ ਬਚਾ ਬਚਾ ਕੇ ਰੱਖੋ ਅਤੇ ਉਹਨਾਂ ਦੀ ਬੜੀ ਇੱਜ਼ਤ ਰਿਸਪੈਕਟ ਹੁੰਦੀ ਹੈਗੀ। ਵੈਸੇ ਜਦੋਂ ਘੋੜੀਆਂ ਦੀ ਗੱਲ ਤੁਰੀ ਹੈਗੀ ਹੈ ਅਤੇ ਅਗਲਾ ਮਹੀਨਾ ਜਿਹੜਾ ਉਹਦਾ ਭਾਦੋਂ ਦੀ ਉਹਦੀ ਗੱਲ ਅਗਲੇ ਮਹੀਨੇ ਕਰਾਂਗੇ। ਅਤੇ ਸਾਉਣ ਦਾ ਮਹੀਨਾ ਵੈਸੇ ਇਹ ਕਿਉਂਕਿ ਆਖਰੀ ਦਿਨ ਉਹ ਦੱਸ ਕੇ ਗਏ ਨੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਅਗਸਤ ਦਾ ਮਹੀਨਾ ਅਤੇ ਅਗਸਤ ਕ੍ਰਾਂਤੀ ਨੂੰ ਤਾਂ ਕੌਣ ਨਹੀਂ ਜਾਂਦਾ। ਹਿੰਦੁਸਤਾਨ ਦੇ ਵਿੱਚ ਅਸੀਂ ਅਗਸਤ ਕ੍ਰਾਂਤੀ ਦੀ ਜਦੋਂ ਗੱਲ ਕਰਦੇ ਹਾਂ ਤਾਂ 1942 ਦੇ ਵਿੱਚ ਗੋਰਿਆਂ ਦੇ ਭਾਰਤ ਛੱਡਣ ਜਾਂ ਬ੍ਰਿਟਿਸ਼ਰਸ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕਰਨ ਵਾਲਾ ਇਹ ਮਹੀਨਾ ਸੀਗਾ। ਅਗਸਤ ਕ੍ਰਾਂਤੀ ਹੀ ਉਹ ਤਰੀਕ ਸੀਗੀ 8 ਅਗਸਤ ਤੋਂ ਜਦੋਂ ਸ਼ੁਰੂ ਹੋਈ ਸੀ 1942 'ਚ ਕਿ ਬ੍ਰਿਟਿਸ਼ ਸਰਕਾਰ ਭਾਰਤ ਛੋੜੋ ਵਾਲਾ ਅੰਦੋਲਨ ਉਹ ਅਗਸਤ ਕ੍ਰਾਂਤੀ ਦੇ ਨਾਮ ਦੇ ਨਾਲ ਮਸ਼ਹੂਰ ਹੈ। ਔਰ 8 ਅਗਸਤ ਦਾ ਦਿਨ ਵੈਸੇ ਤਾਂ ਜਿਹੜਾ ਪੰਜਾਬ ਦੇ ਲਿਹਾਜ਼ ਦੇ ਨਾਲ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਇਹ ਉਹ ਦਿਨ ਸੀ ਜਦੋਂ ਕਿਹਾ ਜਾਂਦਾ ਹੈ ਕਿ 60,000 ਸਿੱਖਾਂ ਨੇ ਕੁਇਟ ਇੰਡੀਆ ਮੂਵਮੈਂਟ ਜਿਹੜਾ ਉਹ ਪੰਜਾਬ ਤੋਂ ਆ ਜਿਹੜਾ ਬਹੁਤ ਵੱਡਾ ਵਾਲਾ ਪੰਜਾਬ ਆ ਛੋਟਾ ਜਿਹਾ ਪੰਜਾਬੀ ਨਹੀਂ ਛੋਟਾ ਸੂਬਾ ਨਹੀਂ ਦੀ ਅਨਡਿਵਾਈਡਿਡ ਪੰਜਾਬ ਤੋਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ। 60,000 ਪੰਜਾਬੀਆਂ ਨੇ ਕਿਹਾ ਸੀਗਾ ਕਿ ਬ੍ਰਿਟਿਸ਼ਰਸ ਨੂੰ ਹੁਣ ਪੰਜਾਬ ਇੰਡੀਆ ਜਿਹੜਾ ਉਹ ਛੱਡਣਾ ਹੋਏਗਾ। 1942 ਦੇ ਵਿੱਚ ਇਹ ਅਗਸਤ ਦੇ ਨਾਲ ਜੁੜੀ ਹੋਈ ਇਹ ਕਹਾਣੀ ਹੈਗੀ। ਸਾਉਣ ਦੇ ਨਾਲ ਤੁਸੀਂ ਜੋੜ ਲਓ, ਅਗਸਤ ਦੇ ਨਾਲ ਜੋੜ ਲਓ, ਜਿਵੇਂ ਮਰਜ਼ੀ ਜੋੜ ਲਓ। ਵੈਸੇ ਸਾਉਣ ਅਤੇ ਭਾਦੋ ਨੂੰ ਇਕੱਠੇ ਕਰਕੇ ਦੇਖਿਆ ਜਾਂਦਾ। 70ਵਿਆਂ ਦੇ ਦਹਾਕੇ 'ਚ ਇੱਕ ਫਿਲਮ ਆਈ ਸੀਗੀ ਨਵੀਨ ਨਿਸ਼ਚਲ ਸਾਹਿਬ ਅਤੇ ਰੇਖਾ ਦੀ ਫਿਲਮ ਸੀਗੀ ਸਾਉਣ ਸਾਵਨ ਭਾਦੋ। ਅਤੇ ਮੈਨੂੰ ਉਹ ਫਿਲਮ ਦੇ ਵਿੱਚ ਮੇਰੇ ਹੁਣ ਐਗਜੈਕਟਲੀ ਯਾਦ ਨਹੀਂ ਹੈਗਾ, ਪਰ ਮੋਟਾ ਮੋਟਾ ਜਿਹਾ ਮੈਨੂੰ ਉਹ ਫਿਲਮ ਦਾ ਕੁਛ ਲੱਗਿਆ ਨਹੀਂ ਸੀਗਾ ਕਿ ਉਹ 'ਚ ਸਾਵਨ ਭਾਦੋ ਵਰਗੀ ਕੋਈ ਚੀਜ਼ ਸੀਗੀ। ਅਤੇ ਉਹ ਟਿਪੀਕਲ ਉਹੀ ਮਸਾਲਾ ਸਟੋਰੀ ਜਿਹੜੀ ਹੁੰਦੀ ਹੈਗੀ ਸੀਗੀ 70s ਦੇ ਦੌਰ ਦੇ ਵਿੱਚ, ਬੰਦਾ ਬਾਹਰੋਂ ਆਇਆ ਅਤੇ ਇੰਡੀਆ ਵਾਪਸ ਆਉਂਦਾ, ਇੰਡੀਆ ਆ ਕੇ ਉਹਨੂੰ ਇੱਕ ਜਿਹੜਾ ਉਹਦੇ ਨਾਲ ਇੱਕ ਇੰਡੀਆ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈਗਾ, ਫਿਰ ਉਹ ਪਰਿਵਾਰਾਂ ਦੀ ਲੜਾਈ ਆਪਸ ਦੇ ਵਿੱਚ ਯੇ ਯੋ ਬਲਾ ਬਲਾ। ਸਾਵਨ ਭਾਦੋ ਵਾਲਾ ਕੁਛ ਮੈਨੂੰ ਖਾਸ ਉਹਦੇ 'ਚ ਕੁਛ ਦਿਖਿਆ ਨਹੀਂ ਸੀਗਾ ਉਸ ਫਿਲਮ ਦੇ ਵਿੱਚ, ਪਰ ਉਸ ਫਿਲਮ ਦੇ ਟਾਈਟਲ ਤੋਂ ਪ੍ਰੇਰਿਤ ਹੋ ਕੇ ਉਹ ਤੋਂ 6 ਸਾਲ ਬਾਅਦ ਇੱਕ ਫਿਲਮ ਆਈ ਸੀ ਮਹਿਬੂਬਾ, ਰਾਜੇਸ਼ ਖੰਨਾ ਅਤੇ ਹੇਮਾ ਮਾਲਨੀ ਦੀ ਉਹ ਫਿਲਮ ਸੀਗੀ। ਸ਼ਕਤੀ ਸਮੰਤ ਨੇ ਫਿਲਮ ਬਣਾਈ ਸੀ। ਸ਼ਕਤੀ ਸਮੰਤ ਦੀਆਂ ਜਿੰਨੀਆਂ ਵੀ ਫਿਲਮਾਂ ਹੁੰਦੀਆਂ ਸੀਗੀਆਂ ਉਹ ਮਤਲਬ ਟੌਪ ਹੀ ਹੁੰਦੀਆਂ ਸੀਗੀਆਂ, ਚੱਲਦੀਆਂ ਹੀ ਚੱਲਦੀਆਂ ਸੀ। ਚਾਈਨਾ ਟਾਊਨ, ਕਸ਼ਮੀਰ ਕੀ ਕਲੀ, ਐਨ ਈਵਨਿੰਗ ਇਨ ਪੈਰਿਸ, ਕਟੀ ਪਤੰਗ, ਅਮਰ ਪ੍ਰੇਮ, ਇਹ ਸਾਰੀਆਂ ਫਿਲਮਾਂ ਸ਼ਕਤੀ ਸਮੰਤ ਹੋਰਾਂ ਨੇ ਬਣਾਈਆਂ ਸੀਗੀਆਂ। ਅਤੇ ਉਹਨਾਂ ਨੇ ਫਿਰ ਉਹ 6 ਸਾਲ ਬਾਅਦ ਜਿਹੜੀ ਮਹਿਬੂਬਾ ਫਿਲਮ ਬਣਾਈ ਸੀ ਉਹਦੇ 'ਚ ਇੱਕ ਗਾਣਾ ਲਿਆ ਸੀ ਸਾਵਨ ਭਾਦੋ, ਅਤੇ ਗਾਣਾ ਵੈਸੇ ਆਨੰਦ ਬਖਸ਼ੀ ਨੇ ਲਿਖਿਆ ਸੀ। ਇੱਕ ਆਨੰਦ ਬਖਸ਼ੀ ਦੇ ਇੰਟਰਵਿਊ 'ਚ ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਕਿ ਇਹ ਗਾਣਾ ਪਹਿਲਾਂ ਲਤਾ ਮੰਗੇਸ਼ਕਰ ਤੋਂ ਗਵਾ ਲਿਆ ਗਿਆ ਸੀ, ਕਿਉਂਕਿ ਲਤਾ ਮੰਗੇਸ਼ਕਰ ਇੱਕ ਟ੍ਰੇਨਡ ਸਿੰਗਰ ਸੀ, ਕਿਸ਼ੋਰ ਕੁਮਾਰ ਨਹੀਂ ਸੀਗੇ। ਇਸ ਗਾਣੇ ਨੂੰ ਕਿਸ਼ੋਰ ਕੁਮਾਰ ਨੇ ਅਲੱਗ ਤੋਂ ਗਾਇਆ ਫਿਲਮ ਦੇ ਵਿੱਚ, ਲਤਾ ਮੰਗੇਸ਼ਕਰ ਨੇ ਐਡ ਤੋਂ ਗਾਇਆ, ਸੋ ਇੱਕ ਫੀਮੇਲ ਵਰਜ਼ਨ 'ਚ ਇੱਕ ਮੇਲ ਵਰਜ਼ਨ 'ਚ। ਅਤੇ ਆਨੰਦ ਬਖਸ਼ੀ ਕਹਿੰਦੇ ਕਿ ਉਹ ਜਦੋਂ ਆਰ ਡੀ ਬਰਮਨ ਸਾਹਿਬ ਨੇ ਉਹਨਾਂ ਨੂੰ ਸਟੂਡੀਓ 'ਚ ਸੱਦਿਆ ਵੀ ਐਂ ਕਰਕੇ ਗਾਣਾ ਆ ਫਲਾਣੇ ਰਾਗ ਦੇ ਵਿੱਚ, ਉਹ ਕਹਿੰਦੇ ਰਾਗ ਰੂਗ ਛੱਡੋ ਕਿਉਂਕਿ ਉਹ ਇਸ ਤਰ੍ਹਾਂ ਦੇ ਹੈ ਨਹੀਂ, ਕਹਿੰਦੇ ਮੈਨੂੰ ਗਾਣਾ ਦਿਓ। ਗਾਣਾ ਲਿਆ ਉਹਨਾਂ ਨੇ, ਇੱਕ ਦਿਨ ਸੁਣਿਆ, ਦੋ ਦਿਨ ਸੁਣਿਆ, ਕਹਿੰਦੇ ਦਿਨ 'ਚ ਕਈ ਕਈ ਵਾਰ ਉਹ ਗਾਣਾ ਪੜ੍ਹਦੇ ਸੀਗੇ। ਲਤਾ ਮੰਗੇਸ਼ਕਰ ਨੇ ਤਾਂ ਜਿਹੜਾ ਗਾਇਆ ਸੀ ਉਹ ਇੱਕ ਅਲੱਗ ਜੀ ਸੀ, ਪਰ ਉਹ ਪੜ੍ਹਦੇ ਸੀਗੇ ਉਸ ਗੀਤ ਨੂੰ। ਅਤੇ ਉਹ ਕਹਿੰਦੇ ਕਿ ਬੜਾ ਕਮਾਲ ਦਾ ਗੀਤ ਹੈ ਯਾਰ, ਵੀ ਅੱਜ ਤੱਕ ਕਦੇ ਇਹੋ ਜਿਹਾ ਗਾਣਾ ਲਿਖਿਆ ਨਹੀਂ ਗਿਆ ਹੈਗਾ। ਅਤੇ ਉਹ ਗਾਣਾ ਸੀਗਾ ਸਾਵਨ ਭਾਦੋ, ਮੇਰੇ ਨੈਣਾ ਸਾਵਨ ਭਾਦੋ। ਸੋ ਉਹ ਗੀਤ ਤੁਹਾਡੇ ਤੱਕ ਛੱਡ ਕੇ ਜਾ ਰਹੇ, ਮੇਰੇ ਖਿਆਲ ਦੇ ਨਾਲ ਭਾਦੋ ਦੇ ਉੱਤੇ ਤਾਂ ਲਿਖਿਆ ਹੋਇਆ ਇੱਕੋ ਹੀ ਗੀਤ ਹੈਗਾ, ਮੇਰੀ ਨਹੀਂ ਨੌਲੇਜ 'ਚ ਹੈਗਾ, ਬਾਕੀ ਜੇ ਹੋਇਆ ਤਾਂ ਤੁਸੀਂ ਦੱਸਿਓ ਕੋਈ ਮੈਨੂੰ ਗੀਤ। ਪਰ ਭਾਦੋ ਦੀ ਗੱਲ ਜਿਹੜੀ ਹੈ ਜਾਂ ਭਾਦੋ ਮਹੀਨੇ ਦੀ ਗੱਲ ਅਗਲੇ ਮਹੀਨੇ ਕਰਾਂਗੇ, ਹੁਣ ਜਿਹੜੀ ਗੱਲ ਕਰਨੀ ਹੈਗੀ ਅੱਜ ਜਿਹੜੀ ਕੀਤੀ ਸੀਗੀ ਉਹ ਸਾਵਨ ਮਹੀਨੇ ਦੀ ਕੀਤੀ ਸੀ। ਕਿਵੇਂ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ? 0472464674 facebook.com/ਹਾਂਜੀ ਸਿਡਨੀ info@ਹਾਂਜੀ.com 'ਤੇ ਦੱਸਿਓ। ਇੱਕ ਦੇਸ਼ ਪੰਜਾਬੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਆ ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ। ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਣ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਅਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ, ਉਹ ਪਹਿਲਾਂ ਆਪਾਂ ਜੀ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
4: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
3: ਜੀ। ਥੈਂਕ ਯੂ ਭਾਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
4: ਸਾਡੇ ਦੇਸ਼ ਦੇ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਤੋ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਅੱਜ ਅਮਰੀਕਾ ਚ ਬਹੁਤ ਅੱਗ ਲੱਗੀ ਹੋਈ ਆ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ
3: ਦੁਆ
4: ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲ ਤੇ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਵੈਕੂਏਸ਼ਨ ਦੇ ਆਰਡਰ ਸੀ। ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਜਲੀਆਂ ਹੋਈਆਂ ਜਿਹੜੀਆਂ ਨੇ।

0: ਉਹ ਹੈ, ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਵਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ 'ਚ ਫੋਕਾ ਪੈ ਰਿਹਾ ਜਾਂ ਪੰਜਾਬ 'ਚ ਜਿਹੜੇ ਹੜ੍ਹ ਆਏ ਸੀ ਜਾਂ ਫਿਰ ਆਉਣਗੇ, ਅਤੇ ਜਾਂ ਇਹ ਵਾਸ਼ਿੰਗਟਨ ਦੀਆਂ ਆਗਾਂ ਨੇ, ਅਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਆਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਅਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ, ਅਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਅਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਬੰਦ ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ। ਤੇ
1: ਇਹ ਵੱਡਾ ਮਸਲਾ ਹੈ।
0: ਹਾਂ ਹਾਂ, ਕਿਉਂਕਿ ਆਪਾਂ ਜੇ ਸਿਰਫ ਜਿਹੜਾ ਮਸਲਾ ਉਹਦੀ ਗੱਲ ਕਰਦੇ ਰਹਾਂਗੇ ਤੇ ਉਹਦੇ ਨਾਲ ਕਈ ਵਾਰੀ ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਸਹੀਣ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ। ਬਹੁਤ ਕੁਛ ਹੋ ਸਕਦਾ, ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਆ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਆਪਾਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ, ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਦਾ ਕੋਲੇ ਦਾ ਇੰਨਾ ਉਤਪਾਦਨ ਕਰਦਾ ਹੈ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ, ਅਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ, ਅਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ 'ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਅਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਹਾਂ ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਅਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤਾਂ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਜ਼ਾਕ ਕਰਦੇ ਸੀ ਇਹਦੇ ਲਈ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਅਤੇ ਉਹਨਾਂ ਦਾ ਇੱਕ ਮਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ 'ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨਹੀਂ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ, ਪਰ ਮਜ਼ਾਕ ਕਰ ਰਿਹਾ ਸੀ ਨਾ। ਅਤੇ ਦੁਨੀਆ ਜਿਹੜੀ ਹੈ ਬਰਬਾਦੀ ਦੇ ਕੰਢੇ 'ਤੇ ਖੜੀ, ਤਾਂ ਉਹਨੂੰ ਮਜ਼ਾਕ ਲੈਂਦੇ ਸੀ। ਸੋ ਪਰ ਨਵੀਂ ਜਦੋਂ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ, ਅਤੇ ਅੱਜ ਜਿਹੜੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਹੈ ਇਹ ਦੁਨੀਆ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ, ਅਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ 'ਚੋਂ 4 ਘਰਾਂ ਦੇ ਉੱਤੇ ਹੁਣ ਰੂਫ ਟੋਪ ਸੋਲਰ ਪੈਨਲ ਲੱਗੇ ਹੋਏ ਨੇ, ਛੱਤਾਂ ਦੇ ਉੱਤੇ ਲੱਗੇ ਹੋਏ ਨੇ, ਅਤੇ ਤਕਰੀਬਨ ਉਹ 4.5 million 45 lakh ਜਿਹੜੇ ਘਰ ਨੇ ਆਸਟ੍ਰੇਲੀਆ ਦੇ, ਉਹਨਾਂ ਦੇ ਵਿੱਚ ਸੋਲਰ ਪੈਨਲ ਲੱਗੇ ਹੋਏ ਨੇ, ਅਤੇ ਰੇਸ਼ੋ ਜਿਹੜੀ ਆ ਦੁਨੀਆ ਦੀਆਂ ਸਭ ਤੋਂ ਵੱਧ ਰੇਸ਼ੋ ਦੇ ਵਿੱਚ ਹੈ। ਅਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ, ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ, ਵੀ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ 'ਤੇ ਹੁੰਦਾ ਉਹ ਫਾਲਤੂ ਹੋ ਗਈ, ਅਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2-3 ਘੰਟੇ ਬਿਜਲੀ ਫਰੀ ਕੀਤੀ ਆ, ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨਹੀਂ ਮੈਲਬੌਰਨ ਹੁੰਦੀ ਕਿ ਨਹੀਂ, ਅਤੇ ਤੁਹਾਡੇ ਹੁੰਦੀ ਹੈ ਫਰੀ ਦਾ ਉਹ?
1: ਹਾਂਜੀ,
0: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫਰੀ ਜਿਹੜਾ ਤੁਹਾਡੇ ਇਲਾਕੇ 'ਚ ਵੀ ਆ ਉਹ ਕਿ ਨਹੀਂ ਹਾਲੇ?
1: ਨਹੀਂ, ਇਹ ਸਾਡੇ ਜਿਹੜੇ ਤੇ ਸੋਲਰ ਲੱਗੇ ਨੇ ਜੀ, ਉਹਨਾਂ ਦਾ ਇਹ ਹੁੰਦਾ ਹੈ ਕਿ ਤੁਸੀਂ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ, ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ, ਚਲੋ ਆਸਟ੍ਰੇਲੀਆ ਦੇ ਪਿਆਬ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ, ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ, ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ, ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ, ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ, ਉਹਦਾ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ। ਅਤੇ ਇਹ ਹੋ ਗਿਆ ਇੱਕ ਪੱਖ, ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿੱਦੇ ਸੋਲਰ ਲੱਗਾ ਹੀ ਨਹੀਂ ਆ, ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ।
0: ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਕੋ ਹੁਣ 3 ਘੰਟੇ ਜਿਹੜੀ ਹੈ ਫਰੀ ਦੇ ਵਿੱਚ ਦੇ ਰਹੇ ਆ ਬਿਜਲੀ, ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫਰੀ ਦੇਣਗੇ ਉਹ। ਤੇ
1: ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ, ਮਤਲਬ ਮੈਂ ਇੱਥੇ ਵਿਕਟੋਰੀਆ 'ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ।
0: ਓਕੇ, ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ। ਸੋ ਬਹੁਤ ਵੱਡੇ ਇਸ ਵਿੱਚ ਦੇ ਰਹੇ ਨੇ ਉਹ, ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਨਾਲ ਹੀ ਕਿਉਂਕਿ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫਟੋਪ ਤੇ ਪੈਦਾ ਹੁੰਦੀ ਦੁਪਹਿਰ ਨੂੰ ਲੋਕ ਘਰਾਂ ਚ ਨਹੀਂ ਹੁੰਦੇ, ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ। ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿਡ ਦੇ ਵਿੱਚ ਬਿਜਲੀ, ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ ਤੇ ਬੈਟਰੀਆਂ ਲਗਾਉਣ ਤੇ ਬਹੁਤ ਰਿਬੇਟ ਦਿੱਤੀ। ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 420,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ, ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ, ਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ ਚੋਂ ਲਾਓ, ਤੇ ਮੁੜ ਕੇ ਫਿਰ ਤੁਹਾਨੂੰ ਗ੍ਰਿਡ ਤੋਂ ਮਿਲੇਗੀ। ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ, ਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਆ। ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਕਿਹੜਾ ਟਾਈਮ ਹੈ, ਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ, ਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ ਜ਼ੀਰੋ ਤੇ ਆਉਣਾ, ਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ। ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ, ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ। ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਆ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਤੇ ਸੋਲਰ ਤੋਂ ਬਣਦੀ ਹੈ, ਤੇ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ। ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ। ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ, ਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫਟੋਪ ਸੋਲਰ ਲਗਾਓ, ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ, ਉਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪਏਗੀ। ਸੋ ਇੱਕ ਤਾਂ ਸਭ ਤੋਂ ਵੱਡਾ 5G ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ, ਕਿਉਂਕਿ ਸਾਡੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ। ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਜੋ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
1: ਜੀ। ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ, ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ, ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ। ਪਹਿਲਾਂ ਤੱਕ ਕਾਫੀ ਲੋਕ ਜਿਹੜੇ ਆ ਨਹੀਂ ਸੀ ਇੰਨਾ ਇੰਟਰਸਟ ਸ਼ੋਅ ਕਰ ਰਹੇ, ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ। ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ, ਅਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ ਕਿੱਤੇ ਦੇ ਵਿੱਚ ਜਿੱਦਾਂ ਕਿ ਸਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼। ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ। ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ, ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ, ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ, ਅਤੇ ਉਹਦੇ ਲਈ ਉਹ ਬੈਟਰੀ ਲਵਾਉਣ। ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ੍ਹ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ।
0: ਹਾਂਜੀ, ਮੈਂ ਹੁਣੇ ਤੁਸੀਂ ਬੋਲੇ ਸੀ ਤੇ ਮੈਂ ਉਹਨੂੰ ਗੂਗਲ ਕੀਤਾ, ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ। ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੇਰੀਆ ਕੀ ਆ ਉਹ ਚੈੱਕ ਕਰਨਾ ਪਏਗਾ, ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ, ਤੇ ਤਕਰੀਬਨ 2.6 ਮਿਲੀਅਨ ਵਿਕਟੋਰੀਆ ਦੇ ਘਰਾਂ 'ਚ ਉਹ ਲੱਗੇ ਹੋਏ ਨੇ। ਸੋ ਜਿੱਥੇ ਵੀ ਸੋਲਰ ਲੱਗਾ ਹੋਇਆ ਬੈਟਰੀ ਲੱਗੀ ਹੋਈ ਆ ਉੱਥੇ ਉਹ ਹੋਣਗੇ, ਤੇ ਸੋ 1 ਅਕਤੂਬਰ 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਵਜੇ ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਵਜੇ ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ। ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ, ਸਾਡੇ ਤੁਹਾਡੀ ਗਰਮੀ ਦੀ ਰੁੱਤ ਹਾਲੇ ਆਉਣੀ ਹੈ ਸਾਡੇ ਜਾ ਰਹੀ ਹੈ, ਤੇ ਸੋ ਜੇ ਤੁਸੀਂ ਨਹੀਂ ਹਾਲੇ ਲਵਾਇਆ ਸਮਾਰਟ ਮੀਟਰ, ਜੇ ਤੁਸੀਂ ਹਾਲੇ ਸੋਲਰ ਪੈਨਲ ਨਹੀਂ ਲਵਾਏ ਤੁਸੀਂ ਉਹ ਉਦੋਂ ਤੱਕ ਲਵਾ ਲਓ, ਫਿਰ ਤੁਹਾਨੂੰ ਦਿਨ ਦੇ ਵਿੱਚ 3 ਘੰਟੇ ਫ੍ਰੀ ਬਿਜਲੀ ਹੋਏਗੀ। ਉਹ ਕਿੰਨੀ ਖਪਤ ਕਰਦੇ ਹੋ ਉਹ ਲਿਮਿਟ ਨਹੀਂ ਹੈ, ਜਿੰਨੀ ਵੀ ਕਰੋਗੇ ਉਹ 3 ਘੰਟੇ ਫ੍ਰੀ ਹੋਏਗੀ। ਸੋ ਜੇ ਤੁਹਾਡੇ ਕੋਲ ਕਾਰ ਹੈ ਤਾਂ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ, ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ।
1: ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ। ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜਿੰਨਾ ਕੁ ਮੈਂ ਵੀ ਵੇਖ ਰਿਹਾ, ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ ਅਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 ਅਕਤੂਬਰ ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਔਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ ਅਤੇ ਆਪਣੀ ਬਿਜਲੀ ਜਿਹੜੀ ਆ, ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ, ਇਸ ਵਜ੍ਹਾ ਦੇ ਕਰਕੇ ਇਹ ਪਲੈਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ। ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ, ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜਮਸ਼ਨ ਹੈ, ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ, ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਹੈ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ। ਪਰ ਜਿਹੜੀ ਔਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ, ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ, ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ। ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ ਉੱਦਾਂ ਉੱਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ, ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਹੀ, ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਹੈ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ। ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 ਅਕਤੂਬਰ 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ।
0: ਹਾਂਜੀ, ਜਿਹੜੀ ਬੈਟਰੀਜ ਨੇ ਬਾਈ ਜੀ ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ, ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਆ ਅਤੇ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਆ ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
1: ਜੀ। ਸੋ ਇੱਥੇ ਇਹ ਚੀਜ਼ ਜਿਹੜੀ ਆ ਬਾਹਰ ਬੈਠਿਆਂ, ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋ ਕਿ ਜੋਗੜਾ ਹੁੰਦਾ, ਇਹੋ ਹੀ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆ ਦੇ ਵਿੱਚੋਂ ਵੇਖ ਰਿਹਾ, ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ, ਅਤੇ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ?
0: ਬਿਲਕੁਲ ਜੀ, ਇਹ ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ, ਪੂਰੀ ਦੁਨੀਆ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ। ਆਲਮੋਸਟ 500,000 ਉਹ ਬੈਟਰੀਆਂ ਲਗਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ ਅਤੇ ਨਾਲ ਬੈਟਰੀਜ਼ ਦਿਓ। ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ 'ਚ, ਸਾਡੇ ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਮਹੀਨੇ ਬਹੁਤ ਘੱਟ ਧੁੱਪ ਨਿਕਲਦੀ ਹੈ, ਅਤੇ ਪਰ ਜਿਹੜਾ ਸਾਡਾ ਕੁਝ ਹਿੱਸਾ ਜਿਹੜਾ ਅਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਉੱਥੇ ਧੁੱਪ ਪੂਰਾ ਸਾਲ ਨਿਕਲਦੀ ਆ। ਹਾਲਾਂਕਿ ਠੰਡ ਬਹੁਤ ਪੈਂਦੀ ਹੈ, ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਆ ਅਤੇ ਗੈਸ ਤੋਂ ਬਣਦੀ ਆ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਅਤੇ ਉਹਨਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਇੱਕ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਅਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
1: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤਾਂ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਹੈ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਆ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਹੈ, ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ। ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
0: ਹਾਂਜੀ ਬਿਲਕੁਲ, ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ। ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਫੁੱਲ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜਿਉ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ ਫਲ ਨਹੀਂ ਉੱਗ ਸਕਦੇ। ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ, ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ। ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ ਉੱਥੇ ਕੋਲਾ ਹੈ ਨਹੀਂ, ਪਰ ਉੱਥੇ ਗੈਸ ਤੋਂ ਬਣਾਉਂਦੇ ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% ਤੇ ਲੈ ਆਉਂਦੀ ਹੈ। ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਉਹਨਾਂ ਕੋਈ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲੂਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
1: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਵੀ ਇਸੇ ਰਾਹ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ।
0: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆਂ ਵਿੱਚ ਜਿੰਨੀ ਫੁੱਲ ਲਗਾਉਂਦਾ, ਉਹ ਬਾਕੀ ਸਾਰੀ ਦੁਨੀਆਂ ਰਲਾ ਕੇ ਵੀ ਉਨੀ ਨਹੀਂ ਲਗਾਉਂਦੀ। ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ। ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ, ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, ਹੈ ਨਾ, ਐਲ ਐਨ ਜੀ ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ। ਅਤੇ ਉਹਨਾਂ ਨੇ ਉਹਦੇ ਕੋਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ, ਉੱਥੇ ਜਿਹੜੀ ਗ੍ਰਿਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ। ਤੁਸੀਂ ਇਹ ਕਰ ਲਓ ਵੀ ਉਹ ਫੁੱਲ ਦਿਨਾਂ ਇੰਨੀ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ। ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ, ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ ਜੀ।
1: ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ, ਜਾਂ ਫਿਰ ਜਿਨ੍ਹਾਂ ਇਲਾਕਿਆਂ 'ਚ ਠੰਡ ਆ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
0: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਚਲੋ ਸਾਡਾ ਮੌਸਮ ਵੱਖਰਾ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ। ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ। ਸੋ ਅਸੀਂ ਤਿੰਨੇ ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ। ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ, ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ। ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ, ਵਾਟਰ ਹੀਟਰ ਆ, ਉਹ ਵੀ ਹੀਟ ਪੰਪ ਹੈ, ਉਹ ਵੀ ਬਿਜਲੀ ਨਾਲ ਚੱਲਦਾ। ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ, ਸੋ ਸਾਡੇ ਘਰ 'ਚ ਗੈਸ ਦਾ ਕੋਈ ਕਨੈਕਸ਼ਨ ਨਹੀਂ। ਸੋ ਫਿਰ ਸਾਰਾ ਬਿਜਲੀ 'ਤੇ ਚੱਲਦਾ, ਅਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ। ਤੋ ਪਿਛਲੇ ਪੂਰੇ ਸਾਲ 'ਚ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੂਰੇ ਸਾਲ 'ਚ ਜਿਹੜਾ ਮੇਰਾ ਐਨਰਜੀ ਸੀ, ਕਾਰਾਂ ਦੀ, ਘਰ ਦੀ, ਏ ਸੀ ਦੀ, ਸਾਰੇ ਕਾਫੀ ਦਾ ਜਿਹੜਾ ਖਰਚਾ ਸੀ, ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ। ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਲੱਗਣੀ ਹੈ, ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ। ਤੋ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $7 ਸੀ, ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
1: ਜੀ।
0: ਸੋ ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਹੈਗਾ
1: ਜੀ। ਨਹੀਂ, ਇਹ ਹੌਲੀ ਹੌਲੀ ਇਹ ਵੇਖੀਏ ਆਪਾਂ, ਤਾਂ ਇਹ ਚੀਜ਼ਾਂ ਕਾਫ਼ੀ ਫਾਇਦੇਮੰਦ ਨੇ। ਜਿੱਥੇ ਵਾਤਾਵਰਣ ਦਾ ਫਾਇਦਾ ਕਰ ਰਹੀਆਂ ਨੇ, ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ, ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਇਹ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ, ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਹੀ। ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ, ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ 2 ਵਜੇ ਤੱਕ। ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ, ਇਹ ਕੁਛ ਸਿਰਫ 2 ਕੀ ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ। ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ, ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ, ਤਾਂ ਉਹਨਾਂ ਦਾ ਵੀ ਰੌਲੇ ਰਪਿਆ ਗਿਆ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ। ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ, ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ, ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ, ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ। ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ, ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ, ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ। ਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਨਿਊ ਸਾਊਥ ਵੇਲ ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ 12 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ। ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ। ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਤਾਂ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ ਸਬਸਿਡੀ ਵੀ ਤੁਹਾਨੂੰ ਮਿਲਦੀ ਆ। ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ। 4 ਸਾਲਾਂ ਦੇ ਵਿੱਚ ਤੁਸੀਂ ਯਾਨੀ ਕਿ 48 ਮਹੀਨਿਆਂ ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ, ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਆ। ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ ਹੁਣ, ਤਾਂ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ। ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ। ਤੁਹਾਡਾ ਰੋਮੀ ਜੀ, ਬੇਨਤ ਜੀ, ਤੁਹਾਡਾ ਧੰਨਵਾਦ। ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ, ਕੰਫਰਮ ਕਰਨ ਦੇ ਲਈ 1 ਅਕਤੂਬਰ ਵਾਲਾ ਮਸਲਾ। ਅਤੇ ਭਾਈ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ।
0: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
1: ਜੀ। ਦੋਸਤੋ, ਇਸ ਸੰਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ, ਅਤੇ ਇਹਨਾਂ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਜੋ ਸਰਦਾ ਬੰਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ, ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਵੀ ਹਮਲਾ ਮੰਨਿਆ ਜਾਏਗਾ ਤੇ ਰੱਖਿਆ ਸਹਿਯੋਗ ਨੂੰ ਸਾਰੇ ਪੱਧਰ ਦੇ ਉੱਤੇ ਵਧਾ ਦਿੱਤਾ ਜਾਏਗਾ। ਸਾਊਦੀ ਅਰਬ ਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਸੀ ਜਿਸ ਦੇ ਮੁਤਾਬਕ ਇੱਕ ਦੂਸਰੇ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ ਦੇ ਉੱਤੇ ਮੰਨਿਆ ਜਾਂਦਾ। ਹੁਣ ਇਸ ਦੇ ਵਿੱਚ ਤੁਰਕੀ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਹੈ, ਪਾਕਿਸਤਾਨ ਦੇ ਕੋਲ ਪਰਮਾਣੂ ਕਾਬਲੀਅਤ ਤੇ ਬਲੈਸਟਿਕ ਮਿਜ਼ਾਈਲਾਂ ਨੇ ਤੇ ਤੁਰਕੀ ਦੇ ਕੋਲ ਫੌਜੀ ਤਜਰਬਾ ਹੈ ਤੇ ਇੱਕ ਰੱਖਿਆ ਉਦਯੋਗ ਵੀ ਹੈ ਜਿਹੜਾ ਤੁਰਕੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਵਿਕਸਿਤ ਕੀਤਾ। ਇਹ ਸਮਝੌਤਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਤਿੰਨ ਖੇਤਰੀ ਸ਼ਕਤੀਆਂ ਦੇ ਦਰਮਿਆਨ ਸਹਿਯੋਗ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਭਾਰਤ ਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਲਈ ਇਸ ਨੂੰ ਇੱਕ ਝਟਕੇ ਦੇ ਤੌਰ ਦੇ ਉੱਤੇ ਇਸ ਖਬਰ ਨੂੰ ਕਿਸੇ ਚੰਗੇ ਤਰੀਕੇ ਦੇ ਨਾਲ ਨਹੀਂ ਲੈ ਕੇ ਦੇਖਿਆ ਜਾ ਸਕਦਾ। ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਕਿਹਾ ਹੈ ਕਿ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਇਜ਼ਰਾਈਲ ਦੇ ਉੱਤੇ ਸੀਰੀਆ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ, ਜਦਕਿ ਇਜ਼ਰਾਈਲ ਨੇ ਸਿਰਫ ਆਪਣੇ ਨਾਗਰਿਕਾਂ ਨੂੰ ਹਮਲੇ ਤੋਂ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਸੀ। ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਬਿਆਨ ਦੇ ਵਿੱਚ ਕਿਹਾ ਕਿ ਤੁਰਕੀ ਦੇ ਨਾਲ ਇਹੀ ਹੋ ਰਿਹਾ, ਇੱਥੋਂ ਦੇ ਨੇਤਾ ਦਹਾਕਿਆਂ ਤੋਂ ਸੀਰੀਆ ਦੀ ਸੋਵਰਨਿਟੀ ਦੀ ਉਲੰਘਣਾ ਕਰ ਰਹੇ ਨੇ, ਉੱਥੋਂ ਦੀ ਪ੍ਰਭੂਸੱਤਾ ਦੇ ਨਾਲ ਖੇਡ ਰਹੇ ਨੇ, ਨਾਲ ਹੀ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਦੂਸਰਿਆਂ ਨੂੰ ਉਪਦੇਸ਼ ਵੀ ਦਿੰਦੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਤੁਰਕੀ ਨੇ ਸੀਰੀਆ ਦੇ ਕਰੀਬ 5% ਹਿੱਸੇ ਦੇ ਉੱਤੇ ਕਬਜ਼ਾ ਕਰ ਰੱਖਿਆ ਤੇ ਉਹ ਇਜ਼ਰਾਈਲ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਦੇ ਨਾਲ ਸੀਰੀਆ ਦੇ ਵਿੱਚ ਫੌਜੀ ਟਿਕਾਣੇ ਸਥਾਪਿਤ ਕਰਨਾ ਚਾਹੁੰਦਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਖਬਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਮਾਨਸੂਨ ਦੇ ਸੈਸ਼ਨ ਦੇ 15ਵੇਂ ਦਿਨ ਸ਼ੁੱਕਰਵਾਰ ਦੇ ਦਿਨ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫੀ ਹੰਗਾਮੇਦਾਰ ਕਾਰ ਪਈ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਲਗਾਤਾਰ ਨਾਅਰੇਬਾਜ਼ੀ ਕਰਦੀ ਰਹੀ। ਲੋਕ ਸਭਾ ਦੀ ਕਾਰਵਾਈ ਹੁਣ ਸੋਮਵਾਰ ਦੇ ਦਿਨ ਤੱਕ ਤੇ ਰਾਜ ਸਭਾ ਦੀ ਕਾਰਵਾਈ ਕੱਲ ਦੁਪਹਿਰ 4 ਵਜੇ ਤੱਕ ਟਾਲ ਦਿੱਤੀ ਗਈ ਸੀ। ਰਾਜ ਸਭਾ ਦੇ ਵਿੱਚ ਕਿਰਨ ਰਿਜੂਜੀ ਨੇ ਵਿਰੋਧੀ ਧਿਰ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦਾ ਹੀ ਨਹੀਂ ਕਿ ਸਦਨ ਚੱਲ ਸਕੇ, ਉਹ ਇਹ ਤੈਅ ਨਹੀਂ ਕਰਨਗੇ ਕਿ ਕੌਣ ਜਵਾਬ ਦੇਵੇਗਾ। ਉੱਥੇ NDA ਦੇ ਕਰੀਬ 45 ਨਵੇਂ ਤੇ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਸੰਸਦ ਮੈਂਬਰਾਂ ਨੇ ਸਵੇਰੇ 9 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੇ ਰਿਹਾਇਸ਼ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਦੱਸ ਦਈਏ ਕਿ ਇਹ ਪਾਰਲੀਮੈਂਟਰੀ ਸੈਸ਼ਨ ਇਸ ਵਕਤ ਮਜ਼ਾਕ ਬਣ ਕੇ ਰਹਿ ਗਿਆ, ਜਿੱਥੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉੱਥੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਦੋਹਾਂ ਨੂੰ ਸ਼ਾਮਲ ਹੋਣ ਦੇ ਸੱਦੇ ਦੇ ਵਜੋਂ ਹੰਗਾਮਾ ਲਗਾਤਾਰ ਕੀਤਾ ਜਾ ਰਿਹਾ ਹੈ। ਉਧਰ ਕਾਇਸਥ ਪਾਠਸ਼ਾਲਾ ਨੇ ਕਾਂਗਰਸ ਨੇਤਾ ਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ KP ਕਾਲਜ ਮੈਦਾਨ ਦੇ ਵਿੱਚ ਪ੍ਰੋਗਰਾਮ ਦੀ ਹੁਣ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਪ੍ਰਯਾਗਰਾਜ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਨੂੰ ਲੈ ਕੇ ਜਿਸ ਥਾਂ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਸੀ। ਰਾਹੁਲ ਗਾਂਧੀ ਕੋਟਾ ਤੇ ਦੇਹਰਾਦੂਨ ਤੋਂ ਬਾਅਦ ਹੁਣ ਪ੍ਰਯਾਗਰਾਜ ਦੇ ਵਿੱਚ 8 ਅਗਸਤ ਨੂੰ ਵਿਦਿਆਰਥੀਆਂ ਦੀ ਗੂੰਜ ਦੇ ਮਾਮਲੇ ਦੇ ਵਿੱਚ ਅੱਜ ਦੇ ਦਿਨ ਸ਼ਾਮਲ ਹੋ ਰਹੇ ਨੇ। ਇਸ ਤੋਂ ਪਹਿਲਾਂ ਇੱਕ ਇਸ ਸੰਸਥਾ ਨੇ ਯਾਨੀ ਕਾਇਸਥ ਪਾਠਸ਼ਾਲਾ ਨੇ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਪ੍ਰੋਗਰਾਮ ਦੀ ਇਜਾਜ਼ਤ ਜਿਹੜੀ ਸੀ ਉਸ ਨੂੰ ਪਹਿਲਾਂ ਰੱਦ ਕਰ ਦਿੱਤਾ ਸੀ, ਹੁਣ ਉਸ ਨੂੰ ਫਿਰ ਤੋਂ ਦੇ ਦਿੱਤਾ ਹੈ। ਉੱਥੇ ਅਗਲੀ ਖਬਰ ਜਿਹੜੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ 0 ਮਾਈਲ ਇਲਾਕੇ ਦੇ ਕੋਲ ਇੱਕ ਤੇਜ਼ ਰਫ਼ਤਾਰ ਬੱਸ ਨੇ ਵੀਰਵਾਰ ਦੁਪਹਿਰ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਸੀ, ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਗੁੱਸੇ ਦੇ ਵਿੱਚ ਆਈ ਭੀੜ ਨੇ ਮ੍ਰਿਤਕ ਦੇ ਲਾਸ਼ ਨੂੰ ਨੈਸ਼ਨਲ ਹਾਈਵੇ NH 30 ਦੇ ਉੱਤੇ ਰੱਖ ਕੇ ਜਾਮ ਲਗਾ ਦਿੱਤਾ, ਜੰਮ ਕੇ ਅੱਗਜਨੀ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਹੀ 3 ਜੀਪਾਂ ਤੇ 1 ਚੈੱਕ ਪੋਸਟ ਤੇ ਕਈ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਇਲਾਕੇ ਦੇ ਵਿੱਚ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ, ਜਿਸ ਦੇ ਵਿੱਚ ਕਈ ਸਕੂਲੀ ਬੱਚੇ ਵੀ ਘੰਟਿਆਂ ਬੱਧੀ ਫਸੇ ਰਹਿ ਗਏ ਸਨ। ਉੱਥੇ ਝਾਰਖੰਡ ਤੋਂ ਅਗਲੀ ਖਬਰ, ਜਿੱਥੇ ਝਾਰਖੰਡ ਦੇ ਵਿੱਚ ਵਿਦਿਆਰਥੀ ਅੰਦੋਲਨ ਤਾਂ ਚੱਲ ਰਿਹਾ, ਪਰ ਇਸ ਦਰਮਿਆਨ ਇਹ ਅੰਦੋਲਨ ਨੂੰ ਲੈ ਕੇ ਕੱਲ ਦੇ ਦਿਨ ਮਾਹੌਲ ਕਾਫੀ ਜ਼ਿਆਦਾ ਸੰਗੀਨ ਹੋ ਗਿਆ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਭੁੱਖ ਹੜਤਾਲ ਦੇ ਬੈਠੇ ਇੱਕ ਸ਼ਖਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਦੇ ਵਿੱਚ ਉਸਨੂੰ ਜੈਪਾਲ ਸਿੰਘ ਮੁੰਡਾ ਸਟੇਡੀਅਮ ਦੇ ਅੰਦਰ ਸਦਰ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੌਕੇ ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਉਸਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਚੱਲਦਿਆਂ ਉਸਨੂੰ ਤੇਜ਼ ਸਿਰ ਦਰਦ ਹੋ ਰਿਹਾ ਸੀ, ਬੁਖਾਰ ਦੀ ਵੀ ਸ਼ਿਕਾਇਤ ਸੀ। ਇਸ ਕਰਕੇ ਤੁਰੰਤ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕੀਤਾ ਗਿਆ। ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਯਾਨੀ ਝਾਰਖੰਡ ਲੋਕ ਸੇਵਾ ਆਯੋਗ ਦੀਆਂ ਤੇ ਹੋਰਨਾਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ ਦੇ ਖਿਲਾਫ਼ ਪਿਛਲੇ 14 ਦਿਨ ਤੋਂ ਸਟੂਡੈਂਟਸ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਨੇ। ਸਟੂਡੈਂਟਸ ਐਸਾ ਦੋਸ਼ ਹੈ ਕਿ ਜੇਪੀਐਸਸੀ ਦੇ ਪੇਪਰ ਲੀਕ ਕੀਤੇ ਗਏ, ਸੀਟਾਂ ਵੇਚੀਆਂ ਗਈਆਂ ਤੇ ਉਹਨਾਂ ਨੂੰ ਸੀਆਈਡੀ ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ। ਮਾਮਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਈਡੀ ਜਾਂ ਸੀਬੀਆਈ ਤੋਂ ਕਰਵਾਈ ਜਾਵੇ। ਇਹਨਾਂ ਮੰਗਾਂ ਨੂੰ ਹੀ ਲੈ ਕੇ 25 ਜੁਲਾਈ ਤੋਂ ਰਾਂਚੀ ਦੇ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ। ਇਸ ਦਰਮਿਆਨ 6 ਪ੍ਰਦਰਸ਼ਨਕਾਰੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਇਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿਚ ਸਭ ਤੋਂ ਪਹਿਲਾਂ ਖਬਰ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਅਦਾਰੇ ABC ਦੀ ਤਰਫ ਤੋਂ ਜੀਨਾ ਰਾਈਨਹਾਰਟ ਦੇ ਖਿਲਾਫ ਚਲਾਏ ਗਏ ਪ੍ਰੋਗਰਾਮ ਦੇ ਵਿਚ ਮਾਫ਼ੀ ਮੰਗ ਲਏ ਜਾਣ ਦੇ ਬਾਵਜੂਦ ਇਹ ਗੱਲ ਕਹੀ ਹੈ ਕਿ ABC ਨੂੰ ਇਸ ਮੌਕੇ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੀ ਫੰਡਿੰਗ ਦੇ ਉੱਤੇ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਪਹਿਲੀ ਵਾਰ ਨਹੀਂ ਹੈ, ਬਾਰ ਬਾਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ABC ਅਦਾਰੇ ਦੀ ਫੰਡਿੰਗ ਜਿਹੜੀ ਹੈ ਘੱਟ ਕਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਕਟੌਤੀ ਕਰ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਦੇ ਵਿਚ ਹੁਣ ਜੀਨਾ ਰਾਈਨਹਾਰਟ ਦੇ ਉੱਤੇ ਪੇਸ਼ ਕੀਤੇ ਪ੍ਰੋਗਰਾਮ ਤੋਂ ਬਾਅਦ ਬੇਸ਼ੱਕ ABC ਨੇ ਮਾਫ਼ੀ ਇਸ ਦੇ ਬਾਰੇ ਮੰਗ ਲਈ ਸੀ, ਪਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਸੀਨ ਬੈਲ ਨੇ ਅਦਾਰੇ ਨਿਊਜ਼ 24 ਨੂੰ, ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਤੌਰ ਤੇ ਜਾਣਿਆ ਜਾਂਦਾ ਸੀ, ਉਸ ਦੇ ਵਿਚ ਇੰਟਰਵਿਊ ਦਿੰਦਿਆਂ ਹੋਇਆਂ ਕਿਹਾ ਕਿ ਅਦਾਰੇ ABC ਨੂੰ ਲੈ ਕੇ ਇਕ ਵੱਡੇ ਰਿਫਾਰਮ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ABC ਸਾਲਾਨਾ $1.2 billion ਟੈਕਸਪੇਅਰ ਦੇ ਪੈਸੇ ਦੇ ਵਿਚੋਂ ਦਿੱਤੀ ਜਾਂਦੀ ਰਕਮ ਦੇ ਉੱਤੇ ਚੱਲਦਾ ਹੈ। ਇੰਨੇ ਰਕਮ ਖਰਚ ਕਰਕੇ ਜੇਕਰ ਪੌਲਿਨ ਹੈਨਸਨ ਦੇ ਮਾਡਲ ਨੂੰ ਮੰਨਿਆ ਜਾਵੇ ਤਾਂ ਉਹ ਇਸ ਰਕਮ ਦੇ ਵਿਚ ਕਟੌਤੀ ਕਰਕੇ ਇਸ ਨੂੰ ਦੂਸਰੇ ਭਲਾਈ ਕੰਮਾਂ ਦੇ ਉੱਤੇ ਖਰਚ ਕਰਨਾ ਚਾਹੁੰਗੇ। ਉੱਥੇ ਅਦਾਰੇ ABC ਦੀ ਤਰਫ ਤੋਂ ਇਹ ਵੀ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ, ਹਾਲਾਂਕਿ ਉਹਨਾਂ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਆਪਣਾ ਭਾਸ਼ਣ ਜਿਹੜਾ ਪ੍ਰੈਸ ਕਲੱਬ ਦੇ ਵਿਚ ਜਿਹੜਾ ਉਹਨਾਂ ਦਾ ਲੰਘੇ ਹਫ਼ਤੇ ਕੈਂਸਲ ਹੋ ਗਿਆ ਸੀ, ਉਸ ਨੂੰ ਉਹ ਦੁਬਾਰਾ ਕਦੋਂ ਭਾਸ਼ਣ ਦੇਣਗੇ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਭਾਸ਼ਣ ਨੂੰ ਲੈ ਕੇ ਇਸ ਹਫ਼ਤੇ ਦੇ ਵਿਚ ਕਿਸੇ ਵੀ ਦਿਨ ਬਿਆਨ ਦਿੱਤੇ ਜਾ ਸਕਦੇ ਨੇ। ਬਹਿਰਾਲ ਅਦਾਰੇ ABC ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜਿਹੜੇ ਵੀਜ਼ਾ ਓਵਰ ਸਟੇਅਰਸ ਨੇ ਉਹਨਾਂ ਦੇ ਵਰਕ ਰਾਈਟਸ ਸਭ ਤੋਂ ਪਹਿਲਾਂ ਤਾਂ ਰੱਦ ਕੀਤੇ ਜਾਣਗੇ, ਯਾਨੀ ਆਪਣੇ ਵੀਜ਼ਾ ਦੀ ਮਿਆਦ ਜਿਹੜੇ ਟੱਪ ਚੁੱਕੇ ਨੇ ਉਹਨਾਂ ਦੇ ਵਰਕ ਰਾਈਟਸ ਦੇ ਉੱਤੇ ਸਭ ਤੋਂ ਪਹਿਲਾਂ ਸਰਕਾਰ ਦੀ ਤਰਫ ਤੋਂ ਕਟੌਤੀਆਂ ਕੀਤੀਆਂ ਜਾਣਗੀਆਂ, ਕਟੌਤੀਆਂ ਕੀ ਬਲਕਿ ਖਤਮ ਕਰ ਦਿੱਤੇ ਜਾਣਗੇ। ਔਰ ਹਾਲਾਂਕਿ ਜਿਹੜੇ ਭਾਸ਼ਣ ਦੇ ਨੁਕਤੇ ਨੇ ਉਹ ਕੀ ਨੇ ਉਹ ਕਦੇ ਵੀ ਮਹਿਕਮੇ ਦੀ ਤਰਫ ਤੋਂ ਜਾਂ ਮੰਤਰਾਲੇ ਦੀ ਤਰਫ ਤੋਂ ਸਾਂਝੇ ਨਹੀਂ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ, ਪਰ ਅਦਾਰੇ ਦੀ ਤਰਫ ਤੋਂ ਇਹ ਖ਼ਬਰ ਜ਼ਰੂਰ ਪ੍ਰਕਾਸ਼ਿਤ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਕਿ ਬੈਕਪੈਕਰ ਵੀਜ਼ਾ ਅਤੇ ਫੈਮਿਲੀ ਰੀਯੂਨੀਅਨ ਵੀਜ਼ਾਸ ਦੇ ਉੱਤੇ ਸਖ਼ਤੀ ਕਰਨ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਵਿਕਟੋਰੀਆ ਦੇ ਪੋਲੀਟਰੀ ਪ੍ਰੋਡਿਊਸਰਸ ਦੇ ਲਈ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ H5N1 ਬਰਡ ਫਲੂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਉੱਤੇ ਹੁਣ ਰੋਕਾਂ ਲਗਾਈਆਂ ਜਾ ਰਹੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਮੈਲਬਰਨ ਮੈਟਰੋਪੋਲੀਟਨ ਤੋਂ ਇਲਾਵਾ ਖੇਤਰੀ ਇਲਾਕਿਆਂ ਦੇ ਵਿੱਚ ਪੈਂਦੇ ਜਿਹੜੇ ਪੋਲੀਟਰੀ ਫਾਰਮਸ ਨੇ ਉਹਨਾਂ ਨੂੰ ਲੈ ਕੇ ਐਗਰੀਕਲਚਰ ਮਿਨਿਸਟਰ ਮਿਕੇਲੀਆ ਸੈਟਲ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਸਖ਼ਤ ਕਦਮ ਚੁੱਕਣ ਦੇ ਲਈ ਤਿਆਰ ਹੈ। ਬਰਡ ਫਲੂ ਦਾ ਪ੍ਰਕੋਪ ਵੈਸੇ ਤਾਂ ਵਿਕਟੋਰੀਆ ਦੇ ਜ਼ਿਆਦਾਤਰ ਤਟੀ ਇਲਾਕਿਆਂ ਦੇ ਨਾਲ ਰੱਖਦੇ ਜਿੰਨੇ ਵੀ ਸਬਰਬਸ ਦੇ ਵਿੱਚ ਪੈਂਦੇ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਪਰ ਹਾਲ ਫਿਲਹਾਲ ਜਿਸ ਕਿਸਮ ਦੇ ਨਾਲ ਫੈਸਲੇ ਵੈਸਟਰਨ ਆਸਟ੍ਰੇਲੀਆ ਸੂਬੇ ਦੀ ਤਰਫ ਤੋਂ ਲਏ ਜਾ ਰਹੇ ਨੇ ਉਨੇ ਹੀ ਸਖ਼ਤ ਫੈਸਲੇ ਵਿਕਟੋਰੀਆ ਨੂੰ ਵੀ ਲੈਣੇ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਮੁਰਗੀਆਂ ਜਿਹੜੀਆਂ ਨੇ ਉਹਨਾਂ ਦਾ ਕਤਲ ਕੀਤਾ ਜਾ ਸਕਦਾ ਤਾਂ ਕਿ ਇਹ ਬਿਮਾਰੀ ਦੂਸਰੇ ਜਾਨਵਰਾਂ ਤੱਕ ਜਾਂ ਦੂਸਰੀਆਂ ਪੰਛੀਆਂ ਤੱਕ ਜਾਂ ਹੋਰਨਾ ਮੁਰਗੀਆਂ ਤੱਕ ਨਾ ਫੈਲੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾ ਲਈਏ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੁਭਮਨ ਗਿੱਲ ਨੂੰ ਸੱਟ ਲੱਗੀ ਹੈ, ਜਿਸ ਦੇ ਚੱਲਦਿਆਂ ਉਹ ਸ਼੍ਰੀਲੰਕਾ ਦੌਰੇ ਦੇ ਦਰਮਿਆਨ ਹੁਣ ਨਹੀਂ ਖੇਡ ਸਕਣਗੇ। BCCI ਦੀ ਤਰਫ ਤੋਂ ਦੱਸਿਆ ਗਿਆ ਕਿ ਵੀਰਵਾਰ ਦੇ ਦਿਨ ਪ੍ਰੈਕਟਿਸ ਮੈਚ ਦੇ ਦਰਮਿਆਨ ਕਪਤਾਨ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਰਿੰਗ ਫਿੰਗਰ ਦੇ ਉੱਤੇ ਸੱਟ ਲੱਗ ਗਈ। ਸ਼ੁਭਮਨ ਗਿੱਲ ਅਹਿਤਿਆਤ ਦੇ ਤੌਰ ਦੇ ਉੱਤੇ ਸ਼੍ਰੀਲੰਕਾ 11 ਦੇ ਖਿਲਾਫ਼ ਪ੍ਰੈਕਟਿਸ ਮੈਚ ਤੋਂ ਪਹਿਲਾਂ ਮੈਦਾਨ ਦੇ ਵਿੱਚ ਨਹੀਂ ਉਤਰੇ। ਗਿੱਲ ਦੀ ਗੈਰ ਮੌਜੂਦਗੀ ਦੇ ਵਿੱਚ KL ਰਾਹੁਲ ਨੂੰ ਹੀ ਟੀਮ ਦੀ ਕਮਾਨ ਸੰਭਾਲੀ ਗਈ ਹੈ। ਦੱਸ ਦਈਏ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਕੋਲੰਬੋ ਦੇ ਵਿੱਚ 3 ਵਾਰਮ ਅਪ ਮੈਚ ਖੇਡੇ ਜਾਣੇ ਨੇ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਨਾਲ ਜਿਹੜੇ ਭਾਰਤੀ ਟੀਮ ਹੈ ਜਿਹੜੀ 2 ਟੈਸਟ ਮੈਚ ਦੀ 1 ਸੀਰੀਜ਼ ਖੇਡਣ ਵਾਲੀ ਹੈ। ਪਹਿਲਾ ਮੈਚ 15 ਅਗਸਤ ਨੂੰ ਖੇਡਿਆ ਜਾਏਗਾ, ਦੂਜਾ 23 ਅਗਸਤ ਤੋਂ ਸ਼ੁਰੂ ਹੋਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾ ਲੈਣਾ ਹੀ ਤੇ ਇਜਾਜ਼ਤ ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।

0: ਕੀੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.

0: ਬਈ ਹੋਰ ਗੱਲਾਂ ਦੀ ਗੱਲਾਂ ਵੀਜ਼ਾ ਚਾਹੇ ਨਾਲ ਵਾ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ ਜਾਇਓ ਉੱਥੇ ਉਹਨਾਂ ਦੇ ਸਪੀਕਰ ਬੜੇ ਵਧੀਆ ਲੱਗੇ ਨਹੀਂ ਸਾਡੇ ਕੋਲ ਆ ਜਾਓ ਤੁਹਾਨੂੰ ਆਹ ਗਾਣਾ ਸੁਣਾਵਾਂਗੇ ਇਹ ਗਾਣਾ ਹੀ ਦਿਨ ਬਣਾ ਦਿੰਦਾ ਬੰਦੇ ਨੂੰ ਲੱਗਦਾ ਯਾਰ ਵੀਜ਼ਾ ਬਾਂਸਲ ਸਾਹਿਬ ਚਾਹੇ ਨਾ ਵੀ ਲੱਗੇ ਬਸ ਤੁਸੀਂ ਇੱਕ ਵਾਰ ਕੇਸ ਫੜ ਲਓ ਗੱਲ ਕਰ ਲਓ ਅਤੇ ਇੰਨਾ ਵਧੀਆ ਗਾਣਾ ਅਤੇ ਇੰਨਾ ਵਧੀਆ ਕੰਮ ਜਿਹੜੇ ਕਰਦੇ ਨੇ ਬਾਂਸਲ ਇਮੀਗ੍ਰੇਸ਼ਨ ਸਾਡੇ ਨਾਲ ਇਮੀ ਟਾਕ ਪ੍ਰੋਗਰਾਮ ਦੇ ਵਿੱਚ ਅਰੁਣ ਬਾਂਸਲ ਜੀ ਇਸ ਵਕਤ ਮੌਜੂਦ ਹੈਗੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਭੂਮਿਕਾ ਤਾਂ ਹਲੇ ਬੰਨੀ ਨਹੀਂ ਹੈਗੀ ਤੁਸੀਂ ਦੇਖਿਓ ਭੂਮਿਕਾ ਜੇ ਤੁਹਾਡੇ ਮਿੰਤਾ ਕਰਦੀ ਛੱਡ ਦੋ ਮੈਨੂੰ ਮੈਂ ਹੁਣ ਤੁਸੀਂ ਭੂਮਿਕਾ ਬੰਨਣ ਦੀ ਗੱਲ ਕੀਤੀ ਹੋਇਆ ਤਾਂ ਆਹ ਦੋ ਕੁ ਮਿੰਟ ਦੇ ਲਈ ਨਾ ਮੈਂ ਤੁਹਾਨੂੰ ਕੁਛ ਸੁਣਾਉਣ ਲੱਗਿਆ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਉਹਦੇ ਤੇ ਅੱਜ ਸਾਰਾ ਦਾ ਸਾਰਾ ਪ੍ਰੋਗਰਾਮ ਹੈ ਉਹਦੇ ਤੇ ਬੇਸਡ ਹੈਗਾ ਭਾਜੀ ਜਰਾ ਕੁ ਸੁਣਿਓ ਗੱਲ
1: ਦੇਅਰ ਆਰ ਟੂ ਸੋਰਟਸ ਆਫ ਆਸਟ੍ਰੇਲੀਅਨ ਸਟੋਰੀਜ਼ ਐਨ ਐਬੋਰੀਜਿਨਲ ਐਂਡ ਟੋਰਸ ਸਟ੍ਰੇਟ ਆਈਲੈਂਡਰ ਸਟੋਰੀ ਦੈਟ ਗੋਜ਼ ਆਲ ਦ ਵੇ ਬੈਕ ਟੂ ਦ ਫਰਸਟ ਸਨਰਾਈਜ਼ ਐਂਡ ਅ ਸਟੋਰੀ ਆਫ ਇਮੀਗ੍ਰੇਸ਼ਨ ਐਂਡ ਐਵਰੀ ਆਸਟ੍ਰੇਲੀਅਨ ਆਈਦਰ ਹੈਜ਼ ਵਨ ਔਰ ਬੋਥ ਆਫ ਦੋਜ਼ ਸਟੋਰੀਜ਼ Modern Australia is about bringing those 24 million stories together. That's what it is. And part of the role of the Minister for Immigration.
0: Oh, ਇਹਨਾਂ ਨੂੰ ਪਤਾ ਹੈ ਗੱਲ ਵੀ ਇਮੀਗ੍ਰੇਸ਼ਨ ਮਿਨਿਸਟਰ ਦਾ ਕੰਮ ਹੁੰਦਾ ਕੀ ਹੈ ਇਹ ਗੱਲ ਉਦੋਂ ਦੀ ਹੈ ਜਦੋਂ ਇਹ ਅਪੋਜੀਸ਼ਨ 'ਚ ਹੁੰਦੇ ਸੀਗੇ ਅਤੇ ਪੀਟਰ ਡਟਨ ਸਾਹਿਬ ਨੂੰ ਲਾਂਤਾ ਪਾ ਰਹੇ ਸੀਗੇ ਹੈਗੇ ਨੇ ਅੱਜ ਦੇ ਇਮੀਗ੍ਰੇਸ਼ਨ ਮਿਨਿਸਟਰ ਟੋਨੀ ਬਰਕ 8-9 ਸਾਲ ਪਹਿਲਾਂ ਪਾਰਲੀਮੈਂਟ 'ਚ ਖੜੇ ਹੋ ਕੇ ਕਹਿੰਦੇ ਨੇ ਕਿ ਦੋ ਹੀ ਤਰ੍ਹਾਂ ਦੇ ਬੰਦੇ ਨੇ ਆਸਟ੍ਰੇਲੀਆ 'ਚ ਜਾਂ ਐਬੋਰੀਜਨਲ ਨੇ ਜਾਂ ਮਾਈਗ੍ਰੈਂਟ ਨੇ ਔਰ ਇਹੀ ਗੱਲ ਆਪਾਂ ਕਹਿੰਦੇ ਰਹੇ ਹਾਂ ਹੁਣ ਇਹ ਗੱਲ ਇਮੀਗ੍ਰੇਸ਼ਨ ਮਿਨਿਸਟਰ ਜਦੋਂ ਮੰਨਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਹੈ ਤੇ ਫਿਰ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਦੂਰ ਕਰਨਾ ਉਹਨਾਂ ਦੇ ਪਾਰਟਨਰਸ ਨੂੰ ਉਹਨਾਂ ਤੋਂ ਦੂਰ ਕਰਨਾ ਔਰ ਉਹਨਾਂ ਦੇ ਅਪੀਲ ਰਾਈਟ ਲੈ ਲੈਣਾ ਕਿੰਨਾ ਕੁ ਇਨਹਿਊਮਨ ਹੈਗਾ ਹਿਊਮਨ ਰਾਈਟ ਬੇਸਿਸ ਦੇ ਉੱਤੇ ਇੱਕ ਅਲੱਗ ਗੱਲ ਕਰਾਂਗੇ ਕਿਉਂਕਿ ਵਕੀਲ ਸਾਹਿਬ ਵੀ ਹੈਗੇ ਨੇ ਸਾਡੇ ਨਾਲ ਮੌਜੂਦ ਅਰੁਣ ਬਾਂਸਲ ਜੀ ਦਾ ਆਪਣਾ ਇੱਕ ਪਰਸਪੈਕਟਿਵ ਵੀ ਹੈ ਉਹਦੀ ਵੀ ਗੱਲ ਕਰਦੇ ਹਾਂ ਭਾਅ ਜੀ ਕੀ ਹਾਲ ਚਾਲ ਨੇ ਪਹਿਲਾਂ ਤਾਂ ਇਹ ਦੱਸੋ ਤੁਸੀਂ ਠੀਕ ਠਾਕ ਹੋ
2: ਬਹੁਤ ਜ਼ਿਆਦਾ ਵਧੀਆ
0: ਹੁਣ ਠੀਕ ਹੈ ਹੁਣ ਭੂਮਿਕਾ ਠੀਕ ਬਣੀ ਗਈ

0: ਦੇਖੋ ਟਾਈਟ ਕਰਨੀ ਹੈ ਤਾਂ ਦੱਸ ਦੋ। ਅੱਛਾ ਗੱਲ ਇਹ ਹੈ ਕਿ ਅੱਜ ਤੱਕ ਮਤਲਬ ਬੜੇ ਮਿਨਿਸਟਰਸ ਨੇ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ, ਬੜਿਆਂ ਦੀ ਪ੍ਰੈਸ ਕਾਨਫਰੰਸ ਦਾ ਪਤਾ ਵੀ ਨਹੀਂ ਲੱਗਦਾ ਹੈਗਾ। ਇਹ ਕੱਲ੍ਹ ਇੱਕ ਐਸੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੋਈ ਹੁੰਦੀ ਹੁੰਦੀ ਨਾ ਰਹਿ ਗਈ ਅਤੇ ਉਹਦਾ ਇੰਨਾ ਰੌਲਾ ਪੈ ਗਿਆ। ਅਤੇ ਪੌਲਿਨ ਹੈਨਸਨ ਤੋਂ ਜਦੋਂ ਪੁੱਛਿਆ ਵੀ ਉਹ ਤਾਂ ਭਾਈ ਘਟਾਉਣ ਲੱਗੇ ਨੇ, ਉਹ ਕਹਿੰਦੀ ਆਈ ਡੋਂਟ ਕੇਅਰ, ਮੈਨੂੰ ਉਬਰ ਡਰਾਈਵਰ ਨਹੀਂ ਚਾਹੀਦੇ ਹੈਗੇ, ਮੈਨੂੰ ਡਾਕਟਰ ਇੰਜੀਨੀਅਰ ਚਾਹੀਦੇ ਹੈ, ਮੈਨੂੰ ਤੁਹਾਡੇ ਸਿਰ 'ਤੇ ਛੱਤ ਚਾਹੀਦੀ ਹੈ ਹਿਮੇਸ਼ ਰਸ਼ਮੀਆਂ ਦੀ ਤਰ੍ਹਾਂ, ਮੈਨੂੰ ਤੁਹਾਡੇ ਘਰ ਰੋਟੀ ਪੱਕਦੀ ਚਾਹੀਦੀ ਹੈ। ਅਤੇ ਉਹ ਤਾਂ ਪੌਲਿਨ ਹੈਨਸਨ ਤਾਂ ਥੋੜ੍ਹੇ ਜਜ਼ਬਾਤੀ ਹੋ ਗਏ, ਪਰ ਖੈਰ ਉਹ ਇਸ ਵਕਤ ਰੈਲੇਵੈਂਸ ਨਹੀਂ ਹੈਗੇ, ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ। ਬਟ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ, ਜਾਂ ਇਹ ਕਹਿ ਲਓ ਕਿ ਡਿਪਾਰਟਮੈਂਟ ਨੇ ਇੱਕ ਪ੍ਰਪੋਜ਼ ਕੀਤਾ, ਹਲੇ ਪ੍ਰਪੋਜ਼ ਵੀ ਨਹੀਂ ਹਲੇ ਕੀਤਾ ਹੈਗਾ, ਬਟ ਹਲੇ ਇੰਡੀਕੇਸ਼ਨ ਦਿੱਤੀ ਹੈ, ਹਲੇ ਮੀਡੀਆ ਦੇ ਵਿੱਚ ਇੰਡੀਕੇਸ਼ਨ ਆ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਨਿਯਮ ਨੇ ਉਹ ਬਦਲਣ ਜਾ ਰਹੇ ਨੇ ਮੋਟੇ ਤੌਰ ਦੇ ਉੱਤੇ। ਪਾਰਟਨਰ ਵੀਜ਼ਾ ਦੇ ਉੱਤੇ ਥੋੜ੍ਹੀ ਜਿਹੀ ਰੱਸੀ ਬੰਨਣੀ ਹੈ, ਪੇਰੈਂਟ ਵੀਜ਼ਾ 'ਤੇ ਬੰਨਣੀ ਹੈ, ਅਪੀਲ ਰਾਈਟਸ ਥੋੜ੍ਹੇ ਜਿਹੇ ਘੱਟ ਕਰਦੇ ਨੇ ਹੈਗੇ ਨੇ। ਬੇਸਿਕਲੀ ਜਿਹੜੇ ਵੀਜ਼ਾਜ਼ ਜਿਹੜੇ ਇੱਕ ਕਿਸਮ ਦੇ ਨਾਲ ਕਹਿ ਸਕਦੇ ਸੀਗੇ ਕਿ ਅੱਗੇ ਬਾਏ ਚੋਇਸ ਹੋ ਜਾਂਦੇ ਸੀਗੇ, ਉਹ ਹੁਣ ਜਿਹੜੇ ਗ੍ਰਾਂਟ ਕੰਟਰੋਲਡ ਵੀਜ਼ਾਜ਼, ਉਹਨੂੰ ਇੱਕ ਕੰਟਰੋਲਡ ਸਿਸਟਮ ਦੇ ਵਿੱਚ ਲੈ ਕੇ ਆਉਣਾ ਹੈਗਾ। ਅਤੇ ਉਸ ਸਿਸਟਮ ਦੇ ਵਿੱਚ ਹੋ ਸਕਦਾ ਹੈ ਕਿ ਜਿਵੇਂ ਕੈਨੇਡਾ ਨਿਊਜ਼ੀਲੈਂਡ ਵਾਲੇ ਕਹਿੰਦੇ ਸੀਗੇ ਵੀ ਲਾਟਰੀ ਪੈ ਜੂਗੀ ਪੇਰੈਂਟ ਵੀਜ਼ਾ ਦੀ, ਉੱਦਾਂ ਇੱਥੇ ਹੋ ਜੂਗਾ, ਬੜਾ ਕੁਛ ਹੈਗਾ। ਬਟ ਸਭ ਤੋਂ ਪਹਿਲਾਂ ਤੁਹਾਡਾ ਟੇਕ ਕੀ ਹੈ ਇਸ ਸਾਰੇ ਮਸਲੇ ਦੇ ਉੱਤੇ, ਸੋ ਇਹ ਹੋ ਕੀ ਰਿਹਾ ਔਰ ਹੋਣਾ ਕੀ ਹੈ?
1: ਬਿਲਕੁਲ ਭਾਜੀ, ਜਿਹੜੀ ਇਹ ਚੀਜ਼ਾਂ ਹੋਈਆਂ ਨੇ, ਇਸ ਵੈਰੀ ਸੀਰੀਅਸ ਅਲਾਰਮਿੰਗ ਇਸ਼ੂ ਜਿਹੜੇ ਇਹ ਹੋਏ ਨੇ ਭਾਜੀ। ਇੱਕ ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਆ ਪਾਰਟਨਰ ਵੀਜ਼ਾ ਪੇਰੈਂਟਸ ਵੀਜ਼ਾ, ਭਾਜੀ ਇਹ ਤਾਂ ਚੱਲ ਹੀ ਰਿਹਾ, ਇਹ ਤਾਂ ਦੇ ਹੈਵ ਡਿਸਕਲੋਜ਼ ਦਿਸ ਥਿੰਗ ਕਿ ਇਹ ਕੀ ਕਰਾਂਗੇ ਅਸੀਂ ਭਾਜੀ। ਮੇਨ ਇਸ਼ੂ ਹੈਗਾ ਕਿ ਜਿਹੜੇ ਡਿਸਕਲੋਜ਼ ਨਹੀਂ ਕੀਤਾ, ਜੇ ਡਿਸਕਲੋਜ਼ ਨਹੀਂ ਕੀਤਾ ਹੁਣ ਇਹਨਾਂ ਵਿੱਚ, ਕਿਉਂਕਿ ਇੱਕ ਜੋ ਡਿਪਟੀ ਪ੍ਰਾਈਮ ਮਿਨਿਸਟਰ ਆ
0: ਹਾਂਜੀ
1: ਭਾਜੀ, ਉਹਦੇ ਵਿੱਚ ਉਹਨੇ ਰਿਚਰਡ ਮੈਲਸ ਨਾ ਭਾਜੀ, ਉਹਨੇ ਕੀ ਇਹਨਾਂ ਦੇ ਆਪਸ ਵਿੱਚ ਕਸਟਮਰ ਚੱਲ ਪਈ, ਕਿਉਂਕਿ ਇਹ ਨੈਟਮਾਈਜੇਸ਼ਨ ਘਟਾਉਣ ਵਾਸਤੇ ਗਏ ਸੀਗੇ। ਐਸ ਪਰ ਡਾਟਾ ਜਿਹੜਾ ਪਿਛਲੇ ਸਾਲ ਫਾਈਨੈਂਸ਼ੀਅਲ ਇਅਰ ਦੇ ਏਜ ਦੇ ਵਿੱਚ 3,21 ਬੰਦਾ ਸੀਗਾ, 55 ਵੱਧ ਨੈਟਮਾਈਜੇਸ਼ਨ ਵਾਲੇ ਬੰਦੇ ਰਹਿ ਗਏ, ਵਾਪਸ ਨਹੀਂ ਗਏ। ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਇਹ ਕਹਿੰਦੇ ਕਿ ਅਸੀਂ ਨੈਟਮਾਈਜੇਸ਼ਨ ਘਟਾਇਆ, ਇਹ ਥੋੜਾ ਘਟਿਆ ਨੀ, ਇਹਨਾਂ ਦੇ ਆਪਸ ਚ ਟੋਟਲੀ ਤਸ਼ਨਬਾਜ਼ੀ ਹੋ ਗਈ। ਇਨਸਾਈਟ ਨੇ ਸਾਨੂੰ ਤੁਹਾਨੂੰ ਭਾਜੀ ਇੱਕ ਗੱਲ ਦੇਖੋ, ਜਦੋਂ ਤਸ਼ਨਬਾਜ਼ੀ ਹੋਈ ਤਾਂ ਇਹ ਕਹਿੰਦੇ ਕਿ ਠੀਕ ਹੈ, ਮੈਂ ਜਿਹੜੀ ਇਹ ਪ੍ਰੈਸ ਕਾਨਫਰੰਸ ਆ 6 ਅਗਸਤ ਵਾਲੀ ਇਹ ਕੀਤੀ ਨੇ, ਜਿਹੜੀ 48 ਦਿਨ ਪਹਿਲਾਂ ਪਲਾਨ ਹੋਈ ਸੀ ਭਾਜੀ। ਵੈਰੀ ਵੇਅਰ ਕਿ 48 ਮਾਰਚ ਨੂੰ ਪ੍ਰੈਸ ਕਾਨਫਰੰਸ ਕਰਨੀ ਤੇ ਉਹ ਬਾਅਦ ਚ ਕੈਂਸਲ ਹੋ
0: ਜਾਏ
1: ਆਸਟ੍ਰੇਲੀਆ ਦੇ ਵਿੱਚ, ਹਨਾ, ਉਹ ਸਾਡਾ ਵੀ ਪਲਾਨ ਹੁੰਦਾ। ਉਹਦੇ ਬਾਅਦ ਚੁਣੀ ਕਹਿੰਦੇ ਕਿ ਮੈਂ ਦੁਬਾਰਾ ਆਊਂਗਾ ਫੋਰਟਨਾਈਟਲੀ, ਕਿਵੇਂ ਜਾਣੀ ਕਿ ਮੇਬੀ 20 ਅਗਸਤ ਨੂੰ ਜਾਂ 22 ਅਗਸਤ ਨੂੰ, ਦੈਨ ਮੈਂ ਦੁਬਾਰਾ ਬਰੀਫ ਕਰਾਂਗਾ, ਕਿ ਮੈਂ ਦੈਨ ਬਰੀਫ ਕਰਾਂਗਾ ਨੋਟ ਦੁਬਾਰਾ। ਤਾਂ ਭਾਜੀ ਹੁਣ ਉਹਦੇ ਵਿੱਚ ਕੀ ਇੰਡੀਕੇਸ਼ਨ ਆਈ ਭਾਜੀ, ਟਫਨੈਸ ਜਿਹੜੀ ਪਾਰਟਨਰ ਪੈਟਰੋਲ ਤੋਂ ਦੱਸ ਦਿੰਦੇ ਨੇ ਯੂ ਆਰ ਡੂਇੰਗ ਇਟ, ਇਹਨਾਂ ਦਾ ਭਾਜੀ ਕੀ ਕਹਿੰਦੇ, ਕਹਿੰਦੇ ਜਿਹੜਾ ਸਭ ਤੋਂ ਮੇਨ ਜਿਹੜਾ ਸਾਨੂੰ ਹੁਣ ਲੱਗ ਰਿਹਾ, ਇੱਕ ਤਾਂ ਕਿ ਵੀ ਜਿਹੜੇ ਨੰਬਰ ਨੇ, ਕਿਉਂਕਿ ਹਜੇ ਤੱਕ ਕਈ ਸਟੇਟਾਂ ਨੇ ਨੰਬਰ ਡਿਸਕਲੋਜ਼ ਨਹੀਂ ਕੀਤੇ,
0: ਰਾਈਟ,
1: ਇੱਕ ਚੀਜ਼ ਉਹ। ਸੈਕਿੰਡ, ਜਿਹੜੇ ਇੰਟਰਨੈਸ਼ਨਲ ਸਟੋਰ ਨੇ ਭਾਜੀ, ਉਹਨਾਂ ਨੂੰ ਕ੍ਰੈਕ ਡਾਊਨ ਕਰਨਗੇ, ਮਤਲਬ ਸ਼ੂ ਜਿਹੜਾ ਔਨ ਸ਼ੋਰ ਘੱਟ ਜਾਂ ਆਫ ਸ਼ੋਰ ਘਟਾਉਣਗੇ, ਪਹਿਲੇ ਘੱਟ ਬਹੁਤ ਨੇ ਭਾਜੀ, ਹੋਰ ਉਹਨੂੰ ਸਟ੍ਰਿਕਨੈਸ ਕਰਨਗੇ ਇਹ।
0: ਓਕੇ,
1: ਸਭ ਤੋਂ ਤੀਜੀ ਚੀਜ਼ ਜਿਹੜੀ ਮੇਜੀ ਜਿਹੜੀ ਅਲਾਰਮਿੰਗ ਸਾਨੂੰ ਹੈਗੀ ਆ, ਜਿਹੜੇ ਵਰਕ ਵੀਜ਼ਾ ਰਿਸਟ੍ਰਿਕਸ਼ਨ ਆ, ਇਹ ਭਾਜੀ ਅੱਜ ਸਵੇਰੇ ਇੱਕ ਹੋਈ ਸੀ, ਮੈਂ ਥੋੜੀ ਜਿਹੀ ਇਹ ਕਲਿੱਪ ਸੁਣੀ ਸੀਗੀ ਭਾਜੀ। ਉਹਦੇ ਵਿੱਚ ਕੀ ਸੀਗਾ, ਉਹ ਕਹਿੰਦੇ ਕਿ ਜਿਹੜਾ ਵਰਕ ਵੀਜ਼ਾ ਰਿਸਟ੍ਰਿਕਸ਼ਨ ਹੈ, ਉਹਦੇ 'ਚ ਇਹਨੂੰ ਹਾਰਡ ਕਰਨਗੇ ਸਕਿੱਲ ਇਨ ਡਿਮਾਂਡ ਨੂੰ।
0: ਓਕੇ,
1: ਸਕਿੱਲ ਇਨ ਡਿਮਾਂਡ ਵੀ ਫੋਰ ਏ ਟੂ ਜਿਹੜੇ ਇਹ ਨੇ ਇੰਪਲਾਇਰ ਸਪੋਂਸਰ ਵੀਜ਼ਾ,
0: ਇੰਪਲਾਇਰ ਸਪੋਂਸਰ
1: ਫੋਰ ਏ ਟੂ ਤਾਂ ਉਹ ਸਟ੍ਰਿਕਟ ਕਰਨਗੇ ਭਾਜੀ। ਲੈਸਟ ਕਟਿੰਗ ਵੀ ਪਹਿਲੀ ਸਟ੍ਰਿਕਟ ਆ ਬਹੁਤ ਜ਼ਿਆਦਾ, ਉਹ ਕਿਵੇਂ ਸਟ੍ਰਿਕਟ ਆ, ਤੁਸੀਂ ਇੱਕ ਇੰਪਲੋਰ ਆਊਗਾ, ਸਪੋਂਸਰ ਕਰੂਗਾ, ਤੁਸੀਂ ਆਸਟ੍ਰੇਲੀਆ ਆਓਗੇ ਜਾਂ ਆਸਟ੍ਰੇਲੀਆ ਵਿੱਚ ਹੈਗੇ ਹੋ, ਜਿਹਦੀ ਇੰਪਲੋਇਰ ਤੁਹਾਡੇ ਹੱਥ ਨਹੀਂ ਹੈਗਾ, ਜਿਹਦੀ ਜੋਬ ਚ ਹੈਗਾ, ਤੁਸੀਂ 6 ਮਹੀਨੇ ਤੁਹਾਨੂੰ 6 ਮਹੀਨੇ ਤੋਂ ਬਾਅਦ ਤੁਸੀਂ ਜਾ ਨਹੀਂ ਸਕਦੇ ਬਿਨਾਂ ਤਨਖਾਹ ਤੋਂ, ਠੀਕ ਹੈ, ਜੋਬ ਤੋਂ ਬਿਨਾਂ ਰਹੋਗੇ। ਜੇ ਨਵੀਂ ਨੋਮੀਨੇਸ਼ਨ ਪਾਉਂਦੇ ਆ, ਇਹਨਾਂ ਨੇ ਜੇ ਨਵਾਂ ਰੂਲ ਕੱਢਿਆ ਕਿ ਵੀ ਉਹ ਤੀਜੀ ਪੈਸੇਜ ਪਾਤਾ, ਯਾਨੀ ਕਿ ਲੈਸ ਆਫ ਪ੍ਰਾਇਓਰਟੀ ਦੇ ਵਿੱਚ ਪਾਤਾ, ਤਾਂ ਉਹਨੂੰ ਵੈਸੇ 2 ਸਾਲ ਲੱਗ ਜਾਣਗੇ।
0: ਓਕੇ,
1: ਹੁਣ ਜੇ ਇਹਨਾਂ ਨੇ ਖੁੱਲੀ ਡਿਮਾਂਡ ਜੋ ਖੁੱਲੀ ਸਿਸਟਮ ਐਡ ਕਰਤੀ, ਤਾਂ ਭਾਜੀ ਬਹੁਤ ਜ਼ਿਆਦਾ, ਯਾਨੀ ਕਿ ਬਹੁਤ ਜ਼ਿਆਦਾ ਇਫੈਕਟ ਹੋ ਗਈ ਇੰਡਸਟਰੀ, ਯਾਨੀ ਇੰਡਸਟਰੀ ਦਾ ਮਾਈਗ੍ਰੇਸ਼ਨ ਇੰਡਸਟਰੀ ਕਾਫੀ ਜ਼ਿਆਦਾ ਧੱਕਾ ਲੱਗੂ ਮਾਈਗ੍ਰੇਸ਼ਨ ਇੰਡਸਟਰੀ ਨੂੰ।
0: ਓਕੇ, ਮੈਂ ਇਹਨਾਂ ਨੂੰ ਨਾ ਪੁਆਇੰਟ ਦਰ ਪੁਆਇੰਟ ਸਮਝਣਾ ਆਪਾਂ ਚਾਹੁੰਦੇ ਹੈਗੇ ਹਾਂ, ਕਿਉਂਕਿ ਬੇਸਿਕਲੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਇਨਫੋਰਮੇਸ਼ਨਸ ਫਲੋਟ ਹੋ ਰਹੀਆਂ ਹੈਗੀਆਂ ਨੇ, ਉਹਦੇ ਵਿੱਚ ਪਹਿਲਾਂ ਕੀ ਰੂਲ ਹੈ ਅਤੇ ਹੁਣ ਕੀ ਮਤਲਬ ਰੂਲ ਪ੍ਰਪੋਜ਼ ਕੀਤਾ ਜਾ ਸਕਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਅਤੇ ਜਦੋਂ ਹੋ ਜਾਣਗੀਆਂ ਤਾਂ ਉਹਦੇ ਆਫਟਰ ਇਫੈਕਟਸ ਕੀ ਹੋਣਗੇ ਉਹਦੇ 'ਤੇ ਗੱਲ ਕਰਾਂਗੇ, ਉਹ ਹਾਲੇ ਨਹੀਂ, ਉਹ ਕਮਿੰਗ ਡੇਜ਼ ਦੇ ਵਿੱਚ। ਪਰ ਅੱਜ ਜਿਹੜੀ ਇਹ ਤਿੰਨ ਮੇਨ ਕੈਟਾਗਰੀਜ਼ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਤੁਸੀਂ, ਇੱਕ ਤਾਂ ਫੈਮਿਲੀ ਕੈਟਾਗਰੀ ਹੈਗੀ, ਉਹਦੇ 'ਚ ਦੋ ਇਹ ਚੀਜ਼ਾਂ ਹੈਗੀਆਂ ਨੇ ਜਿਹੜੇ ਇੱਥੇ ਪੱਕੇ ਹੋ ਗਏ ਨੇ, ਉਹਨਾਂ ਨੇ ਆਪਣੇ ਮਾਪੇ ਬੁਲਾਉਣੇ ਨੇ, ਉਹਨਾਂ ਨੇ ਆਪਣੇ ਪਾਰਟਨਰ ਬੁਲਾਉਣੇ ਨੇ, ਉਹ ਦੋ ਕੈਟਾਗਰੀਜ਼ ਦੇ ਉੱਤੇ, ਅਤੇ ਤੀਸਰਾ ਜਿਹੜੇ ਪੱਕੇ ਹੋਣ ਦੀ ਕਗਾਰ ਦੇ ਉੱਤੇ ਨੇ, ਚਾਹੇ ਉਹ ਸਟੂਡੈਂਟ ਵੀਜ਼ਾ ਤੋਂ ਨੇ, ਜਿਹਦੇ 'ਤੇ ਗੱਲ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ ਕਿ 485 ਦਾ ਇੱਕ ਤਰੀਕੇ ਦੇ ਨਾਲ ਸੰਘ ਘੁੱਟਿਆ ਜਾਣਾ ਹੈਗਾ, 485 ਨੂੰ ਖਤਮ ਕਰਨ ਦੀ ਤਿਆਰੀਆਂ ਹੈਗੀਆਂ ਨੇ, ਅਤੇ ਦੂਸਰਾ ਸਕਿੱਲਡ ਵੀਜ਼ਾ ਕੈਟਾਗਰੀ 'ਚ 482। ਸੋ ਇਹ ਚਾਰ ਟੋਪਿਕਸ ਦੇ ਉੱਤੇ ਆਪਾਂ ਬਾਰੀ ਬਾਰੀ ਗੱਲ ਕਰ ਲੈਂਦੇ ਹਾਂ। ਸ਼ੁਰੂ ਤੁਸੀਂ ਪੇਰੈਂਟ ਵੀਜ਼ਾ ਤੋਂ ਕਰ ਲਓ, ਚਾਹੇ ਜਿਹਦੇ ਬਾਰੇ ਪਹਿਲਾਂ ਹੀ ਇਹ ਗੱਲ ਆ ਰਹੀ ਹੈਗੀ ਹੈ ਕਿ ਕੰਟਰੀਬਿਊਟਰੀ ਦੀ 15 ਸਾਲ ਨੇ, ਨੋਨ ਕੰਟਰੀਬਿਊਟਰ ਦੇ 33 ਸਾਲ ਨੇ, ਅਤੇ ਹੁਣ ਜਿਹੜੇ ਪੇਰੈਂਟਸ ਨੂੰ ਕਿਹਾ ਜਾ ਰਿਹਾ, ਸੁਣਨ 'ਚ ਆ ਰਿਹਾ, ਤੁਸੀਂ ਵੀ ਤੁਹਾਡੇ ਤਾਂ ਡੇਲੀ ਉਹ ਨਿਕਲਦੇ ਹੋਣਗੇ ਕਿ ਟੂਰਿਸਟ ਵੀਜ਼ਾ ਬਹੁਤ ਥੋੜ੍ਹੇ ਮਿਲ ਰਹੇ ਨੇ, ਹੁਣ 3-6 ਮਹੀਨਿਆਂ ਦੇ ਹੀ ਮਿਲ ਰਹੇ ਨੇ, ਹੁਣ ਉਹ ਹੀ 3 ਸਾਲ ਵਾਲਾ 5 ਸਾਲ ਵਾਲਾ ਨਹੀਂ ਹੈਗਾ। ਸੋ ਕੀ ਇਹਦਾ ਫਿਊਚਰ ਕੀ ਹੈ?
1: ਦੇਖੋ ਇਹ ਸਭ ਤੋਂ ਸੈਡਨੈਸ ਥਿੰਗ ਹੈ ਇਹਨਾਂ ਦੀ, ਕਿਉਂਕਿ ਹਮੇਸ਼ਾ ਜਦੋਂ ਵੀ ਕੋਵਿਡ ਟਾਈਮ ਦੇ ਵਿੱਚ ਵੀ ਕਿਹਾ ਸੀ ਕਿ ਜੇ ਤੁਹਾਡੇ ਕੋਲ ਪੇਰੈਂਟਸ ਜਾਂ ਤੁਹਾਡੇ ਕੋਲ ਪਾਰਟਨਰ ਆ ਤਾਂ ਤੁਸੀਂ ਪੇਰੈਂਟਸ ਨੂੰ ਵੀ, ਜਾਂ ਵੈਸੇ ਇਕੱਲਾ ਪਾਰਟਨਰ ਵੀ ਐਡ ਕੀਤਾ ਸੀ ਇਹਨਾਂ ਨੇ, ਉਦੋਂ ਵੀ ਪੇਰੈਂਟਸ ਇਹਨਾਂ ਨੇ ਐਕਸਕਲੂਡ ਕੀਤਾ ਸੀਗਾ ਐਮਰਜੈਂਸੀ ਦੇ ਵਿੱਚ ਕਿ ਤੁਹਾਡੇ ਇਮੀਜੀਏਟ ਪਾਰਟਨਰ ਯੂ ਕੈਨ ਬ੍ਰਿੰਗ ਹੇਅਰ, ਹੈਨਾ। ਹੁਣ ਤਾਂ ਜੀ ਇਹਦੇ ਵਿੱਚ ਕੀ ਹੋਇਆ, ਜਿਹੜਾ ਇਹਨਾਂ ਨੇ ਨਵੇਂ ਕੀਤਾ, ਦੇ ਹੈਵ ਨੋਟ ਸੈਡ ਐਨੀਥਿੰਗ, ਇਹਨਾਂ ਸਿੰਪਲ ਕੀਤਾ ਤੁਸੀਂ ਵੀਜ਼ਾ ਪਾਓ, ਤੁਹਾਨੂੰ ਜੇ ਤੁਸੀਂ ਸਿੰਪਲ ਕਰੀ ਅੱਗੇ 3 ਸਾਲ ਦਾ ਵੀਜ਼ਾ ਹੁੰਦਾ ਸੀਗਾ, ਉਹ 'ਚੋਂ 1 ਸਾਲ ਬੰਦਾ ਸਟੇ ਕਰਦਾ ਸੀ, 18 ਮਹੀਨੇ ਤੱਕ ਸਟੇ ਕਰ ਸਕਦਾ ਸੀਗਾ, ਤਾਂ 6 ਮਹੀਨੇ ਤੁਹਾਨੂੰ ਬਾਰੇ ਵਾਪਸ ਲਗਾਉਣੇ ਪਏ, ਫਿਰ ਅੱਗੇ ਤੁਸੀਂ ਸਟੇ ਕਰ ਲਓ। ਇਹ ਬੜਾ ਸਿੰਪਲ ਪ੍ਰੋਸੈਸ ਸੀਗਾ। ਕਈ ਬੰਦੇ ਯੂਜ਼ ਟੂ ਹੋ ਗਏ ਜਿਹਨਾਂ ਨੇ ਕੰਟਰੀਬਿਊਟਰੀ ਵੀਜ਼ਾ ਨਹੀਂ ਪਾਇਆ, ਜਿਹਨੇ ਪੈਸੇ ਨਹੀਂ ਖਰਚੇ ਜਾਣ ਸੀਗੇ, ਉਹ ਵਿਚਾਰੇ 3 ਸਾਲ ਦਾ ਵੀਜ਼ਾ ਪਾ ਕੇ ਕੰਮ ਚੱਲੀ ਗਿਆ ਤੇ ਚੱਲ ਵੀ ਰਿਹਾ ਸੀ। ਨਾ ਹੁਣ ਇਹਨੂੰ ਪਤਾ ਲੱਗਿਆ ਕਿ ਅਸੀਂ ਸਟੂਡੈਂਟ ਦੀ ਫੀਸਾਂ ਵਧਾਤੀਆਂ, TR ਦੀ ਫੀਸਾਂ ਡਬਲ ਕਰਤੀਆਂ, ਸਾਨੂੰ ਪੈਸੇ, ਹੁਣ ਜਿਹੜੇ ਸਟੂਡੈਂਟ ਵੀਜ਼ਾ ਜਿਹੜੇ ਗ੍ਰਾਂਟ ਹੋਣੇ ਸੀਗੇ ਉਹ ਤਾਂ ਗ੍ਰਾਂਟ ਹੋਏ ਨੀ, ਤੇ ਇਹਨਾਂ ਦੀ ਵੈਸੇ ਵੀ ਪਾਪੂਲੈਰਿਟੀ ਘੱਟ ਗਈ। ਇਹਨਾਂ ਨੇ ਕੀ ਕੀਤਾ ਕਿ ਸਾਨੂੰ ਪੈਸੇ ਚਾਹੀਦੇ ਇਹਨਾਂ ਨੇ, ਬਿਕੋਜ਼ ਇਹਨਾਂ ਜਿਹੜਾ ਮੋਸਟਲੀ ਪੈਸਾ ਉਹ ਸਾਰਾ ਮਾਈਗ੍ਰੇਸ਼ਨ ਤੋਂ ਆ ਰਿਹਾ, ਇਮੀਗ੍ਰੇਸ਼ਨ ਦੇ ਅਲੱਗ ਅਲੱਗ ਵੀਜ਼ਾ ਕਰਕੇ ਆ ਗਏ ਪੈਸੇ ਇਹਨਾਂ ਕੋਲੇ।
0: ਅੱਛਾ,
1: ਤਾਂ ਦੇ ਕਮ ਵਿਦ ਅ ਨਿਊ ਪਲਾਨ, ਠੀਕ ਹੈ ਜਿਹੜੇ ਅਸੀਂ ਵੀਜ਼ਾ ਗ੍ਰਾਂਟ ਕਰਦੇ ਹਾਂ ਉਹਦੇ ਨੋ ਫਰਸਟ ਚੈੱਕ ਕੰਡੀਸ਼ਨ ਲਾ ਦੋ। ਫਾਦਰ ਮਦਰ ਵੀਜ਼ੇ ਪਾਉਂਦੇ ਹੋ ਤਾਂ ਨੋ ਫਰਸਟ ਚੈੱਕ ਕੰਡੀਸ਼ਨ ਕਿ ਤੁਸੀਂ, ਤੁਹਾਨੂੰ ਵਾਪਸ ਜਾਣਾ ਹੀ ਪਊਗਾ, ਇੱਕ ਚੀਜ਼।
0: ਓਕੇ,
1: ਸੈਕਿੰਡ 6 ਮਹੀਨੇ ਤੋਂ ਵੱਧ ਤੁਸੀਂ ਸਟੇ ਨਹੀਂ ਕਰ ਸਕਦੇ। ਹੁਣ ਭਾਅ ਜੀ ਮਦਰ ਫਾਦਰ, ਭਾਈ ਅੱਜ ਕੱਲ ਕੀ ਹੋਇਆ, ਕਈਆਂ ਦੇ ਮਾਪੇ, ਕੋਈ ਅੱਜ ਮੋਸਟਲੀ ਜਿਹੜੇ ਨਵੇਂ ਨਵੇਂ ਵਿਚਾਰੇ ਪੀਆ ਹੋਏ ਨੇ, ਉਹਨਾਂ ਕਹੇ ਨਵੇਂ ਵਿਆਹ ਹੋਏ ਨੇ, ਜੋ ਦਿਵਾਲ ਦੇ ਲਈ ਛੋਟੇ ਨੇ ਨਾ,
0: ਰਾਈਟ,
1: ਭਾਜੀ ਕਿਉਂਕਿ ਭਾਈ ਗੋਰਿਆਂ ਵਾਸਤੇ ਕੀ ਹੈ, ਦੇ ਹੈਵ ਅ ਗ੍ਰੈਨੀ ਹਾਊਸ, ਸਾਡੇ ਵਾਸਤੇ ਸਾਡੇ ਮਾਪੇ ਸਾਡੇ ਨਾਲ ਰੁਕ ਜਾਂਦੇ ਨੇ, ਹੈਨਾ, ਤੇ
0: ਤੁਹਾਡੇ ਬੱਚੇ ਪਾਲ ਸਕਣ।
1: ਕੀ ਹੋਇਆ ਇਹਨਾਂ ਨੂੰ ਪਤਾ ਕਿ ਜਿਹੜੇ ਪੇਰੈਂਟਸ ਵੀ ਜਾਣੇ ਤਾਂ ਪੈਣਗੇ ਪੈਣਗੇ। ਹੁਣ ਮੋਸਟਲੀ ਕੀ ਹੋਇਆ, ਇੱਕ ਵਾਰੀ ਵੀਜ਼ਾ ਪਾਇਆ, 6 ਮਹੀਨੇ ਨੋ ਫਰਸਟ ਕੰਡੀਸ਼ਨ ਪਾਈ, ਫੀਸਾਂ ਵੈਸੇ ਵਧਾ ਦੀ, $500+ ਕਰ ਰੱਖੇ ਫੀਸਾਂ, ਉਦੋਂ ਬਾਅਦ ਕੀ ਕੀਤਾ, ਫਾਦਰ ਮਦਰ ਇੰਡੀਆ ਜਾਣਗੇ, ਦੇ ਵਿਲ ਅਪਲਾਈ ਅਗੇਨ, ਫਿਰ ਦੁਬਾਰਾ ਵੀਜ਼ਾ ਦੇਵਾਂਗੇ, ਫਿਰ ਜਾਣਗੇ। ਭਾਜੀ ਉਹ ਬੰਦੇ ਦਾ ਕੀ ਬਣੂਗਾ ਜਿਹੜੇ ਵਿਚਾਰੇ 70-80 ਸਾਲ ਦੇ ਕਮਾਂਡੋ ਨੇ, ਉਹਨਾਂ ਨੂੰ ਸਾਲ ਦੇ ਵਿੱਚ 3-4 ਵਾਰੀ ਵੀਜ਼ਾ ਅਪਲਾਈ ਕਰਨੇ ਪੈ ਗਏ, ਇੱਕ ਵਾਰੀ ਆਪਦੇ ਆਪਦੇ ਪੇਰੈਂਟਸ ਫਿਰ ਇਨੋ ਜੇ ਕਰਨੇ ਪੈ ਗਏ, ਕਿੰਨਾ ਭਾਜੀ ਕੋਈ ਤੁੱਕ ਹੀ ਨੀ ਬਣਦੀ, ਤੁੱਕ ਹੀ ਨੀ ਬਣਦੀ ਭਾਜੀ, ਕਿਉਂਕਿ ਭਾਜੀ ਅਸੀਂ ਇਹਨੇ ਯੂਜ਼ ਟੂ ਹੋ ਚੁੱਕੇ। ਜੇ ਮੈਂ ਆਪਣੀ ਪਰਸਨਲੀ ਗੱਲ ਕਰਾਂ, ਮੇਰੇ ਮਦਰ ਫਾਦਰ ਮੇਰੇ ਨਾਲ ਜਾਂਦੇ ਨੇ, ਮਤਲਬ ਇੱਕ ਦਿਨ ਨਹੀਂ ਐ ਨੀ ਕਿ ਕਿਤੇ ਹੋਰ ਭੇਜਦਾ, ਜੇ ਕਿ ਮੈਂ ਜੇ ਘੁੰਮਣ ਵੀ ਜਾਣਾ ਤਾਂ ਮੈਂ ਛੁੱਟੀ ਵਿੱਚ ਮਦਰ ਜਾ ਕੇ ਆ ਗਏ, ਅਦਰ ਸ਼ੀ ਸਿਟੀ ਹੈ ਨਾ, ਬਟ ਲੇਕਿਨ ਫਿਰ ਵੀ ਜੇ ਵਿਸ਼ਵ ਵਿੱਚ ਦੇਖੋ ਹੁੰਦਾ ਤਾਂ ਮੈਂ ਸਮਝਦਾ ਕਿ ਸਾਡੇ ਭੈਣ ਭਰਾ ਵੀ ਇਹੀ ਚੀਜ਼ ਫੀਲ ਕਰਦੇ ਨੇ, ਇਹ ਤਾਂ ਟੋਟਲੀ ਗਲਤ ਕੀਤਾ।
0: ਰਾਈਟ, ਇਹਦਾ ਅੱਗੇ ਕੀ ਫਿਊਚਰ ਕੀ ਦਿਖ ਰਿਹਾ ਤੁਹਾਨੂੰ?
1: ਇਸ ਨਾਲ ਬੁਰਤੀ ਭਾਈ ਦੇਖੋ, ਹਰ ਇੱਕ ਪੋਲਸ, ਹਰ ਇੱਕ ਜਿਹੜੀ ਪਾਰਟੀ ਹੁੰਦੀ ਹੈ ਉਹਦੇ ਆਪਣੇ ਪ੍ਰਿੰਸੀਪਲ ਹੁੰਦੇ ਨੇ, ਜਿਹਦੇ ਕਰਕੇ ਪਾਰਟੀ ਬਾਕੀ ਪਾਰਟੀਆਂ ਅਲੱਗ ਬਣਦੀ ਆ। ਲੇਬਰ ਪਾਰਟੀ ਸੀਗੀ ਜਿਹੜੀ ਹਮੇਸ਼ਾ ਲੇਬਰ ਦੇ ਹੱਕ ਦੀ ਗੱਲ ਕਰਦੀ ਸੀ, ਲਿਬਰ ਪਾਰਟੀ ਦੇ ਓਲਵੇਜ਼ ਟਾਕ ਅਬਾਊਟ ਬਿਜ਼ਨਸਿਸ,
0: ਠੀਕ ਹੈ,
1: ਗ੍ਰੀਨ ਵਨ ਨੇਸ਼ਨ ਦੇ ਓਲਵੇਜ਼ ਟਾਕ ਅਬਾਊਟ ਨੈਟ ਮਾਈਗ੍ਰੇਸ਼ਨ, ਬਟ ਜਦੋਂ ਤੁਸੀਂ ਦੂਜੀ ਪਾਰਟੀ ਦੀ ਗੱਲਾਂ ਕਰਨ ਲੱਗ ਜਾਓ, ਉਹਦੇ ਜਿਹੜੇ ਪ੍ਰਿੰਸੀਪਲ ਨੇ, ਤੁਸੀਂ ਸਟਾਰਟ ਅਡਾਪਟਿੰਗ ਦੈਟ ਵਨ, ਤਾਂ ਭਾਈ ਥੋੜੀ ਤਾਂ ਹੁਣ ਖਤਮ ਹੋ ਗਈ ਨਾ। ਅੱਜ ਸਵੇਰੇ ਮੈਂ ਇਹੀ ਚੀਜ਼ ਆਈ ਵਾਸ ਟੋਕਿੰਗ ਵਿਦ ਮਾਈ ਫਾਦਰ, ਮੈਂ ਕਿਹਾ ਕਿ ਜਿਹੜੇ ਪੰਜਾਬ ਚ ਜਿਹੜਾ ਹਾਲ ਹੋ ਰਿਹਾ ਉੱਥੇ ਕੋਈ ਕਾਂਗਰਸ ਕਿਹਨੂੰ ਕਹਿੰਦਾ, ਕੋਈ ਅਕਾਲੀ ਵਾਲੇ ਕਹੀ ਹੋਣੇ, ਕੋਈ ਆਮ ਆਦਮੀ ਪਾਰਟੀ ਦਾ, ਉਹੀ ਜੇ ਉਹਦੇ ਵਾਲੀ ਸੇਮ ਚੀਜ਼
0: ਰਾਈਟ ਰਾਈਟ
1: ਇਹ ਸਾਰੇ ਵਿੱਚ ਕੁੱਟਾ ਕਿਉਂ ਜਾ ਰਿਹਾ ਜਿਹੜੀ ਇਮੀਡੀਏਟ ਸੀ।
0: ਹਾਂ ਬਿਲਕੁਲ ਬਿਲਕੁਲ ਓਕੇ, ਇਹਦੇ ਤੇ ਦੇਖਦੇ ਆਪਾਂ, ਵੇਟ ਕਰਦੇ ਹੈਗੇ ਹਾਂ ਕਿ ਕਿੰਨਾ ਕੁ, ਕਿਉਂਕਿ ਪੇਰੈਂਟ ਵੀਜ਼ਾ ਜਿੱਦਾਂ ਇੱਕ ਤੁਸੀਂ ਬੜਾ ਵਧੀਆ ਗੱਲ ਕਹੀ ਹੈਗੀ ਹੈ ਕਿ ਇਹਨਾਂ ਦੇ ਲਈ ਮੈਟਰ ਨਹੀਂ ਕਰਦਾ ਹੈਗਾ, ਇਹਨਾਂ ਤੋਂ ਮਤਲਬ ਕਹਿਣ ਦਾ ਭਾਵ ਉਹ ਕਿ ਜਿਹੜੇ ਇੱਥੇ ਆਲਰੇਡੀ ਜਿਨ੍ਹਾਂ ਦੀਆਂ ਤਿੰਨ ਤਿੰਨ ਚਾਰ ਚਾਰ ਜਨਰੇਸ਼ਨਸ ਆਲਰੇਡੀ ਇੱਥੋਂ ਰਹਿ ਰਹੀਆਂ ਹੈਗੀਆਂ ਨੇ, ਸੋ ਉਹਨਾਂ ਦੀਆਂ ਫੈਮਿਲੀਜ਼ ਅੱਗੇ ਤੁਰੀ ਜਾ ਰਹੀਆਂ ਨੇ, ਪਰ ਸਾਡੀਆਂ ਹਲੇ ਜਿਹੜੀਆਂ ਫਸਟ ਜਨਰੇਸ਼ਨ ਆਈਆਂ ਨੇ ਉਹਨਾਂ ਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਬਤੌਰ ਮਾਈਗਰੈਂਟ ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਤੋਂ ਬਾਅਦ ਇਸ ਕੰਟਰੀ ਦੇ ਵਿੱਚ ਸਰਵਾਈਵ ਕਰਨਾ। ਅਸਟੈਬਲਿਸ਼ ਤੁਸੀਂ ਕੱਢ ਲੈਂਦੇ ਹੋ, ਔਖੇ ਸੌਖੇ ਵੀਜ਼ਾ ਵੀ ਬਾਂਸਲ ਸਾਹਿਬ ਲਵਾ ਦੇਣਗੇ, ਪੱਕੇ ਵੀ ਤੁਹਾਨੂੰ ਕਰਵਾ ਦੇਣਗੇ, ਉਸ ਤੋਂ ਬਾਅਦ ਆਹ ਜਿਹੜੀਆਂ ਰੁਕਾਵਟਾਂ ਹੈਗੀਆਂ ਨੇ ਇਹਨਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਔਰ ਇਹਦੇ ਨਾਲ ਤੁਹਾਡੀ ਐਫੀਸ਼ੈਂਸੀ ਦੇ ਉੱਤੇ ਵੀ ਫਰਕ ਪੈਂਦਾ ਕੰਮ ਕਰਨ ਦੇ ਤਰੀਕਿਆਂ ਦੇ, ਕਿਉਂਕਿ ਤੁਸੀਂ ਸਾਰਾ ਦਿਨ ਪਿੱਛੋਂ ਪੇਰੈਂਟਸ ਦਾ ਸੋਚੀ ਜਾਣਾ ਕੰਮ 'ਤੇ ਕਿੱਥੋਂ ਧਿਆਨ ਦੇਣਾ। ਅਤੇ ਦੂਜੀ ਇੱਕ ਚੀਜ਼ ਹੈਗੀ ਹੈ ਪਾਰਟਨਰ ਵੀਜ਼ਾ, ਜਿਹਨੂੰ ਲੈ ਕੇ ਤਾਂ ਮੈਂ ਹੈਰਾਨ ਹੈ ਕਿ ਮੇਨ ਸਟ੍ਰੀਮ ਮੀਡੀਆ ਵੀ ਗੱਲ ਕਰ ਰਿਹਾ ਹੈਗਾ ਭਾਅ ਜੀ, ਹੈ ਨਾ, ਕਿ ਸਕਾਈ ਨਿਊਜ਼ ਵਰਗਿਆਂ ਤੋਂ ਲੈ ਕੇ ਉਹ ਸਾਰੇ ਕਹਿ ਰਹੇ ਨੇ ਪਟੀਸ਼ਨਾਂ ਪਈਆਂ ਹੋਈਆਂ ਨੇ, ਇਹ ਇਜ਼ ਇਟ ਵਾਕਈ ਟਫ ਹੁੰਦਾ ਜਾ ਰਿਹਾ ਭਾਅ ਜੀ?
1: ਜਿਹੜਾ ਪਾਰਟਨਰ ਵੀਜ਼ਾ ਭਾਈ ਤਖ਼ਤ ਪਹਿਲੇ ਵੀ ਸੀਗਾ, ਇਹਨਾਂ ਨੇ ਕੀ ਕੀਤਾ, ਕਹਿੰਦੇ ਕਿ 1,85,000 ਅਸੀਂ ਦੇਵਾਂਗੇ ਜੀ, ਜੋ ਪਾਰਟਨਰ ਵੀਜ਼ਾ ਹੈਗਾ 40,500। ਪਿਛਲੇ ਸਾਲ ਵੀ ਸੇਮ ਸੀਗਾ, ਕਿਸੇ 40,500 ਹੀ ਦੇਵਾਂਗੇ ਸੀਗਾ, ਇਸ ਸਾਲ ਵੀ ਸੇਮ
0: ਨੰਬਰ ਨਹੀਂ ਸੀਗਾ, ਠੀਕ ਹੈ,
1: ਨੰਬਰ ਉਨੇ ਸੀਗੇ ਹੁਣ। ਬਟ ਲੇਕਿਨ ਭਾਜੀ ਆਪਾਂ ਇਹ ਦੇਖਿਆ ਕਿ ਇਹਨਾਂ ਫਾਈਲਾਂ ਕਿੰਨੀਆਂ ਪਈਆਂ ਨੇ,
0: ਹਾਂ ਬੈਕਲੌਗ, ਉਹ ਤਾਂ ਫਿਰ ਇਹਨਾਂ ਦੀ ਗਲਤੀ ਹੈ
1: ਬੈਕਲੌਗ ਨਾ ਭਾਜੀ। ਹੁਣ ਦੇਖੋ ਹੁਣ ਭਾਜੀ ਕੀ ਕੀਤਾ, ਤੁਸੀਂ ਪੱਕੇ ਖੁਦ ਹੋ ਗਏ, ਤੁਸੀਂ ਉਹਨੂੰ ਭਾਜੀ ਇੰਡੀਆ ਤੋਂ ਬੁਲਾਈ ਪਾਵੇ ਤੁਸੀਂ ਨਾ। ਹੁਣ ਭਾਜੀ ਇਹ ਚ ਕੀ ਹੋਇਆ, ਜਿਹੜਾ ਐਸ ਪਰ ਦੀ ਡਾਟਾ ਜਿਹੜਾ 820 ਤੇ 801, ਕਿਉਂਕਿ ਇਹ ਜਿਹੜੇ ਟੈਂਪਰੇਰੀ ਵੀਜ਼ਾ 820 ਆ, 12 ਸਾਲ ਤੋਂ ਲੈ ਕੇ 12 ਮਹੀਨੇ ਤੋਂ ਲੈ ਕੇ 2 ਸਾਲ ਤੋਂ ਜਿਹੜੀ ਪਹਿਲੀ ਐਪਲੀਕੇਸ਼ਨ ਉਹ 27,000 ਪੈਨੀ ਪਈ ਹਜੇ ਤੱਕ ਇਹਨਾਂ ਕੋਲੇ, 27,000 ਐਪਲੀਕੇਸ਼ਨ, 801 ਦੀਆਂ 40,000 ਦੇ ਕਰੀਬ ਆ ਜਿਹੜੀ 1 ਸਾਲ ਤੋਂ ਪਲੱਸ ਪੈਨਿੰਗ ਨੇ ਇਹਨਾਂ ਕੋਲੇ।
0: ਮਾਈ ਗੋਡ ਓਕੇ, ਇਹ ਸਿਰਫ ਪਾਰਟਨਰ ਵੀਜ਼ਾ ਦੀ ਗੱਲ ਕਰ ਰਹੇ ਤੁਸੀਂ?
1: ਭਾਜੀ ਪਾਰਟਨਰ ਵੀਜ਼ਾ, ਓਨਲੀ ਪਾਰਟਨਰ ਵੀਜ਼ਾ, ਨੋਟ ਟੂ ਬੀ ਸਮਥਿੰਗ ਐਲਸ ਭਾਜੀ। ਉਦੋਂ ਬਾਅਦ ਚੋਂ ਜਿਹੜੀ 2 ਸਾਲ ਪੁਰਾਣੀ ਹੋ ਗਈਆਂ ਇਹ ਆ ਗਈਆਂ 1 ਸਾਲ ਤੋਂ 2 ਸਾਲ ਦੇ ਵਿੱਚ 40,000
0: ਓਕੇ,
1: ਜਿਹੜੀ 2 ਸਾਲ ਤੋਂ ਪੁਰਾਣੀ ਪਈ ਉਹ 20,000 ਦੇ ਨੇ ਭਾਜੀ। ਭਾਜੀ ਇਹ ਤਾਂ ਪਹਿਲੇ ਹੀ ਔਖਾ ਗਿਆ, ਹੁਣ ਜੇ ਇੰਨੇ ਵਿੱਚ ਪੁਰਾਣਾ ਬੈਗਲ ਵੀ ਪੂਰਾ ਹੋਣਾ, ਜਿਹੜੇ ਬੰਦੇ 2 ਸਾਲ ਤੋਂ ਉਰੇ ਵੇਟ ਕਰ ਰਹੇ ਨੇ ਭਾਜੀ, ਉਹਨਾਂ ਨੂੰ ਪ੍ਰਾਇਓਰਟੀ ਦੇਣਗੇ ਮੈਨੂੰ ਨਹੀਂ ਦੇਣਗੇ। ਹੁਣ ਅੱਗੇ ਜਿਹੜੇ ਭਾਜੀ 309 ਸਬ ਕਲਾਸ ਵਾਲੇ ਜਾਂ 100 ਵੀਜ਼ਾ ਵਾਲੇ, 17,000 ਤਾਂ ਪਿਆ ਸਬ ਕਲਾਸ 100 ਦਾ, ਜਿਹੜੇ 1 ਸਾਲ ਤੋਂ 2 ਸਾਲ ਦੇ ਵਿੱਚ ਵਿੱਚ ਪਿਆ ਹੋਇਆ
0: ਓਕੇ,
1: 2 ਸਾਲ ਤੋਂ ਪੁਰਾਣੇ 11,483 ਪਏ ਨੇ ਭਾਜੀ ਪੈਨੀ
0: ਓਕੇ।
1: ਤੇ ਜਿਹੜੇ ਨਵੇਂ ਐਪਲੀਕੈਂਟ ਨੇ ਭਾਜੀ, ਉਹ ਤਾਂ 2 ਸਾਲ ਬਾਅਦ ਜਾ ਕੇ ਵਾਰੀ ਹੋਊਗੀ, 3 ਸਾਲ ਬਾਅਦ ਜਾ ਕੇ ਸ਼ਾਇਦ ਜੇ ਆਈ,
0: ਦੱਸੋ 2 ਸਾਲ
1: ਨਹੀਂ ਤਾਂ ਉਹ ਤਾਂ ਬੰਦੇ
0: ਉਹਨੇ ਦੇਰ ਚ ਡਿਵੋਰਸ ਹੋ ਜਾਂਦਾ ਬੰਦੇ ਦਾ, ਦੁਬਾਰਾ ਵਿਆਹ ਕਰਵਾ ਲਵੇ, ਮਤਲਬ ਮਜ਼ਾਕ ਦੀ ਗੱਲ ਹੈ, ਪਰ ਇੰਨੀ ਦੇਰ ਪਾਰਟਨਰ ਨੂੰ ਇੰਨਾ ਦੂਰ ਕਿਵੇਂ ਰੱਖ ਸਕਦਾ ਬੰਦਾ, ਹੈ ਨਾ।
1: ਮੈਂ ਇਸ ਗੱਲ ਤੋਂ ਪਹਿਲਾਂ ਇਸ ਧਿਆਨ ਮੇਰਾ ਆਇਆ ਕਿ ਵੀ ਜਿਹੜੇ ਦੇਖੋ ਭਾਈ ਜੇ ਭਜਾਈ ਨੂੰ ਸੁਣਦਾ ਵੈਸੇ ਤੁਹਾਡਾ, ਚਲੋ
0: ਮੈਂ ਤਾਂ ਟਾਈਮ ਤੇ ਸਾਥ ਨਹੀਂ ਦੇ
1: ਸਕਿਆ, ਨਹੀਂ ਤਾਂ ਫਿਰ ਜਿਹੜੇ ਸਾਡੇ ਅਜੇ ਭਾਈ ਨੇ ਬੰਸਲ ਲੋਏ ਵਾਲੇ ਉਹ ਥੋੜਾ ਹੈਲਪ
0: ਕਰ, ਤੁਸੀਂ ਆਪਣੀ ਦੁਕਾਨ ਚਲਦੀ ਰੱਖੋ ਬਸ।
1: ਕਿਉਂਕਿ ਇਹ ਚੀਜ਼ਾਂ ਜਿਹਨੂੰ ਦਾਦੇ ਮੁਤਾਬਿਕ ਚੱਲਣਾ ਪਊ ਆਪਾਂ ਨੂੰ, ਕਿਉਂਕਿ ਦਾਦੇ ਮੁਤਾਬਿਕ ਤਾਂ ਇਹਨਾਂ ਕੋਲ ਫਾਈਲਾਂ ਇੰਨੀਆਂ ਪਈਆਂ ਨੇ, ਇਹਨਾਂ ਦਾ ਨੈਟ ਵੀ ਜਿੰਨਾ ਮਰਜ਼ੀ ਕਰ ਲੈਣ।
0: ਸੋ ਇਹ ਮੈਨੂੰ ਇੱਕ ਗੱਲ ਥੋੜ੍ਹੀ ਜਿਹੀ ਐਡਾਂ, ਆਈ ਕੈਨ ਜਸਟ ਸੈਂਸ ਇਟ ਆਊਟ, ਕਿ ਇਹ ਅੱਜ ਨਹੀਂ ਤੇ ਕੱਲ੍ਹ ਜਦੋਂ ਗਵਰਨਮੈਂਟ ਜਾਂਦੀ ਹੈ, ਜੇ ਓਬਵੀਅਸਲੀ ਇੱਕ ਚੇਂਜ ਹੁੰਦਾ ਹੈ ਅਤੇ ਜਦੋਂ ਕੱਲ੍ਹ ਨੂੰ ਲਿਬਰਲ ਨੈਸ਼ਨਲ ਆਉਂਦੀ ਹੈ ਜਾਂ ਕੋਈ ਵੀ ਆਉਂਦੇ ਨੇ, ਤਾਂ ਉਹ ਇੱਕ ਤਰੀਕੇ ਦੇ ਨਾਲ ਗਵਰਨਮੈਂਟ ਆਪਣੇ ਗੱਲ ਨਹੀਂ ਪਾਉਣਾ ਚਾਹੁੰਦੀ ਹੈਗੀ ਕਿ ਕੱਲ੍ਹ ਨੂੰ ਆ ਕੇ ਕਹਿਣ ਕਿ ਆਹ ਦੇਖੋ ਜੀ ਲੱਖਾਂ ਲੱਖਾਂ ਤਾਂ ਬੈਕਲੌਗ ਤੁਹਾਡੇ ਪਏ ਹੈਗੇ ਨੇ, ਇੰਨੇ ਵੀਜ਼ੇ ਤੁਹਾਡੇ ਕਲੀਅਰ ਹੀ ਨਹੀਂ ਹੋਏ ਹੈਗੇ, ਤਾਂ ਉਹ ਜਿਹੜਾ ਬੈਕਲੌਗ ਹੈ ਉਹ ਜਾਣ ਤੋਂ ਪਹਿਲਾਂ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਕਿਤੇ ਇਹੀ ਤਾਂ ਨਹੀਂ ਤਰੀਕਾ ਗਵਰਨਮੈਂਟ ਦਾ ਕਿ ਜਿਹੜੇ ਨਵੇਂ ਵੀਜ਼ਾਜ਼ ਨੇ ਉਹਨਾਂ ਨੂੰ ਘੁੱਟ ਲਓ ਹਲੇ, ਨਵੇਂ ਕਿਸੇ ਨੂੰ ਨਾ ਦਵੋ, ਅਤੇ ਪੁਰਾਣੇ ਜਿਹੜੇ ਬੈਕਲੌਗ ਨੇ ਉਹ ਕਲੀਅਰ ਕਰੋ, ਉਹਦੇ 'ਚੋਂ ਚਾਹੇ ਰਿਫਿਊਜ਼ ਮਾਰੋ ਚਾਹੇ ਜਿਵੇਂ ਮਰਜ਼ੀ ਕਰੋ, ਕਲੀਅਰ ਕਰੋ ਇੱਕ ਵਾਰ ਉਹ ਸਿਸਟਮ ਨੂੰ। ਇਹੀ ਕਾਇੰਡ ਦੈਟ ਕਾਇੰਡ ਆਫ ਸਟ੍ਰੈਟਜੀ ਇਟ ਕੁੱਡ ਬੀ ਜੋ ਟੋਨੀ ਵਰਕ ਦੀ ਜਾਂ ਡਿਪਾਰਟਮੈਂਟ ਦੀ ਹੋ ਸਕਦੀ।
1: ਭਾਈ ਦੇਖੋ ਇਹ ਸਹੀ ਹੋ ਸਕੇ ਉਹਨੀ ਚੀਜ਼, ਕਿਉਂਕਿ ਇਹਨਾਂ ਨੇ ਆਉਂਦਾ ਕਿ ਅਸੀਂ ਰਿਫਿਊਜ਼ ਇੰਨੇ ਕਰਤੇ ਕਿ ਬੰਦੇ ਆਏ ਨੀ, ਪਰ ਲੇਕਿਨ ਭਾਜੀ ਹੁਣ ਉਹਨਾਂ ਨੂੰ ਲੇਬਰ ਪਾਰਟੀ ਵਿੱਚ ਕਹਿਣ ਨੂੰ ਕੁਛ ਰਿਹਾ ਹੀ ਨੀ, ਪਿਛਲੀ ਵੀ ਸਰਕਾਰ ਇੰਨੇ ਸੀਗੀ ਹੁਣ ਵੀ ਇੰਨੇ ਜਾਏ, ਪਰ ਸੈਕਿੰਡ ਇਹਨਾਂ ਪੂਰਾ ਹੋਣ ਜਾ ਰਿਹਾ, ਠੀਕ ਹੈ ਭਾਜੀ, 8 ਸਾਲ ਦੇ ਕੋਈ ਚੇਂਜ ਨੀ ਕਰ ਸਕੇ ਇਹ, ਉਦੋਂ ਉਦੋਂ ਪਹਿਲਾਂ ਵੀ ਬਦਲ ਸੀਗੇ, ਪਰ ਉਹਨਾਂ ਨੇ ਉਦੋਂ ਪਹਿਲਾਂ ਹੀ ਬੰਦ ਕਰਤਾ ਸੀ ਕੋਵਿਡ ਟਾਈਮ ਦੇ ਵਿੱਚ, ਬਾਅਦ ਚੋਂ ਵੀਜ਼ਾ ਗ੍ਰਾਂਟ ਕਰਨੇ ਬਾਅਦ ਚੋਂ ਛੱਡ ਕੀਤੇ ਸੀ ਇੱਕਦਮ ਉਹਨਾਂ ਨੇ ਭਾਜੀ, ਦੇ ਵਿਲ ਡੂ, ਯਾਨੀ ਕਿ ਜੇ ਕੁਛ ਵੀ ਕਰਨਗੇ ਇਹ ਤਾਂ ਤੁਹਾਡੇ ਨੈਗੇਟਿਵ ਇੰਪੈਕਟ ਤਾਂ ਪਏਗਾ ਹੀ ਪਏਗਾ ਆਸਟ੍ਰੇਲੀਅਨ ਇਕਾਨਮੀ ਤੇ।
0: ਰਾਈਟ ਰਾਈਟ ਓਕੇ, ਬੜਾ ਇੰਪੋਰਟੈਂਟ ਹੈਗਾ ਸਟੂਡੈਂਟਸ ਦੇ ਲਈ, ਸਟੂਡੈਂਟ ਵੀਜ਼ਾ 'ਤੇ ਜਿਹੜੇ ਆ ਜਾਂਦੇ ਹੈਗੇ ਨੇ, ਅਤੇ ਬਹੁਤ ਹੁਣ ਇਹਨਾਂ ਨੇ ਇੰਨਾ ਉਹ ਪੁਆਇੰਟ ਸਿਸਟਮ ਇੰਨਾ ਰਿਸਟ੍ਰਿਕਟ ਕੀਤਾ ਹੋਇਆ ਕਿ ਉਹ ਪਹਿਲਾਂ ਅੱਗੇ ਕਹਿੰਦੇ ਅੱਗੇ 60 ਪੁਆਇੰਟ ਹੁੰਦੇ ਸੀਗੇ ਪੱਕੇ ਹੋਣ ਦੇ ਲਈ ਬੜੇ ਆਸਾਨੀ, ਹੁਣ ਉਹ ਕੱਟ ਆਫ ਲਿਸਟ ਦੇ ਰੂਪ ਦੇ ਵਿੱਚ ਹੈ, ਮਤਲਬ ਪੁਆਇੰਟ ਉਨੇ ਹੀ ਨੇ 60-65-65, ਪਰ ਉਹ ਤਾਂ ਤੁਹਾਡੇ 70 ਹੈਗੇ ਨੇ ਤਾਂ ਵਧੀਆ, 75 ਹੈਗੇ ਨੇ ਤਾਂ ਹੋਰ ਵਧੀਆ, 80 ਹੈਗੇ ਨੇ, 85 ਹੈਗੇ ਨੇ ਤਾਂ ਪਹਿਲਾਂ ਆ ਜਾਓ, 90 ਵਾਲਿਆਂ ਨੂੰ ਪ੍ਰਿਓਰਿਟੀ ਹੈ, ਫਿਰ ਬਾਕੀ ਫਿਰ ਜਿਹੜੇ ਪਿਛਲੇ ਹੈਗੇ ਨੇ ਉਹ ਦੇਖਦੇ ਰਹੋ ਹਲੇ। ਉਹ ਜਿਹੜਾ ਇੱਕ ਕੰਪੀਟੀਸ਼ਨ ਜਿਹੜਾ ਪੁਆਇੰਟ ਬੇਸ ਸਿਸਟਮ ਦੇ ਵਿੱਚ ਹੈ, ਉਹ ਦੁਨੀਆ ਦੇ ਸ਼ਾਇਦ ਹੀ ਕੁਛ ਐਸੇ ਇਕਲੌਤੇ ਪੁਆਇੰਟ ਬੇਸਡ ਸਿਸਟਮ, ਅੱਗੇ ਇੱਕ ਰਿਵਾਰਡਿੰਗ ਸਿਸਟਮ ਹੁੰਦਾ ਸੀ ਕਿ ਇੰਨੇ ਪੁਆਇੰਟ ਕਮਾ ਲਏ ਤਾਂ ਤੁਸੀਂ ਐਲੀਜੀਬਲ ਹੋ, ਹੁਣ ਉਨੇ ਪੁਆਇੰਟ ਕਮਾਉਣ ਦੇ ਬਾਵਜੂਦ ਵੀ ਜਿਹੜੀ ਇੱਕ ਕਿਸਮ ਦੀ ਕੱਟ ਆਫ ਲਿਸਟ ਜਾਂ ਇੱਕ ਦੌੜ ਜੀ ਜਿਹੜੀ ਲੱਗੀ ਰਹਿੰਦੀ ਹੈਗੀ, ਉਹ ਮੁੱਲਾ ਦੌੜ ਹੈਗੀ ਹੈ ਕਿ ਕਿਹੜਾ ਪਹਿਲਾਂ ਮਸੀਤ ਤੱਕ ਪਹੁੰਚੂਗਾ, ਉਹ ਇੱਕ ਤਾਂ ਉਹਦੇ 'ਚ ਸਟੂਡੈਂਟ ਪਹਿਲਾਂ ਜਾਂ ਐਪਲੀਕੈਂਟ ਜਿਹੜੇ ਫਸੇ ਹੋਏ ਸੀਗੇ, ਹੁਣ ਉਹਦੇ ਵਿੱਚ ਉਹਦਾ ਪ੍ਰੈਸ਼ਰ ਇੱਕ ਜਿਹੜਾ ਝੱਲਣ ਦੇ ਲਈ ਕਿ ਪਤਾ ਨਹੀਂ ਮੇਰੇ ਪੁਆਇੰਟ ਪੂਰੇ ਹੋਣਗੇ ਕਿ ਨਹੀਂ ਹੋਣਗੇ, ਫਿਰ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਨੇ ਕਿ ਠੀਕ ਆ ਕੁਆਲੀਫਿਕੇਸ਼ਨ ਹੋ ਗਈ, ਹੁਣ ਮੈਂ ਆਹ ਵੀ ਹਾਸਲ ਕਰ ਲੈਂਦਾ। ਸੋ ਹਾਂਜੀ
1: ਭਾਜੀ, ਹੁੰਦਾ ਨੀ ਸੀ ਨਾ, 100 ਚੋਂ ਜੇ 33 ਆ ਗਏ ਤਾਂ ਸਾਡਾ ਮਤਲਬ ਅਸੀਂ ਪਾਸ ਹੋ, ਹੁਣ ਜੇ 100 ਚੋਂ 65 ਤੋਂ ਪਾਸ ਹੋ ਗਏ ਤਾਂ ਉਹਨਾਂ ਨੂੰ ਨੰਬਰ ਨਹੀਂ ਆਣਾ,
0: ਪਾਸ ਫੇਰ ਵੀ ਨਹੀਂ ਹੈਗੇ, ਪਾਸ ਪਾਸ ਪਾਸ ਫੇਲ ਵਾਲੀ ਗੱਲ ਹੀ ਨਹੀਂ ਰਹੀ।
1: ਹੁਣ ਭਾਜੀ ਕੀ ਕੀਤਾ, ਹੁਣ ਦੀ ਗੱਲ ਤੁਸੀਂ ਕਹਿ ਰਹੇ ਤਾਂ ਤਸਮਾਨੀਆ ਦੀ ਆਪਰੇਸ਼ਨ ਆਈ ਸੀ, ਇਹਨਾਂ ਨੇ ਕੋਈ ਤਸਮਾਨੀਆ ਦਾ ਫਸਟ ਜਿਵੇਂ ਸਟੇਟ ਨੋਮੀਨੇਸ਼ਨ ਪ੍ਰੋਗਰਾਮ ਇਹਨੂੰ ਵੇਚਣ ਜੁਲਾਈ ਜਿਹੜੇ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ, ਭਾਜੀ ਇਹਨਾਂ ਨੇ 2050 ਫੁੱਟਾਂ ਰੱਖਤੀਆਂ, ਪਿਛਲੇ ਥੋੜੀ ਬਹੁਤੀਆਂ ਵੱਧ ਫਰਕ ਹੋਇਆ, ਤੇ ਇਹ ਚ ਕੀ ਕੀਤਾ, 1250 ਬੰਦੇ ਅਸੀਂ ਪੱਕੇ ਕਰਨੇ ਵੰਨ ਦੇ ਵਿੱਚ ਤੇ 800 ਕਰਨੇ ਫੋਨਿਆਂ ਚ, ਫਿਰ ਨਾ
0: ਓਕੇ
1: ਉਦੋਂ ਬਾਅਦ ਭਾਜੀ ਨੇ ਇੱਕ ਪੇਸ਼ ਕੀ ਲੈ ਕੇ ਆਏ, ਪਹਿਲਾਂ ਕੀ ਸੀ ਭਾਈ ਤਸਮਾਨੀ ਸ਼ੇਡ ਇਹੋ ਜਿਹੀ ਸੀ ਜਿਹਦੇ ਈਅਰ ਕੋਈ ਦੋ ਸ਼ੇਡਾਂ ਨੇ ਈਅਰ ਨੂੰ ਸੰਭਾਲਿਆ ਸੀਗਾ, ਵੈਸਟਰਨ ਸ਼ੇਡੀਆਂ ਨੇ ਤੇ ਤਸਮਾਨੀਆਂ ਨੇ, ਬਾਕੀ ਸਾਰੇ ਨੇ ਆਪਣਾ ਕਿਨਾਰੇ ਕਰ ਲਏ। ਤਸਮਾਨੀ ਕੀ ਸੀਗਾ ਕਿ ਤੁਸੀਂ 30 ਘੰਟੇ ਜੇ ਕੰਮ ਕਰੋਗੇ, ਇਹ ਕਿਉਂਕਿ ਹੈਲਥ ਕੇਅਰ ਵਰਕਰ ਤੇ ਐਜੂਕੇਸ਼ਨ ਨੂੰ ਪ੍ਰਾਇਓਰਟੀ ਦੇ ਰਹੀ ਸੀ ਤਸਮਾਨੀਆਂ ਦੇ, ਜਿੰਨੇ ਵੀ ਈਅਰ ਕਿਸੇ ਵੀ ਪਿੰਡ ਚੋਂ ਪੜ੍ਹੇ ਸੀ ਤਸਮਾਨੀ ਜਾ ਕੇ, ਲੇਕਿਨ ਈਜ਼ਲੀ ਸਕੋਰ ਜਿਹੜੇ ਇਹਨਾਂ ਦੇ ਆਪਣਾ ਇਨਵਾਈਟਿਵ ਬਣਨ ਦੀ ਉਦੋਂ ਮਿਲ ਜਾਂਦੀ ਸੀ ਉਹਨੂੰ ਗੋਲਡ ਵੀ ਜਾ ਕੇ। ਇਹਨਾਂ ਨੇ ਕੀ ਕੀਤਾ, ਇਹ ਕਹਿੰਦੇ ਕਿ ਪਿਛਲੇ ਸਾਲ ਕਿ ਵੀ 30 ਘੰਟੇ ਤੁਸੀਂ ਐਵਰੇਜ ਕੰਮ ਕਰਨਾ ਤਾਂ ਤੁਹਾਨੂੰ ਇਨਵਾਈਟ ਆ ਜਾਊਗਾ, ਬਹੁਤ ਇਨਵਾਈਟ ਬੰਦੇ ਨੇ ਇਹਨਾਂ ਨੇ, ਠੀਕ ਹੈ। ਇਸ ਸਮੇਂ ਨੇ ਕੀ ਕੀਤਾ ਕਿ 30 ਘੰਟੇ ਤੁਹਾਨੂੰ ਐਵਰੀ ਵੀਕ ਕਰਨਾ ਪਊਗਾ, ਨਾ ਕਿ ਐਵਰੇਜ, ਜੇ ਤੁਹਾਨੂੰ ਜਿਹੜੀ ਵੀ ਤੁਹਾਨੂੰ ਘੱਟ ਕੰਮ ਕੀਤਾ ਉਹ ਤੁਹਾਡਾ ਅਕਾਊਂਟ ਹੀ ਨਹੀਂ ਹੋਊ। ਇੱਕ ਬੰਦੇ ਨੂੰ ਭਾਈ ਇਹ ਚੀਜ਼ ਕ੍ਰਿਕ ਨਹੀਂ ਆ, ਇਹਦੇ ਵਿੱਚ ਜਿਹੜਾ ਬੰਦਾ ਸਟੂਡੈਂਟ ਵੀਜ਼ਾ ਹੋਲਡਰ ਆ ਉਹ 14 ਘੰਟੇ ਦਾ ਕੰਮ ਨਹੀਂ ਕਰ ਸਕਦਾ,
0: ਨਹੀਂ ਕਰ ਸਕਦਾ
1: ਜੇ ਪਲੇਸ ਸੈਂਟਰ, ਤਾਂ ਇਹ ਸਟੂਡੈਂਟ ਵੀਜ਼ਾ ਵਾਸਤੇ ਬਣੀ ਨਹੀਂ। ਜੇ ਤੁਸੀਂ ਕਿਸੇ ਵੀ ਸਟੂਡੈਂਟ ਵੀਜ਼ਾ ਹੋਲਡਰ, ਤੁਸੀਂ ਪਹਿਲਾਂ ਈਅਰ ਕਰ ਲਈ, ਤੁਸੀਂ ਬੈਚਲਰ ਕਰ ਲਈ ਜਾਂ ਕੁਛ ਵੀ ਕਰ ਲਓ, ਤੁਸੀਂ TR ਨਹੀਂ ਪਾਈ, ਤੁਹਾਡੇ ਕੋਲ ਵਰਕ ਲਿਮਿਟਡ ਨੇ, ਤਾਂ ਤੁਹਾਨੂੰ ਤੰਗ ਹੋਣਾ ਪੈ ਸਕਦਾ ਕਿ ਛੁੱਟੀਆਂ ਵੀ ਤਾਂ ਫੁੱਲ ਟਾਈਮ ਹੋ ਜਾਣ ਸੀਗਾ, ਤਾਂ ਉਹ ਐਵਰੇਜ ਬਣ ਜਾਂਦੀ ਸੀ। ਹੁਣ ਉਹ ਜੀ ਇਹਨਾਂ ਬੈਕਡੋਰ ਬੰਦ ਕਰਤਾ, ਤਾਂ ਜਿਹੜੀ ਟੋਨੀ ਵਰਕ ਜਿਹੜੀ ਆਹ ਸਟੇਟਮੈਂਟ ਅੱਗਲੀਆਂ ਆਉਣੀਆਂ ਸੀਗੀਆਂ, ਹੁਣ ਇਹਨੂੰ ਕਰਕੇ ਬਾਕੀ ਸਟੇਟਾਂ ਜ਼ਰੂਰ ਕਿਨਾਰਾ ਕਰਨੀ ਆ, ਹੁਣ ਸਾਨੂੰ ਉਸ ਚੀਜ਼ ਟੈਨਸ਼ਨ ਕਿ ਵੀ ਜੇ ਸੀਟਾਂ ਘੱਟ ਗਈਆਂ ਜਾਂ ਸਥਿਤੀ ਹੋਰ ਕਰਤੀ ਫਿਰ ਔਖਾ ਹੋ।
0: ਮੇਰਾ ਕੁਸ਼ਚਨ ਇਹ ਹੈਗਾ ਕਿ ਉਸ ਇੱਕ ਪ੍ਰੈਸ਼ਰ ਦੇ ਵਿੱਚ ਸਟੂਡੈਂਟ ਇੱਕ ਸਟੱਡੀ ਤੋਂ ਦੂਜੀ ਸਟੱਡੀ, ਦੂਜੀ ਤੋਂ ਤੀਜੀ 'ਚ ਚਲੇ ਜਾਂਦੇ ਹੁੰਦੇ ਸੀਗੇ। ਹੁਣ ਗਵਰਨਮੈਂਟ ਨੇ ਚਲੋ ਪਿਛਲੇ ਕੁਛ ਅਰਸੇ ਤੋਂ ਇਹ ਵੀ ਕਰਤਾ ਹੈ ਕਿ ਇੱਕ ਸਟੱਡੀ ਤੋਂ ਦੂਜੀ 'ਤੇ ਜਾਣ ਲੱਗਿਆਂ ਅਤੇ ਵੀਜ਼ੇ ਵੀ ਪਿੱਛੇ ਜਿਹੇ ਬੜੇ ਕਰਨ ਲੱਗ ਗਏ ਸੀਗੇ ਕੈਂਸਲ, ਅਤੇ ਉੱਥੇ ਤੱਕ ਵੀ ਠੀਕ ਸੀ। ਉਸ ਤੋਂ ਬਾਅਦ ਇੱਕ ਹਿਊਮਨ ਰਾਈਟਸ ਦੇ ਤੌਰ ਦੇ ਉੱਤੇ ਹਰ ਇੱਕ ਕੇਸ ਇੱਕੋ ਜਿਹਾ ਨਹੀਂ ਹੁੰਦਾ ਹੈਗਾ, ਹਰ ਇੱਕ ਕੇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਸੈਪਸ਼ਨ ਹੋ ਸਕਦੀ ਹੈਗੀ, ਔਰ ਇਹਨੂੰ ਜੱਜ ਕੌਣ ਕਰੂਗਾ, ਅਦਾਲਤ ਕਰੇਗੀ, ਟ੍ਰਿਬਿਊਨਲ ਕਰੇਗਾ। ਇਸੇ ਲਈ ਟ੍ਰਿਬਿਊਨਲ ਦੀ ਇੱਕ ਵਿਕਲਪ ਹੈਗਾ, ਔਰ ਜਿੱਥੇ ਕਿ ਜਿੰਨੀਆਂ ਵੀ ਐਡਵਾਂਸ ਕੰਟਰੀਜ਼ ਹੈਗੀਆਂ ਨੇ ਉੱਥੇ ਉੱਥੇ ਇਹ ਹਿਊਮਨ ਰਾਈਟਸ ਦਾ ਇੱਕ ਵਿਸ਼ਾ ਬਣ ਜਾਂਦਾ, ਉੱਥੇ ਇੱਕ ਵਿਕਲਪ ਦਿੱਤਾ ਜਾਂਦਾ ਕਿ ਤੂੰ ਭਾਈ ਗਿਲਟੀ ਹੈ, ਤੂੰ ਆਪਣੇ ਆਪ ਨੂੰ ਦੱਸ, ਉਸ ਤੋਂ ਬਾਅਦ ਅਦਾਲਤ ਫੈਸਲਾ ਕਰੂਗੀ ਕਿ ਤੂੰ ਗਿਲਟੀ ਹੈਗਾ ਕਿ ਨਹੀਂ ਹੈਗਾ, ਪਰ ਉਹਨੂੰ ਮੌਕਾ ਤਾਂ ਦਿੱਤਾ ਜਾਵੇ। ਹੁਣ ਸੋਨਾਂ ਨੂੰ ਇਹ ਵੀ ਮਿਲਦਾ ਹੈਗਾ ਕਿ ਅਪੀਲ ਰਾਈਟਸ ਵੀ ਖਤਮ ਹੋ ਜਾਣੇ ਨੇ, ਉਹ ਫਿਰ ਕਿੱਥੋਂ ਕੁ ਤੱਕ ਜਸਟੀਫਾਈ, ਕਿਉਂਕਿ ਪਿਛਲੇ ਇੱਕ ਸ਼ਾਇਦ ਇੱਕ ਐਪੀਸੋਡ 'ਚ ਤੁਸੀਂ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨਸ ਨੇ ਉਹਦੇ 'ਚ ਅਪੀਲ ਰਾਈਟ ਨਹੀਂ ਹੋਣਗੇ, ਉਹਦੀ ਐਪਲੀਕੇਸ਼ਨ ਹੀ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਡਾਕੂਮੈਂਟ ਹੈ, ਉਦੋਂ ਹੀ ਜੇ ਠੀਕ ਲਗਾਤਾ ਤਾਂ ਲਗਾਤਾ ਇਹ ਫਿਰ ਕਿੱਧਰ। ਹਾਂ
1: ਭਾਜੀ, ਉਹਦੇ ਵਿੱਚ ਭਾਜੀ ਪਹਿਲਾਂ ਮੈਂ ਕੀ ਕੀਤਾ, ਪਹਿਲਾਂ ਇਹਨਾਂ ਨੇ ਏਆਰਟੀ ਦੇ ਵਿੱਚ ਇੱਕ ਚੇਂਜ ਲੈ ਕੇ ਆਏ ਨੇ ਕਿ ਪੇਪਰ ਬੇਸ ਰਿਜ਼ਲਟ ਆਇਆ ਕਰੂਗਾ, ਕੋਈ ਥੋੜੀ ਹੇਅਰਿੰਗ ਹੁਣ ਬੰਦ ਰਹੇ ਸ਼ੂ ਵੀਜ਼ਾ ਹੋਲਡਰ ਵਾਸਤੇ, ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ, ਠੀਕ ਹੈ। ਉਹਦੇ ਬਾਅਦ ਕੀ ਹੈ ਕਿ ਕਿਉਂਕਿ ਭਾਜੀ ਕਈ ਵਾਰ ਡਾਕੂਮੈਂਟ ਦੇ ਉੱਤੇ ਆਪਾਂ ਕਈ ਵਾਰ ਐਕਸਪਲੇਨ ਕਰਨਾ ਵੈਰੀ ਹਾਰਡ, ਠੀਕ ਹੈ, ਕਿ ਜਿਹੜੇ ਚੋਇਸ ਆਫ ਵਰਡ ਨੇ ਜਾਂ ਜਿਹੜੇ ਡਾਕੂਮੈਂਟ ਆਪਾਂ ਦੇ ਵਿੱਚ ਆਪਾਂ ਵਰਡਿੰਗ ਯੂਜ਼ ਕਰਦੇ ਹਾਂ ਉਹ ਇਮੋਸ਼ਨ ਨਾਲ ਜਸਟੀਫਾਈ ਨਹੀਂ ਕਰਦੇ ਕਈ ਵਾਰੀ। ਇਨ ਪਰਸਨ ਦੇ ਵਿੱਚ ਜਦੋਂ ਆਪਾਂ ਕਰਦੇ ਹਾਂ ਤਾਂ ਉਦੋਂ ਆਪਾਂ ਮੈਂਬਰ ਨੂੰ ਸਮਝਾ ਸਕਦੇ ਹਾਂ ਕਿ ਸਰ ਕੀ ਹੋਇਆ, ਮੈਂਬਰ ਕੈਨ ਸੀ ਦੀ ਇਨਸਾਈਟ ਆਫ ਦੀ ਐਪਲੀਕੈਂਟ, ਹੈ ਨਾ। ਬਟ ਪੇਪਰ ਬੇਸ ਕਰਕੇ ਅਸੀਂ ਸ਼ਾਇਦ ਸੁਣਿਆ ਸੀ ਰਿਫਿਊਜ਼ਲ ਜ਼ਿਆਦਾ ਵੱਧ ਜਾਣਗੀਆਂ, ਪਰ ਜਦੋਂ ਕਮਿਸ਼ਨ ਜ਼ਿਆਦਾ ਕੰਮ ਕਰਨਾ ਪਿਆ ਕਿ ਸਬਮਿਸ਼ਨ ਪ੍ਰੋਪਰ ਡਿਟੇਲ ਦੇ ਵਿੱਚ ਹੋਵੇ, ਪ੍ਰੋਪਰ ਈਚ ਲੈਵਲੀ ਅਲਾਈਨ ਹੋਵੇ। ਪਰ ਲੇਕਿਨ ਜੇ ਹੁਣ ਇਹਨੂੰ ਵੀਡੀਓ ਐਡਿਟਿੰਗ ਗੱਲ ਹਜੇ ਤੱਕ ਨਹੀਂ ਹੋਈ, ਇਹ ਸਿਰਫ ਇੱਕ ਰਿਊਮਰ ਨੇ, ਕਿਉਂਕਿ ਤਾਂ ਭਾਈ ਆਪਣੇ ਬੰਦੇ ਤੋਂ ਕੀ ਹੁੰਦਾ ਨਾ, ਜਦੋਂ ਕੋਈ ਵੀ ਨੈਗੇਟਿਵ ਖ਼ਬਰ ਹੁੰਦੀ ਆ ਉਹ ਬਹੁਤ ਜਲਦੀ ਸਪੈਡ ਕਰਦੀ ਆ, ਜਦਕਿ ਪੋਸਟ ਨਾਲ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਕੈਨੇਡਾ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਐਸੀ ਕਿ ਫੋਰਸ ਫਾਈ ਜਿਵੇਂ ਟੈਂਪਰੇਰੀ ਵੀਜ਼ਾ ਬੰਦ ਕਰਤਾ ਜਿਹੜੇ ਕੁਛ ਕੋਲਿਆਂ ਨੂੰ ਐਕਰੀਡੇਸ਼ਨ ਨਹੀਂ ਸੀ, ਤੁਹਾਨੂੰ ਖ਼ਬਰ ਸੁਣੀ ਸੀ ਉਹ?
0: ਜੀ ਜੀ ਜੀ ਜੀ ਚੱਲ ਰਹੀ ਹੈ, ਉਹ ਤਾਂ ਬੜੀ ਜ਼ਿਆਦਾ ਪਾਪੂਲਰ ਹੈ,
1: ਉਹ ਚੱਲੂ ਹੈ ਬਿਕੋਜ਼ ਕਿਉਂਕਿ ਨੈਗੇਟਿਵ ਖ਼ਬਰ ਆ ਉਹ, ਕਿਉਂਕਿ ਉਹਦੇ ਵਿੱਚ ਕੀ ਹੈ ਬੰਦ ਕਰਤੇ, ਜਦੋਂ ਪਤਾ ਚੱਲਿਆ ਸੀਗਾ ਤਾਂ ਕਿਸੇ ਨੂੰ ਪਤਾ ਹੀ ਸੀਗਾ।
0: ਓਕੇ,
1: ਤੇ ਹੁਣ ਲੋਕ ਉਸ ਚੀਜ਼ ਨੂੰ ਉਹ ਕੈਨੇਡਾ ਨੂੰ ਵੀ ਆਸਟ੍ਰੇਲੀਆ ਨਾਲ ਇਹ ਕਰਨਾ ਕਿ ਆਸਟ੍ਰੇਲੀਆ ਦੀ ਸੇਮ ਚੀਜ਼ ਹੋਏਗੀ, ਕਿ ਵੀ ਸਾਡੀ ਦੇ ਕੁਛ ਕੋਲੇ ਕਿ ਵੀ ਪ੍ਰਾਈਵੇਟ ਕੋਲ ਬੰਦ ਨਾ ਕਰਦੇ 45 ਭਾਈ ਗੈਸੋ ਨਹੀਂ ਜੀ ਜੂਮਸ। ਹੁਣ ਨਿਊਜ਼ੀਲੈਂਡ ਦੇ ਵਿੱਚ ਕੀ ਹੁੰਦਾ ਸੀ ਵੀ ਤੁਹਾਡਾ ਵੀਜ਼ੇ ਦੇ ਨਾਲ ਹੀ ਤੁਹਾਡਾ ਸਟੱਡੀ ਹੁੰਦੀ ਆ, ਜੇ ਤੁਸੀਂ ਸਟੱਡੀ ਚੇਂਜ ਵੀ ਕੀਤੀ ਉਦੋਂ ਆਸਟ੍ਰੇਲੀਆ ਹਜੇ ਨਹੀਂ ਹੋਇਆ, ਜੇ ਸਟੱਡੀ ਚੇਂਜ ਕਰਨਾ ਨਵਾਂ ਵੀਜ਼ਾ ਅਪਲਾਈ ਹੀ ਕਰਨਾ ਪਊਗਾ, ਆਸਟ੍ਰੇਲੀਆ ਨਹੀਂ ਹੋਇਆ, ਆਸਟ੍ਰੇਲੀਆ ਕੀ ਕੀਤਾ, ਜੇ ਤੁਸੀਂ ਕੋਰਸ ਹੀ ਕਰਦੇ ਹੋ ਤਾਂ ਤੁਹਾਡੇ ਏਜੰਟ ਨੂੰ ਕਮਿਸ਼ਨ ਨਹੀਂ ਦੇਣਾ,
0: ਹੁਣ 482 ਜਿਹਦੇ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਸੀਗੀ ਕਿ ਇੱਕ ਲੈ ਦੇ ਕੇ ਇੱਕ ਐਸਾ ਵੀਜ਼ਾ ਇੱਕ ਬਚਦਾ ਸੀਗਾ ਆਸਟ੍ਰੇਲੀਆ ਦੇ ਵਿੱਚ ਜਿਹਦੇ 'ਤੇ, ਕਿਉਂਕਿ ਆਸਟ੍ਰੇਲੀਆ ਨੂੰ ਲੋੜ ਵੀ ਹੈਗੀ ਹੈ ਕਾਮਿਆਂ ਦੀ, ਇਹਦੇ 'ਚ ਪੌਲਿਨ ਹੈਨਸਨ ਬੇਸ਼ੱਕ ਕਹੀ ਜਾਣ ਕਿ ਸਾਨੂੰ ਊਬਰ ਡਰਾਈਵਰ, ਇਕੱਲੇ ਊਬਰ ਡਰਾਈਵਰ ਦੇ ਲਈ ਨਹੀਂ ਹੁੰਦਾ ਹੈਗਾ 482, ਬਹੁਤ ਛੋਟੇ ਐਂਟਰਪ੍ਰਾਈਜ਼ਰ ਜਿਹੜੇ ਹੈਗੇ ਨੇ ਜਾਂ ਮੀਡੀਅਮ ਸਕੇਲ ਐਂਟਰਪ੍ਰਨਰ ਹੈਗੇ ਨੇ ਉਹਨਾਂ ਤੋਂ ਪੁੱਛੋ, ਉਹਨਾਂ ਦਾ ਕੰਮ ਹੀ ਮਾਈਗ੍ਰੈਂਟਸ ਕਰ ਰਹੇ ਨੇ, ਸੋ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਔਰ ਉਹਨਾਂ ਦੇ ਬਿਜ਼ਨਸ ਟਿਕੇ ਹੋਏ ਨੇ ਤਾਂ ਮਾਰਕੀਟ ਦੇ ਵਿੱਚ ਇੱਕ ਬੈਲੈਂਸ ਬਣਿਆ ਹੋਇਆ। ਸੋ ਉਹ ਜਦੋਂ 482 ਦੇ ਉੱਤੇ ਵੀ ਗਾਜ ਡਿੱਗ ਸਕਦੀ ਹੈਗੀ ਹੈ, ਹੁਣ ਕਹਿ ਰਹੇ ਨੇ ਕਿ ਆਫਸ਼ੋਰ ਬੁਲਾਉਣੇ ਨਹੀਂ ਹੈਗੇ ਅਤੇ ਸਿਰਫ ਜਿਹੜੇ ਆਨਸ਼ੋਰ ਹੈ ਉਹਨਾਂ ਨੂੰ ਕਲੀਅਰ ਕਰਨਾ। ਕਲੀਅਰ ਕਰਨ ਦਾ ਮਤਲਬ ਕੀ, ਮਤਲਬ ਉਹ ਐਪਲੀਕੇਸ਼ਨਸ ਰਿਜੈਕਟ ਹੋਣਗੀਆਂ ਜਾਂ ਕਿੱਦਾਂ ਕੀ ਹੈ?
1: ਹੁਣ ਭਾਜੀ ਇਹਨਾਂ ਨੇ ਇੱਕ ਮਿਨਿਸਟਰ ਡਾਇਰੈਕਸ਼ਨ ਲੈ ਕੇ ਆਏ ਨੇ 119,
0: ਇਹਦਾ ਕੀ ਹੋਇਆ
1: 24 ਜੁਲਾਈ ਦੇ ਇੰਪੋਸਟ ਕਰਤੇ। ਭਾਜੀ ਮਿਨਿਸਟਰ ਕੋਲ ਪਾਵਰ ਹੁੰਦੀ ਹੈ, ਚਾਹੇ ਤਾਂ ਇਹ ਸਰਕਾਰ ਬਿੱਲ ਲੈ ਕੇ ਆਉਂਦੀ ਆ, ਜੇ ਇਹਨਾਂ ਕੋਲ ਪਾਰਲੀਮੈਂਟ ਨਾ ਮੈਜੋਰਟੀ ਬਣੇ ਤਾਂ ਮਿਨਿਸਟਰ ਇੱਕ ਡਾਇਰੈਕਸ਼ਨ ਇਸ਼ੂ ਕਰ ਸਕਦਾ। ਇਹਨਾਂ ਨੇ ਕੀ ਕੀਤਾ, ਡਾਇਰੈਕਸ਼ਨ 119 ਜਿਹਦੇ 'ਚ ਮਿਨਿਸਟਰ ਨੇ ਕਹਿਤਾ ਕਿ ਅਸੀਂ ਇਹ ਸਕੀਮ ਨੂੰ ਪ੍ਰਾਇਓਰਟੀ ਦੇਵਾਂਗੇ, ਹੁਣ ਉਹਨਾਂ ਨੇ ਐਂ ਕੀਤਾ ਕਿ ਅਸੀਂ ਸ਼ੈਫਾਂ ਨੂੰ ਇਨਵਾਈਟ ਨਹੀਂ ਕਰਾਂਗੇ, ਇਹ ਨਹੀਂ ਕਿਹਾ ਉਹਨਾਂ ਨੇ, ਉਹ ਕਹਿੰਦੇ ਨੈਕਸਟ ਪ੍ਰਾਇਓਰਟੀ ਦੇਵਾਂਗੇ ਮੋਟਰ ਮਕੈਨਿਕ ਸ਼ੈਫ ਨੂੰ, ਠੀਕ ਹੈ। ਹੁਣ ਭਾਈ ਇਹਨਾਂ ਨੇ ਕੀ ਕੀਤਾ, ਇਹਨੇ 3 ਕੈਟੇਗਰੀ ਪ੍ਰਾਇਓਰਟੀ ਆਰਡਰ ਬਦਲਤਾ, ਪਹਿਲੇ ਸਭ ਤੋਂ ਪਹਿਲਾਂ ਹਾਈਐਸਟ ਲੋ ਇਨਫੋਰਸਮੈਂਟ ਤੇ ਡਿਫੈਂਸ ਓਕੂਪੇਸ਼ਨ ਨੂੰ ਪ੍ਰਾਇਓਰਟੀ ਹੋਏਗੀ ਆਨਸ਼ੋਰ ਨੂੰ, ਪਹਿਲਾਂ ਤੁਸੀਂ ਵਕੀਲ ਹੋ ਤੇ ਡਿਫੈਂਸ 'ਚ ਹੋ ਤੁਸੀਂ, ਯਾਨੀ ਕਿ ਲੋ ਇਨਫੋਰਸਮੈਂਟ ਨਾਲ ਰਿਲੇਟਡ ਹੋ, ਪੁਲਿਸ ਕਿਸੇ ਵਿੱਚ ਵੀ ਆ ਤੁਸੀਂ ਇਹ ਕਰਨ ਲੱਗੇ ਦੇ ਵਿਲ ਗਿਵ ਯੂ ਪ੍ਰਾਇਓਰਟੀ। ਸੈਕਿੰਡ ਜੇ ਤੁਸੀਂ ਆਊਟਸ਼ੋਰ ਹੋ ਦੈਨ ਫਿਰ ਸੈਕਿੰਡ ਪ੍ਰਾਇਓਰਟੀ ਆ ਗਈ, ਠੀਕ ਹੈ। ਫਸਟ ਪ੍ਰਾਇਓਰਟੀ ਦੇ ਵਿੱਚ ਸੈਕਿੰਡ ਪ੍ਰਾਇਓਰਟੀ ਆਊਟਸ਼ੋਰ ਦੀ ਆ ਗਈ, ਇਹਦੇ ਬਾਅਦ ਸੈਕਿੰਡ ਆ ਗਿਆ ਕਿ ਵੀ ਜੇ ਤੁਸੀਂ ਦੋਨੋਂ 'ਚ ਨਹੀਂ ਆਉਂਦੇ, ਤੁਸੀਂ ਹੈਲਥ ਕੇਅਰ ਟੀਚਿੰਗ ਜਾਂ ਕੰਸਟਰਕਸ਼ਨ ਓਕੂਪੇਸ਼ਨ ਦੇ ਵਿੱਚ ਹੋ ਤਾਂ ਆਊਟਸ਼ੋਰ ਨੂੰ ਪ੍ਰਾਇਓਰਟੀ। ਮੀਨਸ ਇਹਨੂੰ ਸਭ ਤੋਂ ਪਹਿਲਾਂ ਬੈਕਲੋਗ ਪੂਰਾ ਕੀਤਾ ਇਹਨਾਂ ਨੇ ਲੋ ਇਨਫੋਰਸਮੈਂਟ ਦਾ, ਤੇ ਸੈਕਿੰਡ ਨੰਬਰ ਤੇ ਹੈਲਥ ਕੇਅਰ ਤੇ ਟੀਚਿੰਗ ਤੇ ਕੰਸਟਰਕਸ਼ਨ ਨੂੰ ਫੋਲੋ ਕਰਨਗੇ ਇਹ। ਤਾਂ ਜਿਹੜੇ ਸਾਡੇ ECP ਵਾਲੇ ਭੈਣ ਭਰਾ ਬੈਠੇ ਸੀਗੇ, ਜਿਹੜੇ 411100 ਜਾਂ 199 ਦੇ ਵੇਟ ਕਰ ਰਹੇ ਸੀਗੇ, ਉਹ ਜੇ 42 ਨੂੰ ਜਾਣਗੇ ਤਾਂ ਉਹਨੇ ਅਪੀਲ ਜਲਦੀ ਪ੍ਰੋਸੈਸ ਹੋ ਜਾਊਗੀ ਜਿਹਦੇ ਕੰਸਟਰਕਸ਼ਨ ਵਾਲ ਨੇ। ਦਿਨ ਦਾ ਦੇ ਨੀ ਦਾ ਬੰਦੂਆ ਮਜ਼ਦੂਰ, ਹੈ ਨਾ। ਤੇ ਭਾਜੀ ਉਧਰ ਕੀ ਹੋਇਆ ਭਾਜੀ, ਜਦੋਂ ਮੈਂ ਦੇਖਿਆ ਕਿ ਵੀ ਕੰਸਟਰਕਸ਼ਨ ਜੇ ਬੰਦੇ ਪੱਕੇ ਨਹੀਂ ਹੋਏ, ਜੇ 65 ਬੰਦੇ ਇਨਵਾਈਟ ਨਹੀਂ ਆਏ ਦੇ ਵਿਲ ਗੋ ਵਿਦ 42, ਜਿਹਦੇ 6 ਬੰਦ ਨਹੀਂ ਆਏ, 7 ਬੰਦ ਜਾਂ 6 ਜਿੰਨੇ ਵੀ ਆਏ, ਤਾਂ ਉਹ 42 ਦੇ ਬੰਦੇ ਉਹਨਾਂ ਨੂੰ ਪ੍ਰਾਇਓਰਟੀ ਕਰਤੀ, ਜਿਹੜੇ ਇੰਡੀਆ ਬੈਠੇ ਉਹ ਤਾਂ ਵਿਚਾਰੇ ਟਾਈਮ ਲੱਗੂ ਨਾ ਥੋੜ੍ਹਾ ਜਿਹਾ। ਤੀਜੇ ਨੰਬਰ ਪੈ ਗਏ ਔਰ ਅਦਰ ਐਪਲੀਕੇਸ਼ਨ, ਚਾਹੇ ਕੋਈ ਚਾਹੇ ਕੋਈ ਜਰਨਲਿਸਟ ਆ, ਚਾਹੇ ਕੋਈ ਰੇਡੀਓ ਤੇ ਆ, ਚਾਹੇ ਕੋਈ ਸ਼ੈਫ ਆ, ਮਕੈਨਿਕ ਆ, ਕੁਛ ਮਰਜ਼ੀ ਆ, ਉਹਨੂੰ ਤੀਜੇ ਨੰਬਰ ਤੇ ਆ।
0: ਓਕੇ,
1: ਵਿਚ ਮੀਨ
0: ਰੇਡੀਓ ਵਾਲਿਆਂ ਨੂੰ ਪਤਾ ਨੀ ਤੁਸੀਂ ਤੀਜੇ ਨੰਬਰ ਤੇ ਕਿਉਂ ਮੇਰਾ ਨਾਂ ਲੈ ਕੇ ਕਿਉਂ ਗਏ, ਗੱਲ ਕਹੀ
1: ਜਿਹੜੇ ਬੰਦੇ ਨੇ ਇਹਨੂੰ ਲੈਸ ਪ੍ਰਾਇਓਰਟੀ ਆ, ਇਟ ਮੀਨਸ ਇਹਨਾਂ ਨੂੰ 2 ਸਾਲ ਤੋਂ 3 ਸਾਲ ਵੇਟ ਕਰਨਾ ਪੈ ਸਕਦਾ।
0: ਰਾਈਟ ਰਾਈਟ,
1: ਜਿਹੜੀ ਪਹਿਲਾਂ 6 ਮਹੀਨੇ ਚ ਜਾਂ ਸਾਲ ਚ ਵਾਇਲ 6 ਦੀ ਨੋਮੀਨੇਸ਼ਨ ਦਾ ਵੀਜ਼ਾ ਪ੍ਰੋਸੈਸ ਹੋ ਰਿਹਾ ਸੀਗਾ ਸ਼ੈਫ ਮੋਟੋ ਰੀਜਨਲ ਦੇ ਵਿੱਚ, ਭਾਜੀ ਉਹ ਵੀ ਇਹਨਾਂ ਨੇ ਖਤਮ ਕਰਤਾ। ਭਾਜੀ ਸਾਡੇ ਕੋਲ ਕਾਫੀ ਸਾਡੇ ਭੈਣ ਭਰਾ ਕਮਾਏ ਜਿਹੜੇ ਭਾਜੀ 1.5 ਸਾਲ ਤੋਂ ਜਲੋਂ ਚ ਬੈਠੇ ਜਿਹੜੇ ਕੰਮ ਕਰ ਰਹੇ, ਸਾਡਾ ਇਨਵਾਈਟ ਆ ਜੂਗਾ ਇਹ ਇਲੈਕਸ਼ਨ ਤੋਂ ਬਾਅਦ। ਭਾਜੀ ਇਹਨੂੰ ਘੱਟੋ 1 ਸਾਲ ਦੇ ਹੋਰ ਤੇ ਕੰਮ ਕਰਨਾ ਪਊਗਾ।
0: ਓਕੇ, ਸੋ ਇਹ 119 ਹੋਰ ਵੀ ਖਤਰਨਾਕ ਹੈਗੀ ਹੈ, ਪਰ ਆਈ ਹੋਪ ਮੈਂ ਇੰਨਾ ਡਰਾਉਣਾ ਨਹੀਂ ਸੀ ਚਾਹੁੰਦਾ। ਬਾਂਸਲ ਸਾਹਿਬ ਨੇ ਪਰਤਾਂ ਹੀ ਖੋਲ ਕੇ ਰੱਖਤੀਆਂ, ਇਹ ਹਾਲੇ ਸਿਰਫ ਉਦੋਂ ਪਏ ਗੱਲਾਂ। ਹਾਂਜੀ
1: ਭਾਈ, ਮੈਨੂੰ ਪਹਿਲਾਂ ਤੁਸੀਂ 119 ਜਾਣਾ ਭਾਈ, ਅਸੀਂ ਇੰਡੀਆ ਪੰਜਾਬ ਦੇ 302 ਤੋਂ ਡਰਦੇ ਸੀ, 302 ਭਾਈ 119 ਖਤਰਨਾਕ।
0: ਤੁਸੀਂ ਤੁਹਾਡੇ ਇਹੋ ਜਿਹੇ ਕੰਮ ਲੱਗਦੇ ਨੀ ਹੈਗੇ ਦੇਖੋ ਮਿਨਿਸਟਰੀਅਲ ਡਾਇਰੈਕਸ਼ਨ ਕੀ ਨੇ ਔਰ ਮਿਨਿਸਟਰ ਡਾਇਰੈਕਸ਼ਨ ਕੀ ਦਿੰਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਹਾਲੇ ਤੱਕ ਤਾਂ ਇਹੀ ਨੀ ਪਤਾ। ਮੈਂ ਪਤਾ ਕਰ ਰਿਹਾ ਸੀਗਾ ਕਿ ਨੈਸ਼ਨਲ ਪ੍ਰੈਸ ਕਲੱਬ ਚ ਹੁਣ ਕਿਹੜਾ ਦਿਨ ਬੁੱਕ ਕੀਤਾ, ਹਾਲੇ ਤੱਕ ਤਾਂ ਇਹ ਨੀ ਪਤਾ ਕਿ ਦਿਨ ਕਿਹੜਾ ਬੁੱਕ ਕੀਤਾ ਹੈਗਾ ਏ। ਸੋ ਜਿੱਦਣ ਟੋਨੀ ਬਰਕ ਫਿਰ ਤੋਂ ਆਉਣਗੇ, ਪਰ ਥੈਂਕ ਯੂ ਸੋ ਮੱਚ ਭਾਜੀ ਬਾਂਸਲ ਸਾਹਿਬ ਦੇ ਨਾਲ ਅਗਲੇ ਫੋਰਟਨਾਈਟ ਆਪਾਂ ਗੱਲ ਜ਼ਰੂਰ ਕਰਾਂਗੇ ਪ੍ਰੋਗਰਾਮ ਏਵੀ ਟਾਕ ਦੇ ਵਿੱਚ। ਬਹੁਤ ਸ਼ੁਕਰੀਆ ਸਰ,
1: ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ,
0: ਥੈਂਕ ਯੂ ਜੀ। ਸੋ ਇਹ ਸੀਗੇ ਜੀ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

0: ਸੁਣਿਓ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

ओवर्स, 20 ओवर, हाँ जी हाँ जी, 16-74, ये नहीं है 71-72, ये है 16-74, ये है 16-74, सुनते रहो हाँ जी AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਮਾਂ ਮੈਨੂੰ ਹੁਣ ਕੋਈ ਸ਼ੰਕਾ ਨਹੀਂ ਰਿਹਾ, ਕੋਈ ਭਰਮ ਨਹੀਂ ਰਿਹਾ। ਜੋ ਮੈਂ ਚਾਹਿਆ ਸੀ ਗੁਰੂ ਦੀ ਕਿਰਪਾ ਦੇ ਨਾਲ ਮਿਲ ਗਿਆ ਹੈ।

0: ਲਈ ਭੇਜਦੇ
1: ਹਾਂ। ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਕਰ ਰਹੇ ਹੋਵੇਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਹ ਖੁਸ਼ੀ ਸਾਰਾ ਦਿਨ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸੱਜੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਖੁਸ਼ ਹੋ ਉਹਦੇ ਇਸ ਦਿੱਤੇ ਦਿਨ ਦੇ ਲਈ, ਦਿੱਤੇ ਸਵਾਸਾਂ ਦੇ ਲਈ, ਦਿੱਤੀਆਂ ਦਾਤਾਂ ਦੇ ਲਈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉੜਦੀ ਉੜਦੀ ਜੀ ਖਬਰ ਆਈ ਸੀ ਕਿ ਨਾਲ ਦੀ ਕੋਠੀ ਵਾਲੇ ਪੁਰਾਣਾ ਘਰ ਢਾ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ। ਅੱਜ ਅਚਾਨਕ ਵਰਾਂਡੇ ਦੇ ਵਿੱਚ ਇੱਕ ਮਜ਼ਦੂਰ, ਉਸ ਤੋਂ ਬਾਅਦ ਦੂਸਰਾ ਅਤੇ ਹੌਲੀ ਹੌਲੀ ਕਈ ਮਜ਼ਦੂਰ ਘੁੰਮਦੇ ਵੇਖੇ ਅਤੇ ਬਸ ਖਬਰ ਦੀ ਪੁਸ਼ਟੀ ਹੋ ਗਈ। ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਕਈਆਂ ਨੇ। ਖਿਲਰੇ ਜਿਹੇ ਵਾਲ, ਸਧਾਰਨ ਜਿਹੇ ਕੱਪੜੇ ਅਤੇ ਝੋਲਿਆਂ ਦੇ ਵਿੱਚ ਪਿਆ ਥੋੜ੍ਹਾ ਜਿਹਾ ਸਮਾਨ। ਮੈਂ ਕੋਠੇ 'ਤੇ ਖਲੋਤਾ ਵੇਖ ਰਿਹਾ ਸਾਂ। ਪਹਿਲਾਂ ਇੱਕ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਭਾਂਡੇ ਟਿੰਡੇ ਨਿਕਲੇ ਨੇ, ਚਕਲਾ, ਵੇਲਣਾ, ਤਵਾ, ਪਰਾਤ, ਚਿਮਚੇ, ਕੌਲੀਆਂ, ਉਹਨਾਂ ਨੇ ਕੱਢੇ ਅਤੇ ਇੱਕ ਪਾਸੇ ਰੱਖ ਦਿੱਤੇ। ਹੁਣ ਦੂਸਰਾ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਚਾਦਰਾਂ, ਕੁਛ ਲੀੜੇ ਲੱਤੇ ਕੱਪੜੇ, ਕੰਘੀ, ਸਾਬਣ, ਸ਼ੀਸ਼ਾ, ਬੁਰਸ਼ ਅਤੇ ਹੋਰ ਨਿੱਕ ਸੁੱਕ ਜਿਹਾ ਦੋ ਕੁ ਪੁਰਾਣੀਆਂ ਗੇਂਦਾਂ ਬੱਚਿਆਂ ਦੇ ਖੇਡਣ ਦੇ ਲਈ, ਨਿੱਕੀ ਜੀ ਇੱਕ ਕਾਰ ਜਿਹਦੇ ਨਾਲ ਬੱਚੇ ਖੇਡਦੇ ਅਤੇ ਦੋ ਨਿੱਕੀਆਂ ਜਿਹੀਆਂ ਗੁੱਡੀਆਂ। ਗੱਲ ਕੀ ਕਿ ਬਹੁਤ ਜ਼ਿਆਦਾ ਕੋਈ ਸਮਾਨ ਨਹੀਂ ਸੀ, ਪੂਰੇ ਪਰਿਵਾਰ ਦੀਆਂ ਸਾਰੀਆਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਇਹਨਾਂ ਦੋ ਤਿੰਨਾਂ ਝੋਲਿਆਂ ਦੇ ਵਿੱਚ ਬੰਦ। ਗੱਲ ਕਹਦੀ ਕਿ ਪੂਰੀ ਦੀ ਪੂਰੀ ਗ੍ਰਿਸਤੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੋਠੀ ਦੀ ਇੱਕ ਨੁੱਕਰ ਦੇ ਵਿੱਚ ਖਿਲਰ ਗਈ।

ਘਰ ਦੀ ਸਵਾਣੀ ਰੋਟੀਆਂ ਲਾਈ ਜਾਂਦੀ ਹੈ ਅਤੇ ਸ਼ਿਕੂ ਲਗਾਤਾਰ ਰੋਟੀਆਂ ਦੇ ਨਾਲ ਭਰਦਾ ਜਾ ਰਿਹਾ। ਥੋੜ੍ਹੀ ਦੇਰ ਬਾਅਦ ਸਾਰਾ ਟੱਬਰ ਚੁੱਲ੍ਹੇ ਦੇ ਦੁਆਲੇ ਆ ਕੇ ਬਹਿ ਗਿਆ, ਨਾਲ ਰੋਟੀ ਖਾ ਰਹੇ ਨੇ। ਬੜਾ ਸਕੂਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਅਤੇ ਨਾਲ ਹਲਕਾ ਹਲਕਾ ਜਿਹਾ ਗਾਣਾ ਵੱਜ ਰਿਹਾ। 10 ਵੱਜਦੇ ਨੂੰ ਖੁੱਲ੍ਹੇ ਅਸਮਾਨ ਦੇ ਹੇਠ ਸਾਰੇ ਦਾ ਸਾਰਾ ਪਰਿਵਾਰ ਲੰਮਾ ਪਿਆ, ਬੜੀ ਗੂੜੀ ਨੀਂਦੇ ਸੁੱਤਾ। ਉਹਨਾਂ ਨੂੰ ਗੂੜੀ ਨੀਂਦੇ ਸੁੱਤਿਆਂ ਵੇਖ ਕੇ ਹੀ ਆਨੰਦ ਜਿਹਾ ਆਈ ਜਾਂਦਾ, ਜਿਹਨੂੰ ਕਦੀ ਨੀਂਦ ਚੱਜਣਾ ਨਾ ਨਾ ਆਉਂਦੀ ਹੋਵੇ ਉਹ ਸਮਝ ਸਕਦਾ ਨੀਂਦ ਦਾ ਮੁੱਲ ਕੀ ਹੈ। ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਜਿਹਨੂੰ ਹਰ ਰਾਤ ਲੱਭਣਾ ਪੈਂਦਾ ਨਾ, ਉਹਨੂੰ ਪਤਾ ਰਾਤ ਕਿਹੜੇ ਭਾਅ ਪੁੱਗਦੀ ਹੈ। ਮੈਂ ਅੱਜ ਫੇਰ ਪਤਾ ਲੱਭਣਾ ਸ਼ੁਰੂ ਕਰ ਦਿੱਤਾ। ਮੇਰਾ ਦਿਮਾਗ ਘਰ ਦੇ ਵਿੱਚ ਨੱਕੋ ਨੱਕ ਭਰੀਆਂ ਪਈਆਂ ਅਲਮਾਰੀਆਂ ਵੱਲ ਚਲਿਆ ਗਿਆ। ਹੁਣ ਨੀਂਦ ਨਹੀਂ ਆਉਂਦੀ ਅਤੇ ਧਿਆਨ ਕਿਸੇ ਨਾ ਪਾਸੇ 'ਤੇ ਜਾਣਾ ਹੀ ਹੈ। ਕਈ ਇੱਦਾਂ ਦੇ ਕੱਪੜੇ ਨੇ ਘਰ ਜਿਨ੍ਹਾਂ ਦੇ ਉੱਤੋਂ ਹਾਲੇ ਤੱਕ ਸਟਿੱਕਰ ਨਹੀਂ ਲੱਥੇ। ਦੂਜੀ ਅਲਮਾਰੀ ਵੱਲ ਖਿਆਲ ਗਿਆ ਤਾਂ ਕੁੱਲ ਜਹਾਨ ਦੀਆਂ ਰਜਾਈਆਂ ਤਲਾਈਆਂ, ਨਾਲ ਦੀ ਦੇ ਸੂਟ, ਮੇਰੇ ਸੀਤੇ ਅਣਸੀਤੇ ਕੱਪੜੇ ਅਤੇ ਉਹ ਪਰੇ ਪੂਰੇ ਦਾ ਪੂਰਾ ਮੇਕਅਪ ਦਾ ਸਮਾਨ। ਸ਼ਾਇਦ ਇਹਨਾਂ ਇਹਨਾਂ ਕਿਸੇ ਪਾਰਲਰ 'ਚ ਵੀ ਨਾ ਹੋਵੇ ਅਤੇ ਹੋਰ ਕਈ ਕੀਮਤੀ ਤੋਹਫੇ ਜਿਹੜੇ ਇਸੇ ਕਰਕੇ ਰੱਖੇ ਨੇ ਕਿ ਕਿਤੇ ਕਿਤੇ ਗਾਂਹ ਦਿੱਤੇ ਜਾਣਗੇ, ਜਿਨ੍ਹਾਂ ਨੂੰ ਹਲੇ ਖੋਲ ਤੱਕ ਕੇ ਨਹੀਂ ਵੇਖਿਆ। ਕਈ ਬਿਸਤਰੇ ਤਾਂ ਇਸੇ ਕਰਕੇ ਲੈ ਲੈ ਕੇ ਰੱਖੇ ਨੇ ਕਿ ਕੋਈ ਆ ਜਾਂਦਾ ਘਰ। ਪਰਾਉਣਾ ਤਾਂ ਹੋਰ ਘਟਦਾ ਜਾਂਦਾ। ਇਸ ਤੋਂ ਇਲਾਵਾ ਹੋਰ ਕਿੰਨਾ ਸਾਰਾ ਸਮਾਨ ਦਿਮਾਗ 'ਚ ਘੁੰਮੀ ਜਾਂਦਾ, ਉਹ ਸੋਵੀਨੋਰ, ਉਹ ਪੇਂਟਿੰਗ, ਕਰੋਕਰੀ, ਗਿਫਟ ਪੈਕ ਅਤੇ ਹੋਰ ਬਹੁਤ ਸਾਰਾ ਕੁਛ। ਉੱਥੋਂ ਹਟ ਕੇ ਜੇ ਵੇਖੀਏ ਤਾਂ ਭਾਂਡਿਆਂ ਦੇ ਨਾਲ ਭਰੀ ਇੱਕ ਹੋਰ ਅਲਮਾਰੀ, ਉਹ ਵੀ ਸ਼ਾਇਦ ਇਸੇ ਕਰਕੇ ਕਿ ਕੋਈ ਆ ਜਾਂਦਾ। ਜਿੱਦਾਂ ਜਿੱਦਾਂ ਭਾਂਡੇ ਵਧੀ ਜਾਂਦੇ ਨੇ, ਇਹ ਬਿਸਤਰੇ ਤਲਾਈਆਂ ਵਧੀ ਜਾਂਦੇ ਨੇ, ਉੱਦਾਂ ਉੱਦਾਂ ਘਰ ਪ੍ਰਾਹੁਣਿਆਂ ਦਾ ਆਉਣਾ ਵੀ ਘਟੀ ਜਾਂਦਾ ਅਤੇ ਜਿਹੜੇ ਆਉਂਦੇ ਵੀ ਨੇ ਉਹ ਵੀ ਸ਼ਾਇਦ ਸਿਰਫ ਫੋਰਮੈਲਿਟੀ ਕਰਨ। ਉਹ ਵਾਲਾ ਰਹਿਣ ਦਾ, ਖਾਣ ਦਾ, ਖੁੱਲ੍ਹਣ ਦਾ ਚਾਅ ਥੋੜ੍ਹੀ ਰਿਹਾ ਅਤੇ ਇਸ ਤੋਂ ਇਲਾਵਾ ਵੀ ਕਈ ਕੁਛ। ਇਹ ਢੇਰ ਸਾਰੀਆਂ ਕਿਤਾਬਾਂ ਦੀਆਂ ਸ਼ੈਲਫਾਂ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੀਆਂ ਘੱਲੇ ਪੜ੍ਹੀਆਂ ਗਈਆਂ ਨੇ ਅਤੇ ਬਹੁਤੀਆਂ ਦੇ ਹਲੇ ਵਰਕੇ ਹੀ ਨਹੀਂ ਥੱਲੇ। ਨਾਲ ਦੀ ਦੀਆਂ ਜੁੱਤੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਮਾਨ ਜੇਕਰ ਕਿਸੇ ਨੂੰ ਵਾਧੂ ਲੱਗਦਾ ਤਾਂ ਮੈਨੂੰ ਉਹਦਾ ਅਤੇ ਉਹਨੂੰ ਮੇਰਾ, ਨਹੀਂ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਤੋਂ ਮਗਰੋਂ ਦਿਮਾਗ ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ। ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਹਾਲੇ ਬੈਂਕ 'ਚ ਕੀ ਕੁਛ ਪਿਆ, ਇੰਨਾ ਸ਼ੁਕਰ ਹੈ ਖਾਤਿਆਂ ਵੱਲ ਨੂੰ, ਲੋਕਰਾਂ ਵੱਲ ਨੂੰ ਧਿਆਨ ਨਹੀਂ ਗਿਆ, ਨਹੀਂ ਤਾਂ ਸ਼ਾਇਦ ਸਾਰੀ ਰਾਤ ਸੁੱਤੇ ਬਿਨਾਂ ਲੰਘ ਜਾਂਦੀ। 40 ਸਾਲ ਦੇ ਇਸ ਗ੍ਰਹਿਸਥੀ ਜੀਵਨ ਦੇ ਵਿੱਚ ਬਸ ਇਹੋ ਹੀ ਸੋਚ ਕੇ ਖਰੀਦਦਾਰੀ ਕਰੀ ਜਾਂਦੇ ਹਾਂ ਕਿ ਬਾਅਦ ਵਿੱਚ ਕਿਸੇ ਵੇਲੇ ਇਹ ਕੰਮ ਆਊਗਾ, ਪਰ ਉਹ ਕਿਸੇ ਵੇਲੇ ਵਾਲੀ ਘੜੀ ਪਤਾ ਨਹੀਂ ਕਦੋਂ ਮੁੜ ਕੇ ਆਉਣੀ ਆ, ਹਾਲੇ ਤੱਕ ਤਾਂ ਆਈ ਨਹੀਂ। ਸਗੋਂ ਇਕੱਠੇ ਕੀਤੇ ਸਮਾਨ ਦੇ ਕਰਕੇ ਘਰ ਦੇ ਵਿੱਚ ਕਿੰਨੀ ਵਾਰੀ ਕਲੇਸ਼ ਪਿਆ, ਮੈਨੂੰ ਉਹਦਾ ਚੁੱਭਦਾ, ਉਹਨੂੰ ਮੇਰਾ ਅਤੇ ਕੁੱਲ ਮਿਲਾ ਕੇ ਸਾਨੂੰ ਇਹ ਘਰ ਚੁੱਭੀ ਜਾਂਦਾ। ਨਾਲ ਦੀ ਆਖਦੀ ਆ ਬਾਹਰ ਸੁੱਟੋ ਆਪਣਾ ਕਬਾੜ ਅਤੇ ਮੈਂ ਉਹਦੇ ਸਮਾਨ ਨੂੰ ਕਬਾੜ ਆਖ ਦਿੰਦਾ, ਪਰ ਅਸਲ ਦੇ ਵਿੱਚ ਅਸੀਂ ਦੋਵੇਂ ਨਵੇਂ ਜ਼ਮਾਨੇ ਦੇ ਵਿੱਚ ਪੈਰ ਧਰਦੇ, ਨਵੇਂ ਜ਼ਮਾਨੇ 'ਚ ਪੈਰ ਧਰਦੇ ਪੁੱਤ ਦੇ ਲਈ ਇੱਕ ਕਬਾੜ ਇਕੱਠਾ ਕਰ ਰਹੇ ਸਾਂ।

ਮੂੰਹ ਕੁਝ ਨਾ ਆਖਦਾ ਕਿਉਂਕਿ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਏਟੀਐਮ ਬੰਦ ਹੋ ਸਕਦਾ ਹੈ, ਪਰ ਚੁੱਭਦਾ ਤਾਂ ਸ਼ਾਇਦ ਉਹਨੂੰ ਵੀ ਹੋਊ। ਉਹਦੇ ਕਿੰਨੇ ਕੁ ਕੰਮ ਆਉਣੇ ਨੇ ਕਿਤੇ ਇਹ ਸਮਾਨ। ਉੱਧਰ ਜੇਕਰ ਮੈਂ ਯਾਦ ਕਰਾਂ ਤਾਂ ਗਵਾਂਢ ਦੇ ਵਿੱਚ ਹੱਥ 'ਚ ਖਿਡੌਣਾ ਫੜ ਕੇ ਸੁੱਤਾ ਇੱਕ ਨਿੱਕਾ ਜਿਹਾ ਬਾਲ ਉਹਦੇ ਵੱਲ ਵੇਖ ਕੇ ਆਪਣਾ ਸਰਵਣ ਪੁੱਤ ਇੱਕ ਵਾਰ ਫਿਰ ਚੇਤੇ ਆ ਗਿਆ। ਅਜੇ ਸਵੇਰੇ ਹੀ ਤਾਂ ਲੜਕੇ ਹਟਿਆ, ਆਖਦਾ ਕਿ 3 ਵਰੇ ਪਹਿਲਾਂ ਖਰੀਦੀ ਇੱਕ ਫੋਰਚੂਨਰ ਹੁਣ ਪੁਰਾਣੀ ਹੋ ਗਈ ਹੈ, ਤੁਹਾਨੂੰ ਨਹੀਂ ਪਤਾ ਨਵੇਂ ਮਾਡਲ ਦੀ ਗੱਡੀ ਆ ਚੁੱਕੀ ਹੈ, ਮੇਰੀ ਬੇਇੱਜ਼ਤੀ ਹੁੰਦੀ ਹੈ ਦੂਜਿਆਂ ਦੇ ਸਾਹਮਣੇ। ਜਲਦ ਤੋਂ ਜਲਦ ਇਸ ਵਿਹੜੇ ਦੇ ਵਿੱਚ ਖੜੀ ਹੋਣੀ ਚਾਹੀਦੀ ਹੈ ਇੱਕ ਹਫ਼ਤੇ ਤੱਕ ਦਾ ਸਮਾਂ, ਜੇ ਨਾ ਹੋਈ ਤਾਂ ਅੱਜ ਪਿਛਲੇ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਸਾਰਾ ਨਿਸ਼ਕੁਸ਼ ਮੈਨੂੰ ਵਾਧੂ ਜਿਹਾ ਲੱਗੀ ਜਾਂਦਾ, ਇਹ ਸਾਰਾ ਜਿਵੇਂ ਕਬਾੜ ਜਿਹਾ ਲੱਗੀ ਜਾਂਦਾ, ਕਿਉਂਕਿ ਗਵਾਂਢ ਦੇ ਵਿੱਚ ਮੈਂ ਕੁਛ ਇੱਦਾਂ ਦਾ ਵੇਖ ਲਿਆ ਜਿਹੜਾ ਸ਼ਾਇਦ ਸਾਡੇ ਕੋਲ ਨਹੀਂ ਹੈ। ਹਾਲੇ ਨੀਂਦ ਨਹੀਂ ਸੀ ਆਈ, ਇਸ ਕਰਕੇ ਧਿਆਨ ਡਾਕਟਰ ਵੱਲ ਵੀ ਚਲਾ ਗਿਆ, ਡਾਕਟਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਦੇ ਵੱਲ ਵੀ ਚਲਾ ਗਿਆ। ਉਹ ਕਹਿੰਦਾ ਸੀ ਜਿਉਂਦੇ ਰਹਿਣਾ ਤਾਂ ਖਾਣਾ ਪੀਣਾ ਬਿਲਕੁਲ ਹੀ ਸਧਾਰਨ ਕਰਨਾ ਪਊਗਾ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸ਼ਾਇਦ ਅੱਜ ਮੈਂ ਨਾਲ ਦੀ ਕੋਠੀ ਦੇ ਵਿੱਚ ਪੱਕਦਾ ਆਪਣੀ ਅੱਖੀਂ ਵੇਖਿਆ। ਸੱਚ ਪੁੱਛੋ ਤਾਂ ਇਹ ਸਾਰਾ ਕੌਤਕ ਵੇਖ ਕੇ ਅੱਜ ਜ਼ਿੰਦਗੀ ਬੜੀ ਹਲਕੀ ਜਿਹੀ ਲੱਗੀ ਜਾਂਦੀ ਹੈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਜੋ ਕੁਛ ਵੀ ਪਿਛਲੇ 40 ਸਾਲਾਂ ਦੇ ਵਿੱਚ ਸਿਰ 'ਤੇ ਰੱਖ ਕੇ ਲਗਾਤਾਰ ਢੋਈ ਜਾਂਦੇ ਹਾਂ ਉਹ ਸਿਰਫ਼ ਅਤੇ ਸਿਰਫ਼ ਖੁਆਇਸ਼ਾਂ ਨੇ, ਦਿਖਾਵੇ ਨੇ, ਰੀਸਾਂ ਨੇ ਅਤੇ ਇਹਨਾਂ ਰੀਸਾਂ ਦਾ ਬੋਝ ਅਤੇ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਦੋਵਾਂ ਜੀਆਂ ਦਾ ਤਹਿ ਦਿਲੋਂ ਧੰਨਵਾਦ। ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਵੀ ਵੇਖ ਪਾਏ ਹੋਗੇ। ਇਹ ਕਹਾਣੀ ਮੇਰੇ ਤੋਂ ਤੁਹਾਡੇ ਤੋਂ ਬਹੁਤੀ ਵੱਖ ਨਹੀਂ, ਸ਼ਾਇਦ ਆਪਾਂ ਸਾਰੇ ਇਸੇ ਦੌੜ ਦੇ ਵਿੱਚ ਹਾਂ ਅਤੇ ਇਹ ਕਦੀ ਨਾ ਮੁੱਕਣ ਵਾਲੀ ਦੌੜ, ਇਹ ਕਦੀ ਨਾ ਭਰਨ ਵਾਲੀਆਂ ਅਲਮਾਰੀਆਂ, ਇਹ ਕਦੀ ਨਾ ਭਰਨ ਵਾਲਾ ਢਿੱਡ, ਨਾ ਭਰਨ ਵਾਲੀ ਨੀਤ। ਸੰਤੋਖ ਦੇਵੇ, ਸਬਰ ਦੇਵੇ ਤਾਂ ਉਹ ਰੱਬ, ਨਾ ਦੇਵੇ ਤਾਂ ਖੂਹ ਨਹੀਂ ਭਰਦੇ, ਇਹ ਢਿੱਡ ਕਿੱਥੋਂ ਭਰਨੇ। ਆਓ ਆਪਣੀਆਂ ਜ਼ਰੂਰਤਾਂ ਨੂੰ ਪਛਾਣੀਏ, ਆਓ ਉਸ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਕਰਨੇ ਸਿੱਖੀਏ। ਜਦੋਂ ਆਪਾਂ ਸ਼ੁਕਰਾਨੇ ਕਰਨੇ ਸਿੱਖ ਜਾਂਦੇ ਹਾਂ ਤਾਂ ਫਿਰ ਸਿਦਕ ਆ ਜਾਂਦਾ, ਸਬਰ ਆ ਜਾਂਦਾ। ਸਬਰ ਸੰਤੋਖ ਦੀ ਜ਼ਿੰਦਗੀ ਜੇ ਆਪਾਂ ਬਤੀਤ ਕਰਨੀ ਸਿੱਖ ਲਈਏ ਤਾਂ ਬੜੀ ਆਸਾਨੀ ਹੋ ਜਾਂਦੀ ਹੈ। ਇੱਦਾਂ ਲੱਗਣ ਲੱਗ ਪੈਂਦਾ ਜਿੱਦਾਂ ਮੋਢਿਆਂ ਤੋਂ ਮਣਾ ਮੂਈ ਭਾਰ ਲੱਥ ਗਿਆ ਹੋਵੇ। ਬੜੀਆਂ ਬਿਮਾਰੀਆਂ ਆਪਣੇ ਆਪ ਹੀ ਅਲਵਿਦਾ ਕਹਿ ਜਾਂਦੀਆਂ, ਫਿਰ ਡਾਕਟਰਾਂ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਫਿਰ ਇਸ ਕੁੱਤੇ ਦੌੜ ਦੇ ਵਿੱਚ ਸ਼ਾਇਦ ਹੀ ਕੋਈ ਇੱਕ ਦੂਸਰੇ ਤੋਂ ਅੱਗੇ ਲੰਘ ਪਾਵੇ। ਜੇ ਕੋਈ ਲੰਘਿਆ ਵੀ ਜਾਪਦਾ ਤਾਂ 4 ਕਦਮ ਅੱਗੇ ਉਹ ਵੀ ਧੌਣ ਭਰਨੇ ਪਿਆ ਦੇਖਦਾ, ਰਹਿ ਜਾਂਦੀਆਂ ਭਰੀਆਂ ਅਲਮਾਰੀਆਂ, ਰਹਿ ਜਾਂਦੇ ਭਰੇ ਭਰਾਏ ਘਰ, ਅਤੇ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਾਂ ਇਕੱਠਾ ਕਰਦੇ ਹਾਂ, ਯਾਨੀ ਕਿ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਨੂੰ ਵੀ ਸ਼ਾਇਦ ਹੀ ਕਦਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਦਿੱਤਾ ਆਪਾਂ। ਜੇ ਆਪਾਂ ਦਿੱਤੀਆਂ ਤਾਂ ਦੁਨਿਆਵੀ ਵਸਤਾਂ, ਜੇ ਆਪਾਂ ਦਿੱਤੇ ਤਾਂ ਮਹਿੰਗੇ ਮਹਿੰਗੇ ਤੋਹਫ਼ੇ, ਜਿਹੜੇ ਆਏ ਦਿਨ ਆਪਣਾ ਰੰਗ ਰੂਪ ਆਕਾਰ ਬਦਲ ਲੈਂਦੇ ਨੇ, ਹੋਰ ਵੱਡੇ ਆ ਜਾਂਦੇ ਨੇ, ਹੋਰ ਨਵੀਆਂ ਕਾਢਾਂ ਹੋਈ ਜਾਂਦੀਆਂ ਅਤੇ ਰਿਸ਼ਤੇ ਆਏ ਦਿਨ ਇੱਕ ਨਾ ਇੱਕ ਨਵਾਂ ਰੰਗ ਅਪਣਾ ਲੈਂਦੇ, ਅਤੇ ਆਪਾਂ ਸ਼ਾਮਿਲ ਉਸ ਦੌੜ ਦੇ ਵਿੱਚ ਜਿਹੜੀ ਕਦੀ ਖਤਮ ਨਹੀਂ ਹੋਣੀ।
आओ कोशिश करिए इस रफ्तार नूं थोड़ा अपने काबू दे विच लैके आईए। दौड़ना तां दौड़ो, तुरना तां तुरो, उड़ना तां उड़ो, पर तुहानूं पता होवे तुसीं की कर रहे हो, तुहानूं पता होवे तुसीं किधर जा रहे हो। अज दा दिन तुहाडा वधिया रहे। धन्यवाद।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Haji 1674 AM.
5: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
6: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery।
5: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਕੰਟਰੋਲ ਜਿਹੜੇ ਤੁਹਾਡੇ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ ਹਨਾ ਕਿਉਂਕਿ ਮੈਡੀਟੇਸ਼ਨ ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ ਇਹ ਬਾਕੀਆਂ ਪ੍ਰੈਕਟਿਸਿਸ ਦੇ ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਹੈ ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ ਹਨਾ ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ ਚ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਹਨਾ ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ ਚ ਹੈਲਪ ਕੀਤੀ ਇੱਕ ਪੋਡਕਾਸਟ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ ਏ ਸਬਜੈਕਟ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ ਹੈ ਨਾ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ ਅਗਰ ਮੈਡੀਟੇਸ਼ਨ ਦਾ ਜ਼ਰੂਰੀ ਹੈ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ ਹੈ ਨਾ ਕਿ ਕਿਵੇਂ ਕਰਨੀ ਆ ਇਹ ਵੀ ਅੱਜ ਸਾਡਾ ਪਰਪਸ ਨਹੀਂ ਆ ਕਿਵੇਂ ਕਰਨੀ ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ ਕਰਨਾ
1: ਮੈਡੀਟੇਸ਼ਨ ਸਿਖਾਉਣ ਦੇ ਲੱਗੇ ਅਸੀਂ
0: ਹਾਂਜੀ ਬਿਲਕੁਲ ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਏਜ ਚ ਆਪਾਂ ਕਰਦੇ ਕਿ ਕਹਿੰਦੇ ਹੁੰਦੇ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ ਹਨਾ ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ ਜੇ ਹੋਰ ਕੁਛ ਨਹੀਂ ਤਾਂ ਫੋਨ ਦਾ ਸਾਡਾ ਹੈਗਾ ਹੀ ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ ਹਨਾ ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ ਅਸੀਂ ਚੱਲੇ ਜਾ ਰਹੇ ਹਾਂ ਅਸੀਂ ਆਲੇ ਦੁਆਲੇ ਦੇਖ ਰਹੇ ਹਾਂ ਬਹੁਤ ਆਲੇ ਦੁਆਲੇ ਸ਼ੋਰ ਆ ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ
1: ਪਰੇ ਹਟ ਕੇ ਅੰਤਰਮੁਗਧ ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਹਾਂ ਅੰਤਰਮੁਗਧ ਅੰਤਰ ਯਾਨੀ ਆਪਣੇ ਅੰਦਰ ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬਾਡੀ ਦੇ ਉੱਤੇ ਫੋਕਸ ਕਰਦੇ ਹਾਂ ਉਹ ਮੈਡੀਟੇਸ਼ਨ ਬਟ ਉਹਦੀ ਟੈਕਨੀਕ ਕੀ ਹੈਗੀ ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ ਮਤਲਬ ਆਪਾਂ ਗੱਲ ਜ਼ਰੂਰ ਕਰਦੇ ਹਾਂ ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਇਹ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ ਜੇ ਤੁਸੀਂ ਡਾਰਲਿੰਗ ਹਾਰਬਰ 'ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾਂ ਉਹ ਕਰਕੇ ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ ਔਰ ਇਹ ਵੀ ਆਪਣੇ ਆਪ ਦੇ ਵਿੱਚ ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ ਜਾਂ ਇੱਕ ਹੋਰ ਚਾਈਨੀਜ਼ ਤਕਨੀਕ ਹੈ ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ ਉਹ ਕਹਿੰਦੇ ਹੁੰਦੇ ਸੀ ਚੀ ਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀਜ਼ ਸਰਕਾਰ ਦੇ ਖਿਲਾਫ ਹੈ ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਜਾਂ ਰਿਲੈਕਸੇਸ਼ਨ ਜਾਂ ਮੈਡੀਟੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਚੀਗੁੰਗ ਕਰਕੇ ਉਹਦੇ ਬਾਰੇ ਵੀ ਸਰੋਤਿਆਂ ਨੂੰ ਅਪੀਲ ਹੈ ਕਿ ਪੜ੍ਹ ਕੇ ਦੇਖਿਓ ਸਮਝ ਕੇ ਦੇਖਿਓ ਅਤੇ ਇੰਡੀਆ ਦੇ ਵਿੱਚ ਤਾਂ ਅਸੀਂ ਮੈਡੀਟੇਸ਼ਨ ਯੋਗਾ ਹੋ ਗਿਆ ਮੰਤਰਾਂ ਦੇ ਨਾਲ ਅਸੀਂ ਮੈਡੀਟੇਸ਼ਨ ਜਿਵੇਂ ਜਿਹੜੇ ਯੋਗੀ ਮੁਨੀ ਕਰਦੇ ਹੁੰਦੇ ਸੀਗੇ ਉਹ ਹੈਗਾ ਬਾਕੀ ਅਲੱਗ ਅਲੱਗ ਤਕਨੀਕ ਹੈਗੀਆਂ ਨੇ ਉਹਨਾਂ ਦੇ ਬਾਰੇ ਆਪਾਂ ਕੀ ਗੱਲ ਕਰਨੀ ਆ ਜੇ ਹੋਇਆ ਟਾਈਮ ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ ਪਰ ਨਹੀਂ ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ ਗ੍ਰੀਕ ਕਹਿੰਦੇ ਨੇ ਕਿ ਸਾਡੀ ਐਂਸ਼ੀਅੰਟ ਹੈ ਪਰਸ਼ੀਅਨ ਆਪਣੀ ਦੱਸਦੇ ਨੇ ਇੰਡੀਆ ਆਪਣੀ ਦੱਸਦਾ ਹੈਗਾ ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ 'ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ ਇਹਦੀ ਓਰੀਜਨ ਕਿੱਥੋਂ ਹੈ
0: ਹਾਂਜੀ ਭਾਜੀ ਇਹ ਮੈਂ ਇਹਦੀ ਗੱਲ ਕਰਦੀ ਹਾਂ ਪਰ ਜਿਹੜੀ ਤੁਸੀਂ ਆ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ ਹਨਾ ਇਹਨੂੰ ਮੈਂ ਥੋੜਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ ਸਪੈਸ਼ਲੀ ਸਾਡੀ ਮਤਲਬ ਇਸ ਗੱਲ ਨੂੰ ਨੀ ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ਼ ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਕਿ ਸਾਇੰਸ ਨੂੰ ਇੱਦਾਂ ਪ੍ਰੋਟੈਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ ਹਨਾ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ, ਹਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ ਦੇਖੋਗੇ, ਬਹੁਤ ਸਾਰੇ ਸਾਇੰਟਿਸਟ ਦੇਖੋਗੇ, ਉਹ

0: ਸਟਿਲ ਗੋਡ ਚ ਬਿਲੀਵ ਕਰਦੇ ਆ ਜਾਂ ਰਿਲੀਜਨ ਚ ਜਿਹੜੇ ਆ ਹੈਗੇ ਕਰਦੇ ਆ। ਆਈਨਸਟਾਈਨ ਦੀ ਤੁਸੀਂ ਗੱਲ ਕਰੋਗੇ ਉਹ ਵੱਡਾ ਹਨਾ ਮੰਨਦਾ ਸੀਗਾ ਰਿਲੀਜਨ ਨੂੰ, ਤੇ ਉਹ ਜਿਹੜੀ ਇਹ ਹੋਣਾ ਚਾਹੀਦਾ ਅਪ ਟੂ ਇੱਕ ਪਰਸਨ ਦੇ ਉੱਤੇ ਕਿ ਉਹ ਜਦੋਂ ਕੋਈ ਸਾਇੰਸ ਲੈਂਦਾ ਕੋਈ ਸਾਇੰਸ ਐਜ ਏ ਸਬਜੈਕਟ ਲੈਂਦਾ ਹੈ ਤਾਂ ਉਹਨੂੰ ਉਹਦੇ ਚੋਂ ਜੋ ਵੀ ਉਹ ਕੱਢਦਾ ਹੈ ਉਹਦਾ ਵਿਸ਼ਵਾਸ ਕਿਸੇ ਚੀਜ਼ ਚ ਹੈ ਜਾਂ ਨਹੀਂ ਹੈ ਉਹ ਇੱਕ ਡਿਫਰੈਂਟ ਜਿਹੜਾ ਕੋਨਸੈਪਟ ਹੋ ਜਾਂਦਾ। ਬਟ ਸਾਨੂੰ ਸਾਡੇ ਪੋਲੀਟੀਸ਼ੀਅਨਸ ਜਾਂ ਸਾਡੀ ਸੁਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਸਾਇੰਸ ਨਾਲ ਜੇ ਸਾਇੰਸ ਦੀ ਗੱਲ ਹੋ ਗਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ, ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ ਹਨਾ, ਜਾਂ ਸੋਸਾਇਟੀ 'ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ 'ਤੇ ਚੱਲਦਾ ਹੈਗਾ ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਅਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ ਨਾ, ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀ ਹੈਗੀਆਂ। ਔਰ ਵੈਸਟਰਨ ਕੰਟਰੀਜ਼ 'ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ 'ਚ ਇੰਨਾ ਨਹੀਂ ਹੁੰਦਾ ਹੈਗਾ ਹਨਾ ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ 'ਚ, ਕਿਉਂਕਿ ਕੋਈ ਵੀ ਤੁਸੀਂ ਚੀਜ਼ ਲੈ ਲਓ, ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ ਅਸੀਂ ਘਰ ਮਾਈਕਰੋਵੇਵ ਆਪਣੇ ਯੂਜ਼ ਕਰਦੇ ਹਾਂ, ਤਾਂ ਮਾਈਕਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ ਹਨਾ, ਤਾਂ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ 'ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ 'ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ ਹਨਾ। ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਾਲਣਾ ਪੈਂਦਾ, ਅਸੀਂ ਗੈਸ 'ਤੇ ਜਿਹੜਾ ਕਰ ਲੈਂਦੇ ਹਾਂ, ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ, ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ। ਤਾਂ ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਇੱਦਾਂ ਕੰਟਰੀਜ਼ 'ਚ ਬੈਨ ਕਰ ਦਿੱਤੀਆਂ ਜਾਂਦੀਆਂ। ਤੇ ਜੇ ਹਿਸਟਰੀ ਦੀ ਹਾਂਜੀ, ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਅਸੀਂ ਗੱਲ ਕਰਦੇ ਤਾਂ 5000 ਤੋਂ ਲੈ ਕੇ 3500 BC ਪੁਰਾਣੀ ਜਿਹੜੀ ਮੰਨਦੇ ਆ, ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ। ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ, ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ 'ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ, ਔਰ ਵੇਦ ਜਿਹੜੇ ਹੈਗੇ ਆ 1500 BC ਦੇ ਵਿੱਚ ਜਿਹੜੇ ਸੀ ਉਹਦੇ 'ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ ਹਨਾ। 14th century ਦੇ ਵਿੱਚ ਜਿਹੜਾ ਉਪਨਿਸ਼ਦ ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 generations ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ ਜਿਹਨਾਂ ਦੇ ਬਾਰੇ 'ਚ ਗੱਲ ਕੀਤੀ ਗਈ ਸੀਗੀ। ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਡੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ 'ਚ ਹੁੰਦੇ ਸੀਗੇ ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ ਹਨਾ ਉਹ ਕਰਦੇ ਸੀ, ਉਹ ਹੀ ਮੈਂ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ, ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ ਹਨਾ, ਤੇ ਉਹ ਇਸ ਲਈ ਲੋਕ ਕਰਦੇ ਸੀ। ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ, ਬਟ ਹੌਲੀ ਹੌਲੀ ਜਿਹੜੀ ਇਹ ਇੰਡੀਆ ਤੋਂ ਜਿਹੜਾ ਬੁੱਧ ਦਾ ਜਿਹੜਾ ਮਹਾਤਮਾ ਬੁੱਧ ਸੀਗੇ ਉਹਨਾਂ ਦੇ ਨਾਲ ਸਭ ਤੋਂ ਵੱਧ, ਕਿਉਂਕਿ ਬੁੱਧਿਸਟ ਰਿਲੀਜਨ 'ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ ਹਨਾ, ਲੋਕ ਕਰਦੇ ਵੀ ਹੈਗੇ ਆ। ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ, ਉਹਨਾਂ ਨੂੰ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਦੋਂ ਸੀਗੇ ਤਾਂ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ, ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਇਹ ਇਨਲਾਈਟਨਮੈਂਟ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ, ਤਾਂ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ, ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਮਤਲਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ। ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ, ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਹਨਾ। ਤੇ ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ, ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ, ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ। ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ, ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ, ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ। ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹਨਾਂ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ, ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ, ਕਿ ਕਿਉਂ ਕਰਦੇ ਆ ਲੋਕ। ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ, ਤੇ ਗ੍ਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ। ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ, ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ, ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ। ਤਾਂ ਹੌਲੀ ਹੌਲੀ ਉੱਧਰ ਗ੍ਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜੇ ਸੀਗੀ ਮੈਡੀਟੇਸ਼ਨ, ਪਰ ਇਹ ਨੀ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨੀ ਸੀਗਾ, ਸਾਰਿਆਂ ਦਾ ਜਿਹੜਾ ਪਰਪਸ ਸੇਮ ਨੀ ਸੀਗਾ, ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ, ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ, ਹਨਾ। ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ। ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ, ਆਈ ਥਿੰਕ ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ, ਹਾਂਜੀ ਉਸ ਟਾਈਮ ਤੋਂ ਜਿਹੜੀ ਆ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ, ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ। ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ, ਹਨਾ। ਤੇ ਮੌਂਕਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ, ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੇ। ਅਸੀਂ ਮੈਲਬਰਨ ਗਏ ਸੀਗੇ, ਉੱਥੇ ਮੈਨੂੰ ਯਾਦ ਨੀ ਉਹਨਾਂ ਦਾ ਕੀ ਸੀ ਨਾਮ, ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੈਸਟਰੀ ਸੀਗੀ, ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ, ਹਨਾ। ਤੇ ਮਤਲਬ ਏਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ। ਸੋ ਓਬਵੀਅਸਲੀ ਸਾਇੰਸ ਵੀ ਇਸ ਚ ਫਿਰ ਪਿੱਛੇ ਨਹੀਂ ਰਹੀ, ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ, ਤੋ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ, ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ, ਜਾਂ ਫਿਰ ਜਿਹੜੇ ਲੋਕ ਕਦੇ ਵੀ ਨਹੀਂ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ, ਹਨਾ, ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕੀ ਫਰਕ ਆ ਰਹੇ ਹੈਗੇ, ਜਿਹਦੀ ਅਸੀਂ ਅੱਗੇ ਗੱਲ ਕਰਾਂਗੇ। ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ, ਉਹ 1936 ਦੇ ਵਿੱਚ ਹੋਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ, ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ। ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਆ।
1: ਰਾਈਟ, ਠੀਕ ਹੈ। ਆਪਾਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲੋਸਫਰਸ ਦੇ ਨਾਲ ਜੁੜੀ ਹੋਈ। ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲੋਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ, ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ, ਬਟ ਫਿਲੋਸਫੀ ਵਾਲਾ ਕੀ ਰੋਲ ਹੈਗਾ ਇਹਦੇ 'ਚ?
0: ਹਾਂਜੀ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲੋਸਫਰ ਸੀਗੇ, ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ। ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲੇ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਿਡ, ਹੈ ਨਾ। ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ, ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ 'ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ, ਹਨਾ। ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ। ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ, ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੀ, ਜਿਹਨਾਂ ਦੀ ਯੋਗਾ ਸੂਤਰ ਲਿਖਿਆ ਗਿਆ। ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹੋ, ਹਨਾ। ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ, ਹਨਾ। ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ, ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਹਾਂ, ਹਨਾ। ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਹਾਂ, ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ, ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੇਰੇ ਨਾਲ ਇਹ ਹੋਇਆ, ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਏਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ। ਸੋ ਉਹਨਾਂ ਦਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ। ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ, ਹਨਾ। ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਂਸ਼ਨ ਵੱਧਦਾ ਹੈਗਾ। ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ, ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਆ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ, ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਹੇ ਹਾਂ ਕਰਨ ਬਾਰੇ, ਕੋਈ ਕੰਮ ਖੋਲਣ ਬਾਰੇ ਸੋਚ ਰਹੇ ਹਾਂ ਨਾ, ਤੁਸੀਂ ਥੋੜਾ ਧਿਆਨ ਲਗਾ ਕੇ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ, ਹਨਾ। ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ। ਤੇ ਫਿਰ ਜੇ ਅਸੀਂ ਬੁੱਧਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਜਿਹੜੇ ਸਾਡੇ ਥੋਟਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਹੁੰਦੇ ਆ ਉਹ ਟੈਂਪਰੇਰੀ ਇਵੈਂਟ ਹੁੰਦੇ ਆ, ਹਨਾ, ਨਾ ਕਿ ਸਾਡੀ ਪਰਮਾਨੈਂਟ ਜਿਹੜਾ ਸਾਡੀ ਬੋਡੀ ਦੇ ਵਿੱਚ ਰਹਿੰਦੇ ਆ। ਕਿਉਂਕਿ ਇੱਕ ਮੂਮੈਂਟ ਤੇ ਤੁਸੀਂ ਕੁਛ ਜਿਹੜਾ ਇਮੋਸ਼ਨ ਫੀਲ ਕਰਦੇ ਆ ਤਾਂ ਉਹ ਇਮੋਸ਼ਨ ਤੁਹਾਡੇ ਨਾਲ ਸਾਰੀ ਉਮਰ ਨਹੀਂ ਰਹਿੰਦਾ, ਹਨਾ, ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਹੈ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ। ਤੇ ਸੇਮ ਜਿਹੜਾ ਲਾਉਜ਼ੀ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ, ਉਹਦਾ ਕਹਿਣ ਦਾ ਮਤਲਬ ਇਹ ਸੀ, ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ। ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆ ਜੂਗੀ, ਉਹ ਜਦੋਂ ਉਹਨਾਂ ਦੇ ਅਕੋਰਡਿੰਗ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬੋਡੀ ਨੂੰ ਜਾਂ ਆਪਣੇ ਮਾਈਂਡ ਨੂੰ ਫੋਲੋ ਕਰਦੇ ਹਾਂ, ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ, ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ, ਹਨਾ। ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ, ਐਕਸੈਪਟੈਂਸ ਨੂੰ, ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ। ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ, ਹਨਾ, ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ, ਸੋ ਉਹ ਸਾਰੀ ਚੀਜ਼ਾਂ ਸਾਡੇ, ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਇੱਕ ਸਟੇਬਲ ਜਿਹੀ ਚੀਜ਼ ਆ, ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ, ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ, ਬਟ ਹੁਣ ਸਾਨੂੰ ਪਤਾ ਹੈ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ। ਤੇ ਹਾਂਜੀ, ਇਹ ਸਾਰਾ ਸੀਗਾ। ਤੇ ਸਿਵੇਂ ਸੇਮ ਹੀ ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ ਤਾਂ
1: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ, ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ, ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ, ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ, ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ। ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ, ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ, ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ। ਇਹ ਮੈਡੀਟੇਸ਼ਨ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ ਆ। ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ, ਅਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ, ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲੈ ਭਾਈ, ਉਹ ਕੰਮ ਤਾਂ ਨਹੀਂ ਹੋਣਾ ਹੈਗਾ। ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ, ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ, ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ। ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ।
0: ਹਾਂਜੀ ਬਿਲਕੁਲ।
1: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ, ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ।
2: bansalimmigration.com.au
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी।
1: वेलकम बैक जी, डीप टॉक शो दे विच तुहाडा एक बार फिर तो स्वागत। ब्रेक ते इस हिस्से दे विच हुण गल साइंस दी वी कर लईए, इधर उधर दियां गल्लां तां हो ही गईआं। डॉक्टर संदीप कौर जी साडे नाल फोन लाइन ते मौजूद हैं। संदीप जी वेलकम बैक।
2: थैंक यू जी।
1: ठीक है, वो हिस्ट्री दे हवाले दे नाल भी समझ गए, सारा कुछ ठीक है। बट जिद्दां आपां पिछले सैगमेंट दे विच गल जिथे सवाल छड के गए हैं, मेडिटेशन जिहड़ी माइंडफुलनेस या होर भी जिन्नियां भी दिमाग दे नाल जुड़ियां होईयां कमियां या विकार या डिसऑर्डर्स हैगे ने उहदे विच मेडिटेशन जोड़ दिता जाता है कि ऐदा करो तो ठीक होंगे। जाहिर जी गल है कि दिमाग तो मेडिटेशन का आपस दे विच बड़ा लिंक हैगा और बड़ा गहरा लिंक हैगा। सो हुण अज दी तरीक दे विच मेडिटेशन सिर्फ और सिर्फ इत्थे तक सीमित नहीं रह गया हैगा कि स्पिरिचुअलिटी दे नाल, जां जिवें योगा नूं भी स्पिरिचुअलिटी दे नाल जोड़ दिता जाता है, वह भी एक ठीक है। जे वह मकसद तुसी हासिल करना तो उवें भी कर सकते हो, पर जिवें कहने हैं कि एक तीर ते कई निशाने। मेडिटेशन ते न्यूरोसाइंस दे आपस दे विच की लिंक हैगे, तुसी शुरुआत दे विच एक हिंट दिता सी, बाद दे विच दस्सदे आं वी साइंसदान की कहिंदे ने।
2: हाँ जी, जिवें मैं पहला आप गल्लां कीतीआं कि फिलोसफर जिहड़े आ किहना चीज़ां लई जिहड़ा करदे सी, जां पुराने टाइम तो जिहड़ा साडे डिफरेंट ट्रेडिशनस दे विच क्यों मैडिटेशन करते सीगे, उस टाइम दे की सीगा कि ऑब्जरवेशनल बेस्ड हुंदियां सी ना, कि कुछ लोगों ने की मैडिटेशन तो हौली हौली उन्होंने पता चलिया कि बेनीफिट होंगे, फिर उन्होंने फॉलो करने वाले ने होर लोगों ने की तो बेनीफिट पता चल गया। पर जब असी साइंस की या न्यूरोसाइंस की गल करें, सो न्यूरोसाइंस च साडा मेन परपस होंगे कि असी देखिए एक्चुअल च कि एक्चुअल च चेंजेस हो रहे हैं, ब्रेन च की चेंजेस हो रहे हैं, है ना। सो जे सारे याद होगा कि आप फर्स्ट पॉडकास्ट ये सीरीज की गल की न्यूरोप्लास्टिसिटी की, है ना। सो न्यूरोप्लास्टिसिटी का मतलब यही होंगे कि जो थोड़े ब्रेन सैल्स जोड़े साढ़े चेंज करते रहेंगे, क्योंकि न्यूरोन्स जोड़े इन्ने सारे है उन्होंने आपस के कनैक्शन चेंज होंगे रहेंगे। जिदा आप बहुत बार गल की कि जो आप कोई नवी स्किल सीखण लगते हैं तो उस टाइम सानू इन्ना नहीं है ना पता लगता, आप इन्ने परफेक्ट नहीं होंगे, पर जो जो सानू एक्सपीरियंस हो जाता तो असं बिना अपने नोटिस होए भी असं वो चीज़ कर लें, है ना। गड्डी चला लगते हैं तो सानू बिना नोटिस होए असं सीधा गड्डी जाके खोलनी है तो चाबी लगा देनी है ना। सो साडे ब्रेन अडैप्ट कर जाता उन्होंने चीज़ों नू। सो मैडिटेशन का जो जड़े आ जो मैडिटेशन साइंस ने जो अडैप्ट किया जा और जो जो एक्सपैरीमेंट करने शुरू किए तो उन्होंने मेन जरा क्वेश्चन यही सीगा कि मेडिटेशन ना जिहड़ा ब्रेन चेंज हो जाता कि ब्रेन दे विच मतलब चेंजेस आंदे आ की चेंजेस आंदे है ना। तो हुण क्योंकि साडे कोल MRI वगैरह हैगी आ, डिफरेंट स्कैनर्स हैगे आ, तो असीं देख सकदे आ कि क्या क्या चेंजेस आंदे हैगे आ। इहनां विचों कुछ रिसर्च की मैं गल करूंगी कि 2005 दे विच एक साइंटिस्ट न्यूरो साइंटिस्ट सीगी सारा लेजर, उन्हें जिहड़ी आ हार्वर्ड मैडिकल स्कूल दे विचों सीगी ते उत्थे जिहड़े उहदे कलीग्स ते उन्हें मिल के जिहड़ी आ कुछ लोगों दे विच जिहड़े कुछ लोगों दे मतलब ग्रुप लै लए जिन्हां दे विचों कुछ लोग एक्सपीरियंसड मैडिटेटर सीगे, है ना, जिन्हां ने पिछले मतलब ऑन एवरेज जिहड़ा पिछले 9 सालों तो वो जिहड़ा मैडिटेशन कर रहे सीगे हर रोज जिहड़ा ऑलमोस्ट 20 to 40 minutes, है ना। और कुछ लोग ऐदां दे सीगे जिन्हां जिन्हां ने कदे लाइफ च अपने मैडिटेशन नहीं कीती सी। सो उन्होंने जो उन्हां दे ब्रेन एग्जामाइन किए, है ना, ते उन्होंने देखा कि उन्होंने जिहड़े ब्रेन दे विच जिहड़े सेरिब्रल एक मतलब जिहड़ा एक रीजन हुंदा उहदे विच थिकनेस जिहड़ी आ उहदे मैटर दे विच उन्हां नूं मिली, है ना। जिहड़ा मतलब सीगा कि उहदे दी ब्रेन दे विच चेंजेस आ रहे हैगे जिहड़े लोग एक्सपीरियंस मैडिटेटर सीगे उन्हां दे। बट क्योंकि जिहड़ा इह कोई इदा उन्होंने हमेशा तो ऑबजर्व नहीं कर रहे थे, सो वह प्रॉपर यही नहीं जरा कह सकते कि यह चेंजिस मैडिटेशन की वजह नाल ही होए, है ना। उन्होंने सी कि मे बी कोई होर रीजन भी हो सकता है, बट ये चेंजिस बहुत जड़े आ एक्सट्राऑर्डनरी सी, क्योंकि जिहड़ा उन्हां दी थिकनेस ब्रेन दी जिहड़ी वधी उहदे नाल उन्हां दी अटेंशन जिहड़ी जिहड़ी वध सीगी और उन्हां दी सेंसरी अवेयरनेस मतलब उन्होंने सेंसेस ज्यादा जिहड़ी काम करदियां सी आम लोगों नालों, है ना। तो इमोशनली इमोशनल चीज़ां नूं प्रोसैस करन च वी ज्यादा जिहड़े एक्सपर्ट सीगे साडे आम लोगों नालों, है ना। तो पर इस तों अलावा जिहड़ियां होर जिहड़ी रिसर्च जिहड़े फिर क्योंकि इन्हां च क्योंकि इन्हां नूं हमेशा तो ऑब्जर्व नहीं कर रहे थे तो कुछ होर लोगों ने जिहड़ी रिसर्च की उहदे विच उन्होंने कुछ लोगों उन्होंने लोगों नूं जिहड़ा अंडर ऑब्जरवेशन रखिया जिन्होंने कदे भी मैडिटेशन नहीं की सी, है ना। ਤੇ ਉਹਨਾਂ ਨੂੰ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਈਂਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ ਉਹ ਉਹਨਾਂ ਨੇ ਦਿੱਤਾ 2011 ਦੇ ਵਿੱਚ ਰਿਸਰਚ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਈਂਡ ਫੁਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ ਸੋ ਇਹਦੇ ਲਈ ਉਹਨਾਂ ਨੇ ਉਹਨਾਂ ਦੀ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ MRI ਵਗੈਰਾ ਕੀਤੀਆਂ ਔਰ ਬਾਅਦ ਚ ਵੀ MRI ਤੇ ਸਕੈਨਸ ਕੀਤੀਆਂ ਹਨਾ ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ ਤੇ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ ਜਾਂ ਮੈਮਰੀ ਸਾਡੀ ਸਟਰੋਂਗ ਕਰਦਾ ਹਨਾ ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਆ ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਦੇ ਉਹਨਾਂ ਪਾਰਟਿਸਪੈਂਟ ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ ਉਹਨਾਂ ਨੂੰ 8 ਵੀਕਸ ਦਾ ਜਿਹੜਾ ਇੱਕ ਮਾਈਂਡਫੁਲਨੈਸ ਦਾ ਪ੍ਰੋਗਰਾਮ ਕਰਾਇਆ ਔਰ 8 ਵੀਕ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ ਪਰ ਨਿਊਰੋਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਆ ਤਾਂ ਤੁਹਾਡੇ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ ਜਿਹਨਾਂ ਨੂੰ ਮਤਲਬ ਹਜ਼ਾਰਾਂ ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹ 'ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸ ਮੈਡੀਟੇਟਰ ਹੁੰਦੇ ਆ ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ ਹਨਾ ਸਾਡਾ ਮਾਇੰਡ ਇੱਦਾਂ ਪਰਸੀਵ ਕਰਦਾ ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ ਬ੍ਰੇਨ ਮਤਲਬ ਐਕਟੀਵਿਟੀ ਸਕੈਨ ਕੀਤੀ ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਆ ਜਿੱਥੇ ਸਾਰਾ ਕੁਛ ਹਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ 'ਚ ਉਹਨਾਂ ਨੂੰ ਪੇਨ ਹੋਈ ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ ਹਨਾ ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀ ਕਿ ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ 'ਚ ਜਦੋਂ ਚੀਜ਼ ਹੋ ਰਹੀ ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਆ ਕੰਪੈਰੇਟਿਵਲੀ ਸਾਡੇ ਲੋਕਾਂ ਦੇ ਸਾਨੂੰ ਲੋਕਾਂ ਦੇ ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮ ਲਈ ਫੀਲਿੰਗ ਹੋਏਗੀ ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬੋਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਆ ਕਿ ਹੁਣੇ ਮਤਲਬ ਹੋਣ ਵਾਲਾ ਆ ਪੇਨ ਸ਼ੁਰੂ ਹੋਣ ਵਾਲਾ ਹਨਾ ਤਾਂ ਅਸੀਂ ਪਹਿਲਾਂ ਪੇਨ ਸ਼ੁਰੂ ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ ਨਾ ਮਿਨੀ ਸੈਕਿੰਡਸ ਦੀ ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਤੇ ਇਹ ਸਾਰੇ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ ਜਿੱਦਾਂ ਉਹੀ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ ਬਟ ਨਾਲ ਇਹ ਵੀ ਆ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ ਦੂਜੀਆਂ ਚੀਜ਼ਾਂ ਵਾਂਗੂ ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ ਸੋ ਇਹ ਬਿਲਕੁਲ ਜ਼ਰੂਰੀ ਹੈਗਾ ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ ਕਿਉਂਕਿ ਮੇਨ ਇਹਦਾ ਹੀ ਹੈ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨਾ ਤੁਹਾਨੂੰ ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ ਕੈਂਸਰ ਵਰਗੀ ਪ੍ਰੋਬਲਮ ਹੈਗੀ ਆ ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ ਤਾਂ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਔਰ ਅਗਰ ਤੁਸੀਂ ਕਿਸੇ ਤੋਂ ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ ਹਨਾ ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ ਔਰ ਸਿਰਫ ਮੈਡੀਟੇਸ਼ਨ ਚ ਹੀ ਨਹੀਂ ਹਨਾ ਹਰ ਚੀਜ਼ ਚ ਹੀ ਜਿਹੜੀ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ, ਕਿਉਂਕਿ ਅੱਜ ਕੱਲ ਸਾਡੇ ਕੋਲ ਬਹੁਤ ਸੋਰਸਿਸ ਆ, ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਨਾ।
1: ਰਾਈਟ, ਠੀਕ ਹੈ, ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕਨਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕਨਸੈਪਟ ਹੈਗੀ। ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕੀਤੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ। ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਅਤੇ ਜਾ ਰਹੇ ਹਾਂ ਕਿਸੇ ਸਪਾ ਸੈਂਟਰ ਦੇ ਵਿੱਚ ਅਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ, ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ, ਕਹਿੰਦੇ ਨੇ ਬਸ ਹੁਣ ਸੌ ਜਾਓ, ਵੈਸੇ ਹੀ ਨੀਂਦ ਆ ਜਾਂਦੀ। ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ, ਉਹ ਫੋਰਸ ਮੈਡੀਟੇਸ਼ਨ ਕਹਿ ਲਓ, ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ ਪਰ ਉਹਨਾਂ ਨੇ ਕਰਵਾਤਾ, ਪਰ ਹੋ ਗਿਆ ਤੁਹਾਡੇ ਤੋਂ। ਐਵਰੀਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ।
2: ਹਾਂਜੀ, ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ, ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ 'ਤੇ ਸਾਨੂੰ ਜਾਣਾ ਪੈਣਾ, ਉੱਥੇ ਜਾ ਕੇ ਧਿਆਨ ਲਾਉਣਾ ਪੈਣਾ, ਫਿਰ ਹੀ ਅਸੀਂ ਮੈਡੀਟੇਸ਼ਨ। ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ, ਹੈ ਨਾ। ਸੋ ਉਹ ਹਰ ਪਰਸਨ ਦੇ ਬੇਸਡ ਹੈ, ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ। ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ, ਪੀਸ ਮਿਲਦਾ, ਹੈ ਨਾ, ਤੁਸੀਂ ਉਹ ਕਰ ਸਕਦੇ। ਤੁਸੀਂ ਵਾਕ ਤੇ ਜਾ ਰਹੇ ਹਾਂ ਤਾਂ ਆਪਣੇ ਹੈਡਫੋਨਸ ਲੈ ਕੇ ਜਾਣ ਦੀ ਬਜਾਏ, ਅਗਰ ਤੁਹਾਨੂੰ ਇੰਟਰਸਟ ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ, ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ, ਹਨਾ। ਇਹਨੂੰ ਜਿੱਦਾਂ ਐਵਰੀ ਡੇ ਲਾਈਫ ਦੀ ਐਗਜ਼ਾਮਪਲ ਦਊਂਗੀ, ਮੰਨ ਲਓ ਅਸੀਂ ਜਿਹੜੇ ਆ ਜਾ ਰਹੇ ਹਾਂ ਟ੍ਰੈਫਿਕ ਆ, ਅਸੀਂ ਮਤਲਬ ਕਿ ਆਫਿਸ ਜਾ ਰਹੇ ਹਾਂ, ਟ੍ਰੈਫਿਕ ਆ ਰਸਤੇ 'ਚ ਬਹੁਤ, ਹੈ ਨਾ। ਤਾਂ ਉਹਦੇ ਵਿੱਚੋਂ ਕੁਛ ਲੋਕ ਐਵੇਂ ਦੇ ਹੋਊਗੇ ਜਿਹੜੇ ਉੱਥੇ ਆਲੇ ਦੁਆਲੇ ਦੇ ਨੂੰ ਗਾਲਾਂ ਕੱਢੂਗੇ ਜਾਂ ਟੈਨਸ਼ਨ ਲਓਗੇ, ਹੈ ਨਾ, ਕਿ ਕਿਉਂ ਜਿਹੜਾ ਇਹ ਟ੍ਰੈਫਿਕ ਹੋਏ ਆ, ਹੈ ਨਾ, ਔਰ ਰਾਦਰ ਦੈਨ ਤੇ ਉਹ ਸਾਰੀਆਂ ਚੀਜ਼ਾਂ ਸੋਚੀਆਂ। ਬਟ ਕੁਛ ਲੋਕ ਐਵੇਂ ਦੀ ਵੀ ਹੋ ਗਏ ਜਿਹੜੇ ਸੋਚੂਗੇ ਕਿ ਹੁਣ ਤਾਂ ਹੋਇਆ ਹੀ ਆ ਟ੍ਰੈਫਿਕ, ਕੀ ਕਰ ਸਕਦੇ, ਚੁੱਪ ਕਰੇ ਬੈਠੇ ਰਹੋ, ਜਦੋਂ ਹੋਊਗਾ ਚੱਲੀ ਜਾਓ ਹੌਲੀ ਹੌਲੀ, ਹੈ ਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ, ਚਲੋ ਹੋਰ ਤਾਂ ਕੁਛ ਨਹੀਂ ਕਰ ਸਕਦੇ, ਚੱਲ ਮੈਂ ਮਤਲਬ ਆਪਣੇ ਹੀ ਮਤਲਬ ਆਪਣੇ ਨਾਲ ਹੀ ਰਹਿ ਸਕਦਾ, ਹੈ ਨਾ, ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਤੁਸੀਂ। ਸੋ ਉਹ ਜਿਹੜੀਆਂ ਐਵਰੀ ਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ, ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹੋ, ਨਾ, ਇੱਕ ਬੰਦਾ ਜਿਹੜਾ ਆਪਣੇ ਆਪ 'ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ, ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਕੀ ਚੱਲ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਧਰ ਕਿੱਥੇ ਨਹੀਂ ਆ, ਹਨਾ, ਜਾ ਰਿਹਾ, ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ। ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੱਡੀ ਦੇ ਥੱਲੇ ਨਹੀਂ ਆਉਣਾ, ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ, ਹੈ ਨਾ, ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ ਅੱਛਾ ਕੋਈ ਤੁਸੀਂ ਕੋਈ ਚੀਜ਼ ਚਲਾਉਣੀ ਸਿੱਖ ਰਹੇ, ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ, ਉਹਦੇ 'ਚ ਤੁਹਾਡਾ ਪ੍ਰੋਪਰ ਧਿਆਨ ਹੈਗਾ, ਉਹ ਵੀ ਇੱਕ ਮੈਡੀਟੇਸ਼ਨ ਹੈਗੀ ਹੈ। ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ ਉਹਨਾਂ ਦਾ ਜੋ ਵੀ, ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ, ਤੁਸੀਂ ਘਰੇ ਹੀ ਬੈਠੇ ਆ, ਹਨਾ, ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ ਜਾਂ ਜੋ ਵੀ ਹੈ, ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ। ਸੋ ਦੈਟ ਇਜ਼ ਮੈਡੀਟੇਸ਼ਨ, ਔਰ ਇਹ ਤੁਸੀਂ ਲਾਈਫ 'ਚ ਕਿਤੇ ਵੀ ਜਿਹੜੀ ਕਰ ਸਕਦੇ ਆ, ਔਰ ਇਹ ਨਹੀਂ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ, ਇਹ 2 ਮਿੰਟ ਦੀ ਵੀ, ਸ਼ੁਰੂ ਤੁਸੀਂ 2 ਮਿੰਟ 4 ਮਿੰਟ ਤੋਂ ਕਰ ਸਕਦੇ ਆ, 1 ਮਿੰਟ ਤੋਂ ਵੀ ਕਰ ਸਕਦੇ ਆ, ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਆ।
1: ਹਾਂਜੀ, ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ, ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ, ਕਿ ਜੀ ਤੋਂ ਤੁਹਾਨੂੰ ਡੋਪਾਮਾਈਨ ਮਿਲਦਾ। ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ, ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ, ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ, ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ, ਕੁਛ ਪੜ੍ਹ ਲਿਆ, ਕੋਈ ਫਿਕਸ਼ਨਲ ਪੜ੍ਹ ਲਈ ਅਤੇ ਤਾਂ ਮੈਡੀਟੇਸ਼ਨ ਹੋ ਗਿਆ। ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ, ਨੇਚਰ ਦੇ ਅੰਦਰ ਜਾ ਕੇ, ਕਈਆਂ ਦਾ ਧਿਆਨ ਧਰ ਕੇ, ਕਈਆਂ ਨੂੰ ਪ੍ਰਾਰਥਨਾ ਕਰਕੇ, ਕਈਆਂ ਨੂੰ ਯੋਗਾ ਜਾਂ ਤਾਈਚੀ ਕਰਕੇ। ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ, ਜਿਹਨੂੰ ਜਿੱਥੋਂ ਰਾਂਝਾ ਮਿਲ ਜਾਵੇ ਉੱਥੋਂ ਰਾਜ਼ੀ। ਡਿਜੀਟਲ ਐਰਾ ਦੀ ਗੱਲ ਕਰੀਏ, ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਹਿਲਾਂ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ, ਮੈਡੀਟੇਸ਼ਨ ਨਹੀਂ AI ਕਰ ਸਕਦੀ, ਉਹ ਤੁਹਾਨੂੰ ਆਪ ਹੀ ਕਰਨੀ ਪਏਗੀ। ਵੇਅਰ ਡਸ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ?
2: ਹਾਂਜੀ, ਮੈਡੀਟੇਸ਼ਨ ਜੇ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ। ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ, ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ, ਅਸੀਂ ਰੀਲਸ ਦੇਖਦੇ ਰਹਿੰਦੇ ਹਾਂ, ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ, ਔਰ ਇਹ ਇੱਕ ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ। ਕੰਪਨੀਜ਼ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ ਹਨਾ ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ ਹਨਾ। ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ ਹਨਾ। ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲਸ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ ਹਨਾ, ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ, ਬਟ ਹੁਣ ਤੁਸੀਂ ਜੇ ਓਲਡ ਜਨਰੇਸ਼ਨ ਨੂੰ ਵੀ ਦੇਖੋ ਉਹ ਆਪ ਲੱਗੇ ਹੁੰਦੇ ਆ ਹਨਾ। ਤੋ ਤੇ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ। ਸੋ ਇਸ ਟਾਈਮ ਦੇ ਉੱਤੇ ਮਾਇੰਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ ਹਨਾ, ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ। ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨੀ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ ਹਨਾ। ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ ਹਨਾ। ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ ਹਨਾ। ਸੋ ਮੈਡੀਟੇਸ਼ਨ ਕਰਦੇ ਹਾਂ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ। ਮੈਂ ਫੇਰ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ ਹਨਾ। ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਸੋਚਦੇ ਕਿ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ। ਸੋ ਸਕਸੈਸਫੁਲ ਮੈਡੀਟੇਟਰ ਜਾਂ ਐਕਸਪੀਰੀਅੰਸਡ ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ ਹਨਾ, ਕਿਉਂਕਿ ਜਦੋਂ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ ਚੱਲਣ ਲੱਗ ਜਾਂਦੀਆਂ, ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ ਤੇ ਕਿਵੇਂ ਲੈ ਕੇ ਆਉਂਦੇ ਆ ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ। ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹੈ ਨਾ ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਹਨਾ। ਸੋ ਪ੍ਰੋਪਰ ਤੁਹਾਡਾ ਫੋਕਸ ਜਿਹੜਾ ਆ, ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ। ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ। ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ। ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ। ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਹਾਂ, ਬਟ ਤੁਹਾਨੂੰ ਮੈਡੀਕਲ ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਹਾਂ ਮੈਡੀਟੇਸ਼ਨ ਦੇ ਲਈ ਕੋਈ ਕਲਾਸਿਸ ਲਗਾ ਰਹੇ ਹਾਂ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਹਨਾ, ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਹੀ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਆ।
1: ਥੈਂਕ ਯੂ ਸੋ ਮਚ। ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ। ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ। ਸੋ ਥੈਂਕ ਯੂ ਸੋ ਮਚ ਫੋਰ ਦੈਟ।
2: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ। ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤਾਂ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।